ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: सब संगत प्यार सत्कार सहित सतगुरु दी फतेह बुलाओ। वाहेगुरु जी का खालसा वाहेगुरु जी की फतेह। सब संतां वधाई दे पात्र हो जिन्हां नूं गुरबाणी संथिया पाठ बोध समागम दीआं हाजरियां भरन दा सुभाग प्राप्त होया है। अज 25वां दिन आरंभ होया है। आप संगतां विद्यार्थी सिख्यार्थी जन श्रद्धा भावना प्यार दे नाल हाजरियां भरदे हो। इस समागम का रिजल्ट थोड़े दिनों तो बाद निकलन वाला है। और रिजल्ट की होगा, जिन्हें भी विद्यार्थी चाहे गुरु घर दे विच आके हाजरियां भरदे हो जां ऑनलाइन घरां दे विच दूर नेड़े बैठ के गुरबाणी संथिया दा ज्ञान प्राप्त कर रहे हो। 16 अगस्त नूं इसकी संपूर्णता होनी है। इस दिन नाल ही उस दिन अमृत संचार भी होना है। उम्मीद है जिन्हें भी गुरसिख माई भाई बजुर्ग पचंगी बीबियां मातावां भैणां थोड़ा बाणी नाल प्यार है, बहुतात विच अमृतारी भी हो, पर इस बाणी तो असी यही प्रेरणा लेनी है। बाणी जीवन जाच है, असी खंडे बाटे दा अमृत भी छकना है। गुरु दे विच दो कला हुंदियां ने, जोत ते जोगत। गुरु दी जोत आत्मा तन तन श्री गुरु ग्रंथ साहिब जी दी अंदर है, आप बाणी ही गुरु दी आत्मा है, पंथ शरीर है। शरीर तो बिना आत्मा भी कुछ नहीं कर सकती, आत्मा तो बिना शरीर कुछ नहीं कर सकता। कलगीधर पातशाह ने बाणी ते बाणी दा सुमेल सानू बख्शिश कीता है, ते नाल ही इहदी महानता भी दर्शाई। सर्वलोक ग्रंथ दे अंदर हजूर दे बचन ने बाण बाणी खंभ पछानो, सिंह गुरु का पंछी जानो, उड जाय है गुरपुरी सदा है, या मैं भेद न रंजक पै। बाणी ते बाणी दा सुमेल सिख दा जीवन होना चाहिए। जिवें आत्मा तो बिना शरीर मुरदा है, ते शरीर तो बिना आत्मा भी किसी काम नहीं आती। जिस माई भाई ने हाले तक अमृतपान नहीं किया, वह जरूर अपने मन बनाओ, खंडी बाटे का अमृत छको, ਕਲਗੀਧਰ ਪਾਤਸ਼ਾਹ ਦੇ ਧੀਆਂ ਪੁੱਤਰ ਬਣੋ ਅਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਆਓ ਹੁਣ ਆਪਾਂ ਗੁਰਬਾਣੀ ਸੰਥਿਆ ਪਾਠ ਪੂਜ ਸਮਾਗਮ ਦੇ ਨਾਲ ਜੁੜੀਏ ਅਤੇ ਮੈਂ ਗਿਆਨੀ ਜੀ ਨੂੰ ਬੇਨਤੀ ਕਰਾਂਗਾ ਜੇ ਕੋਈ ਜ਼ਰੂਰੀ ਵਿਚਾਰ ਸੰਗਤਾਂ ਵੱਲੋਂ ਆਈ ਹੈ ਉਹ 2 ਮਿੰਟ ਵਿੱਚ ਸਾਂਝਾ ਕਰ ਲੈਣ, ਫਿਰ ਆਪਾਂ ਪਾਠ ਦੀ ਸੰਥਿਆ ਆਰੰਭ ਕਰਾਂਗੇ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਰੀਆਂ ਅੰਮ੍ਰਿਤ ਸੰਚਾਰ ਦੇ ਪ੍ਰਥਾਈ ਬੇਨਤੀਆਂ ਆਪ ਜੀ ਨੂੰ ਸਤਿਕਾਰਯੋਗ ਬਾਈ ਜੀ ਨੇ ਕਰ ਹੀ ਦਿੱਤੀਆਂ ਨੇ। ਕੁਝ ਸੰਗਤਾਂ ਦੇ ਸਵਾਲ ਸੀ, ਬੜੀ ਜਲਦੀ ਨਾਲ ਉਹਨਾਂ ਦੇ ਆਪਾਂ ਵਿਚਾਰ ਕਰ ਲੈਂਦੇ ਹਾਂ। ਇੱਕ ਸੀ ਕਿ ਮਰਗ ਮੌਤ ਦੇ ਭੋਗ ਦਾ ਪ੍ਰਸ਼ਾਦ, ਕੜਾਹ ਪ੍ਰਸ਼ਾਦ ਦੀ ਦੇਗ ਬਹੁ ਗਿਣਤੀ ਵਿੱਚ ਸੰਗਤ ਛਕਣਾ ਨਹੀਂ ਚਾਹੁੰਦੀ, ਕੀ ਇਹ ਸਹੀ ਹੈ ਜਾਂ ਗਲਤ? ਇਹਦੇ ਵਾਸਤੇ ਬੇਨਤੀ ਹੈ, ਕੜਾਹ ਪ੍ਰਸ਼ਾਦ ਦੀ ਦੇਗ ਨੂੰ ਜਦੋਂ ਮਹਾਰਾਜ ਜੀ ਦੇ ਦਰ ਪ੍ਰਵਾਨ ਕਰਵਾ ਲਿਆ ਜਾਂਦਾ ਹੈ ਜਾਂ ਭੋਗ ਲਵਾ ਲਿਆ ਜਾਂਦਾ ਹੈ, ਉਸ ਤੋਂ ਬਾਅਦ ਉਹਦਾ ਕਿਸੇ ਜੀਵ ਮਾਤਰ ਪ੍ਰਾਣੀ ਮਾਤਰ ਦੇ ਨਾਲ ਸੰਬੰਧ ਨਹੀਂ ਰਹਿ ਜਾਂਦਾ। ਜਦੋਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰ ਪ੍ਰਵਾਨ ਹੋ ਜਾਂਦੀ ਹੈ ਕੜਾਹ ਪ੍ਰਸ਼ਾਦ ਦੀ ਦੇਗ, ਉਸ ਤੋਂ ਬਾਅਦ ਫਿਰ ਗੁਰੂ ਕਾ ਸੀਤ ਪ੍ਰਸ਼ਾਦ ਸਮਝ ਕੇ ਹੀ ਅਸੀਂ ਛਕਣਾ ਹੁੰਦਾ। ਸੋ ਇਹਦਾ ਜਵਾਬ ਮੈਨੂੰ ਲੱਗਦਾ ਇੰਨਾ ਕਿ ਠੀਕ ਰਹੇਗਾ ਬਹੁਤਾ ਲੰਬਾ ਕਰਨ ਦੀ ਬਜਾਏ। ਇਸ ਤੋਂ ਅੱਗੇ ਸੀ, ਜੇਕਰ ਘਰ ਵਿੱਚ ਮੀਟ ਆਂਡਾ ਚੱਲਦਾ ਹੈ ਭਾਵ ਖਾਂਦੇ ਹਨ, ਕੀ ਉਹ ਸੈਂਤੀ ਘਰ ਲਿਜਾ ਕੇ ਸਹਿਜ ਪਾਠ ਕਰ ਸਕਦੇ ਹਨ? ਸਿੱਧੇ ਜਾਂ ਸਿੱਧੇ ਤੌਰ ਤੇ ਦੀ ਪ੍ਰਵਾਨਗੀ ਤਾਂ ਨਹੀਂ ਦਿੱਤੀ ਜਾ ਸਕਦੀ ਕਿ ਜਿੱਥੇ ਇੱਦਾਂ ਦੀਆਂ ਚੀਜ਼ਾਂ ਵਰਤੀਆਂ ਜਾਂਦੀਆਂ ਹੋਣ, ਮਾਸ ਸ਼ਰਾਬ ਆਦਿਕ, ਉੱਥੇ ਹੀ ਗੁਰਬਾਣੀ ਦੇ ਪੋਥੀ ਸਾਹਿਬ ਅਸੀਂ ਵਿਰਾਜਮਾਨ ਕਰੀਏ, ਕਹਿ ਤੇ ਨਹੀਂ ਸਕਦੇ ਇਸ ਗੱਲ ਨੂੰ। ਪਰ ਫਿਰ ਵੀ ਇਹਨਾਂ ਦੇਸ਼ਾਂ ਵਿੱਚ ਬੜੀ ਇਸ ਗੱਲ ਦੀ ਮਜ਼ਬੂਰੀ ਹੈ। ਉਹਨਾਂ ਨੇ ਨਾਲ ਵਿਸ਼ੇਸ਼ ਦੇ ਵਿੱਚ ਲਿਖਿਆ ਹੈ ਵੀ ਅਸੀਂ ਮਜ਼ਬੂਰੀ ਵੱਸ ਹੋ ਕੇ ਬੇਸਮੈਂਟ ਦੇ ਵਿੱਚ ਰਹਿੰਦੇ ਹਾਂ ਜੀ, ਅਤੇ ਸਾਡੇ ਕੋਲ ਕੋਈ ਹੋਰ ਸਾਧਨ ਨਹੀਂ, ਅਸੀਂ ਕਰੀਏ ਕੀ? ਕੋਸ਼ਿਸ਼ ਤਾਂ ਇਹ ਕਰੋ ਕਿ ਜਿੰਨਾ ਸਮਾਂ ਤੁਹਾਨੂੰ ਮਿਲਦਾ ਹੈ ਗੁਰੂ ਘਰ ਆ ਕੇ ਪਾਠ ਕਰ ਲਓ। ਪਰ ਜੇ ਉਸ ਬੇਸਮੈਂਟ ਦੇ ਉੱਪਰ ਵਾਲੇ ਕੁਝ ਇੱਦਾਂ ਦੀ ਚੀਜ਼ ਵਰਤਦੇ ਆ, ਫਿਰ ਤੁਸੀਂ ਬੇਸਮੈਂਟ ਵਿੱਚ ਪੋਥੀ ਸਾਹਿਬ ਸੁਭਾਇਮਾਨ ਕਰਕੇ ਅਤੇ ਉੱਥੇ ਪਾਠ ਕਰ ਸਕਦੇ ਹਾਂ। ਪਰ ਜੇ ਸੇਮ ਜਗ੍ਹਾ 'ਤੇ ਕਹੀਏ ਕਿ ਉੱਥੇ ਮਾਸ ਸ਼ਰਾਬ ਵੀ ਵਰਤਿਆ ਜਾਂਦਾ ਹੋਵੇ ਉਸੇ ਬੇਸਮੈਂਟ ਦੇ ਵਿੱਚ, ਉੱਥੇ ਫਿਰ ਪੋਥੀ ਸਾਹਿਬ ਵਿਰਾਜਮਾਨ ਹੋਣ, ਇਹ ਨਹੀਂ ਹੋ ਸਕਦਾ। ਜੇ ਉਹ ਜਗ੍ਹਾ ਵੱਖਰੀ ਹੈ, ਕਿਉਂਕਿ ਬੇਸਮੈਂਟ ਦੀ ਰਿਹਾਇਸ਼ ਵੱਖਰੀ ਹੁੰਦੀ ਹੈ, ਉੱਪਰ ਘਰ ਦੀ ਵੱਖਰੀ ਹੁੰਦੀ ਹੈ, ਜੇ ਵੱਖਰੇ ਵੱਖਰੇ ਨੇ ਫਿਰ ਤੁਸੀਂ ਕਰ ਸਕਦੇ ਹੋ ਵੀ ਥੱਲੇ ਪੋਥੀ ਸਾਹਿਬ ਵਿਰਾਜਮਾਨ ਕਰਕੇ ਅਤੇ ਆਪ ਜੀ ਪਾਠ ਕਰ ਲਓ। ਪਰ ਇੱਦਾਂ ਨਹੀਂ ਹੋ ਸਕਦਾ ਵੀ ਸੇਮ ਜਗ੍ਹਾ 'ਤੇ ਇੱਦਾਂ ਦੀਆਂ ਚੀਜ਼ਾਂ ਵੀ ਵਰਤੀਆਂ ਜਾਂਦੀਆਂ ਹੋਣ ਅਤੇ ਉੱਥੇ ਪੋਥੀ ਸਾਹਿਬ ਵੀ ਵਿਰਾਜਮਾਨ ਹੋਣ। ਇਸ ਤੋਂ ਅਗਲਾ ਸੀ, ਜੇਕਰ ਇੱਕ ਰੂਮ ਵਿੱਚ ਸੈਂਚੀ ਰੇਲ 'ਤੇ ਰੱਖ ਕੇ ਪਾਠ ਕਰਦੇ ਹਾਂ ਅਤੇ ਦੂਸਰੇ ਰੂਮ ਵਿੱਚ ਦੂਸਰੇ ਜਾਣੇ ਬੈੱਡ 'ਤੇ ਸੌ ਸਕਦੇ ਹਨ ਕਿ ਨਹੀਂ? ਬੜਾ ਸੌਖਾ ਇਹਦਾ ਜਵਾਬ ਹੈ। ਜਿਸ ਬੈੱਡ ਦੇ ਉੱਪਰ ਦੂਸਰੇ ਕਮਰੇ ਵਿੱਚ ਦੂਜੇ ਤੁਹਾਡੇ ਪਰਿਵਾਰਕ ਮੈਂਬਰ ਆਰਾਮ ਕਰਦੇ ਆ ਜਾਂ ਸੌਂਦੇ ਆ, ਉਹਦੇ ਨਾਲੋਂ ਜਗ੍ਹਾ ਉੱਚੀ ਹੋਣੀ ਚਾਹੀਦੀ ਹੈ। ਉਹ ਤੁਸੀਂ ਭਾਵੇਂ ਕੋਈ ਥੱਲੇ ਪੀੜਾ ਰੱਖ ਲਓ, ਭਾਵੇਂ ਰੇਲ ਰੱਖ ਲਓ, ਜਿਸ ਤਰੀਕੇ ਨਾਲ ਵੀ ਮਰਜ਼ੀ ਕਰ ਲਓ, ਫਿਰ ਉਹ ਸੌਂ ਸਕਦੇ ਆ ਬੈੱਡ ਦੇ ਉੱਪਰ। ਪਰ ਸ਼ਰਤ ਇਹ ਹੈ ਕਿ ਜਿਹੜੇ ਪੋਥੀ ਸਾਹਿਬ ਦਾ ਜਿਹੜਾ ਸਥਾਨ ਹੈ ਦੂਜੇ ਕਮਰੇ ਵਿੱਚ, ਉਹਦੇ ਨਾਲੋਂ ਉੱਚਾ ਹੋਣਾ ਚਾਹੀਦਾ। ਸੋ ਇਸੇ ਕਰਕੇ ਪੁਰਾਤਨ ਸਮੇਂ ਵਿੱਚ ਜਦੋਂ ਘਰਾਂ ਦੇ ਵਿੱਚ ਅਖੰਡ ਪਾਠ ਸਾਹਿਬ, ਸਹਿਜ ਪਾਠ ਸਾਹਿਬ ਜੀ ਪ੍ਰਾਰੰਭ ਹੁੰਦੇ ਸੀ, ਮਹਾਰਾਜ ਜੀ ਦੇ ਚਰਨ ਪੈਂਦੇ ਸੀ, ਤਾਂ ਉਦੋਂ ਗੁਣੀ ਗਿਆਨੀ ਮਹਾਂਪੁਰਖ ਇਸ ਗੱਲ ਦੀ ਤਾਕੀਦ ਕਰਦੇ ਕਿ ਜਿੰਨੇ ਦਿਨ ਹੁਣ ਤੁਹਾਡੇ ਘਰ ਵਿੱਚ ਅਖੰਡ ਪਾਠ ਸਾਹਿਬ, ਸਹਿਜ ਪਾਠ ਪ੍ਰਾਰੰਭ ਨੇ, ਉਹਨਾਂ ਚਿਰ ਤੁਸੀਂ ਆਪਣਾ ਆਸਣ ਥੱਲੇ ਧਰਤੀ 'ਤੇ ਰੱਖਣਾ। ਉਹਦਾ ਕਾਰਨ ਇਹ ਸੀ, ਉਹਨਾਂ ਸਮਿਆਂ ਦੇ ਵਿੱਚ ਕੋਈ ਥੱਲੇ ਉੱਦਾਂ ਦੇ ਥੜੇ ਬਣਾਉਣ ਦਾ ਜਾਂ ਕੋਈ ਬੈੱਡ ਰੱਖਣ ਦਾ ਕੋਈ ਸਾਧਨ ਨਹੀਂ ਸੀ। ਇਸ ਕਰਕੇ ਫਿਰ ਪਰਿਵਾਰ ਦੇ ਜਿਹੜੇ ਜੀ ਸੀ ਮੈਂਬਰ, ਉਹ ਫਿਰ ਥੱਲੇ ਆਰਾਮ ਕਰ ਲੈਂਦੇ ਸੀ। ਮਹਾਰਾਜ ਜੀ ਦਾ ਜਿਹੜਾ ਸਿੰਘਾਸਨ ਸੀ ਉਹ ਮੰਜੀ ਸਾਹਿਬ ਜਾਂ ਪੀੜਾ ਸਾਹਿਬ 'ਤੇ ਸਜਾ ਲਿਆ ਜਾਂਦਾ ਸੀ। ਸੋ ਇਸ ਕਰਕੇ ਇਹ ਸਦਾ ਵਾਸਤੇ ਧਿਆਨ ਰੱਖਣਾ ਹੈ। ਜੇ ਬੈਠਿਆਂ ਵੀ ਬਾਣੀ ਪੜ੍ਹਦੇ ਹਾਂ ਤਾਂ ਵੀ ਇਹ ਧਿਆਨ ਰੱਖੋ ਕਿ ਦੂਜੇ ਜਾਣੇ ਇਹ ਨਹੀਂ ਬੈੱਡ 'ਤੇ ਬੈਠੇ ਪਾਠ ਕਰਦੇ ਹੋਣ, ਅਸੀਂ ਥੱਲੇ ਧਰਤੀ 'ਤੇ ਬੈਠੇ ਬਾਣੀ ਪੜ੍ਹਦੇ ਹੋਈਏ, ਉਹ ਬੈੱਡ 'ਤੇ ਬੈਠੇ ਟੀਵੀ ਵੇਖਦੇ ਹੋਣ ਜਾਂ ਪ੍ਰਸ਼ਾਦਾ ਆਦਿ ਛਕਦੇ ਹੋਣ, ਇਹ ਨਹੀਂ ਹੋ ਸਕਦਾ। ਸੋ ਬੜਾ ਸੌਖਾ ਇਹਦਾ ਜਵਾਬ ਹੈ ਕਿ ਜਗ੍ਹਾ ਉੱਚੀ ਹੋਣੀ ਚਾਹੀਦੀ ਹੈ, ਆਪ ਜੀ ਇਸ ਤਰ੍ਹਾਂ ਕਰ ਸਕਦੇ ਹੋ। ਫਿਰ ਇਸ ਤੋਂ ਅੱਗੇ ਹੈ ਜੀ ਕਿ ਜੇਕਰ ਕਿਸੇ ਘਰ ਦੀ ਬੇਸਮੈਂਟ ਵਿੱਚ ਰੈਂਟ 'ਤੇ ਰਹਿੰਦੇ ਹੋਈਏ ਅਤੇ ਆਂਡਾ ਮੀਟ ਖਾਂਦੇ ਅਤੇ ਉੱਪਰ ਮਾਲਕ ਰਹਿੰਦੇ ਹਨ ਅਤੇ ਸਹਿਜ ਪਾਠ ਕਰਨਾ ਚਾਹੁੰਦੇ ਹਨ ਕੀ ਕਰ ਸਕਦੇ ਹਨ ਕਿ ਨਹੀਂ, ਇਹਦਾ ਜਵਾਬ ਦੇ ਦਿੱਤਾ ਹੈ ਆਲਰੇਡੀ। ਅਤੇ ਉਹ ਬਸ ਉਹੀ ਸੇਮ ਚੀਜ਼ ਹੈ ਕਿ ਇੱਕੋ ਸੇਮ ਘਰ ਵਿੱਚ ਸੇਮ ਬੇਸਮੈਂਟ ਵਿੱਚ ਨਹੀਂ ਹੋ ਸਕਦਾ, ਵੱਖਰੇ ਵੱਖਰੇ ਚੱਲ ਸਕਦੇ ਹਨ। ਕਈ ਵਾਰ ਸੰਗਤ ਜਦੋਂ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਕਰਦੇ ਹਨ, ਪਾਠੀ ਪਾਠ ਕਰ ਰਿਹਾ ਹੋਵੇ ਤਾਂ ਕੀ ਮਹਾਰਾਜ ਜੀ ਦੇ ਉੱਪਰ ਹੱਥ ਰੱਖ ਕੇ ਮੱਥਾ ਟੇਕਦੇ ਹਨ ਕਿ ਇਹ ਠੀਕ ਹੈ? ਨਹੀਂ, ਮਹਾਰਾਜ ਜੀ ਦੇ ਸਰੂਪਾਂ ਦੇ ਉੱਪਰ ਸਿੱਧੇ ਤੌਰ 'ਤੇ ਹੱਥ ਰੱਖ ਕੇ ਉੱਪਰ ਆਪਣਾ ਸਿਰ ਰੱਖਣਾ ਇਹ ਠੀਕ ਨਹੀਂ। ਉਸ ਤੋਂ ਬਿਨਾਂ ਤੁਸੀਂ ਸਤਿਕਾਰ ਵਜੋਂ ਜਦੋਂ ਉੱਪਰ ਰੁਮਾਲ ਮਹਾਰਾਜ ਜੀ ਦੇ ਰੁਮਾਲਾ ਪਾ ਲਿਆ ਉਦੋਂ ਭਾਵੇਂ ਹੱਥ ਰੱਖ ਕੇ ਉੱਥੇ ਸੀਸ ਨਿਵਾ ਲਓ, ਪਰ ਇਹ ਨਹੀਂ ਕਿ ਉਹ ਤੁਹਾਡਾ ਸੀਸ ਜਾਂ ਤੁਹਾਡੇ ਹੱਥ ਮਹਾਰਾਜ ਜੀ ਦੇ ਸਰੂਪ ਦੇ ਉੱਪਰ ਭਾਰ ਪਾਉਂਦੇ ਹੋ। ਇਸ ਤਰੀਕੇ ਇਹ ਨਹੀਂ ਕਰ ਸਕਦੇ ਵੀ ਸਿੱਧੇ ਤੌਰ 'ਤੇ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪਾਂ ਦੇ ਉੱਪਰ ਹੱਥ ਜਾਂ ਸਿਰ ਰੱਖ ਕੇ ਮੱਥਾ ਟੇਕ ਲਈਏ, ਇਹ ਨਹੀਂ ਹੋ ਸਕਦਾ। ਉਸ ਤੋਂ ਬਾਅਦ ਇੱਕ ਚੌਰ ਸਾਹਿਬ ਕਰਨ ਦੀ ਵਿਧੀ ਦੱਸ ਦੇਣਾ ਜੀ ਕਿ ਪਾਠੀ ਸਿੰਘ ਨੂੰ ਨਾ ਛੂਹ ਸਕੇ। ਹਾਂਜੀ, ਇਹ ਆਮ ਕਰਕੇ ਹੁੰਦਾ ਜਦੋਂ ਮਹਾਰਾਜ ਜੀ ਦੀ ਦਾਬਿਆ ਬੈਠੇ ਅਸੀਂ ਪਾਠ ਕਰਦੇ ਹਾਂ ਤਾਂ ਕਈ ਜਿਹੜੇ ਚੌਰ ਬਰਦਾਰ ਹੁੰਦੇ ਚੌਰ ਦੀ ਸੇਵਾ ਨਿਭਾਉਂਦੇ ਆ। ਚੌਰ ਸਾਹਿਬ ਇੰਨਾ ਕੁ ਉੱਚਾ ਹੋਣਾ ਚਾਹੀਦਾ ਹੈ, ਇਹ ਆਮ ਕਰਕੇ ਪਤਾ ਹੀ ਨਹੀਂ ਹੁੰਦਾ। ਅਸੀਂ ਜਦੋਂ ਚੌਰ ਸਾਹਿਬ ਕਰਦੇ ਹਾਂ ਤਾਂ ਮਹਾਰਾਜ ਜੀ ਦੇ ਰੁਮਾਲਾ ਸਾਹਿਬ ਦੇ ਨਾਲ ਹੀ ਟੱਚ ਹੁੰਦਾ ਚੌਰ ਸਾਹਿਬ, ਇੱਧਰ ਉੱਧਰ, ਇਹ ਆਮ ਕਰਕੇ ਵੇਖੀ ਜਾਂਦੀ ਗੱਲ। ਚੌਰ ਸਾਹਿਬ ਇੰਨਾ ਕੁ ਉੱਚਾ ਹੋਵੇ ਪਹਿਲੀ ਗੱਲ ਤਾਂ ਜਿੰਨਾ ਕੁ ਮਨੁੱਖੀ ਸਰੀਰ ਮਹਾਰਾਜ ਜੀ ਦੀ ਤਾਬਿਆ ਬੈਠ ਕੇ ਉੱਚਾ ਹੁੰਦਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੁਸੀਂ ਚੌਰ ਸਾਹਿਬ ਹੁੰਦਾ ਦਰਸ਼ਨ ਕਰੋ, ਬੜਾ ਉੱਚਾ ਉਹ ਹੱਥ ਕਰਕੇ ਸਿੰਘ ਸਾਹਿਬ ਉੱਥੇ ਬੈਠੇ ਚੌਰ ਸਾਹਿਬ ਕਰਦੇ। ਦੂਸਰੀ ਗੱਲ ਇਹ ਪੱਕਾ ਇਹ ਰੱਖੋ ਜਦੋਂ ਚੌਰ ਸਾਹਿਬ ਅਸੀਂ ਕਰਦੇ ਹਾਂ ਕਈ ਵਾਰੀ ਇੱਧਰ ਉੱਧਰ ਵੀ ਲੱਗਦਾ ਚੌਰ ਸਾਹਿਬ, ਮਹਾਰਾਜ ਜੀ ਦੇ ਵਸਤਰਾਂ ਦੇ ਨਾਲ ਟੱਚ ਨਾ ਹੋਵੇ। ਜ਼ਿਆਦਾ ਉੱਚੀ ਬਾਂਹ ਨਹੀਂ ਕਰ ਸਕਦੇ ਤਾਂ ਘੱਟੋ ਘੱਟ 1.5-2 ਗਿੱਠ ਦਾ ਤੇ ਫਰਕ ਹੋਣਾ ਚਾਹੀਦਾ। ਇਹ ਨਹੀਂ ਕਿ ਮਹਾਰਾਜ ਜੀ ਦੀ ਰੁਮਾਲਾ ਸਾਹਿਬਾਂ ਦੇ ਨਾਲ ਹੀ ਚੌਰ ਸਾਹਿਬ ਛੂੰਹਦਾ ਹੋਵੇ, ਤੇ ਜਿਹੜਾ ਪਾਠੀ ਪਾਠ ਕਰ ਰਿਹਾ ਹੁੰਦਾ, ਕਈ ਵਾਰੀ ਸਾਡੇ ਨਾਲ ਵੀ ਇੱਦਾਂ ਹੁੰਦਾ, ਉੱਪਰ ਚੌਰ ਸਾਹਿਬ ਕੋਈ ਕਰਨ ਲੱਗ ਜਾਂਦੀਆਂ ਨੇ ਬੀਬੀਆਂ ਜਾਂ ਸਿੰਘ, ਉਹ ਫਿਰ ਅੱਖਾਂ ਵਿੱਚ ਵੱਜਦਾ ਰਹਿੰਦਾ। ਉਸ ਵੇਲੇ ਬੋਲ ਵੀ ਨਹੀਂ ਸਕਦੇ ਹੁੰਦੇ, ਪਾਠ ਕਰਨ ਵੇਲੇ ਕੁਝ ਕਹਿ ਵੀ ਨਹੀਂ ਸਕਦੇ। ਸੋ ਜੇ ਇਸ਼ਾਰਾ ਵੀ ਕਰੀਏ ਤਾਂ ਫਿਰ ਉਹ ਕਈ ਵਾਰੀ ਗੁੱਸਾ ਵੀ ਕਰਦੇ, ਤੁਸੀਂ ਸਾਨੂੰ ਚੌਰ ਸਾਹਿਬ ਕਰਨ ਨੂੰ ਹਟਾਉਂਦੇ। ਚੌਰ ਸਾਹਿਬ ਕਰਨ ਨੂੰ ਨਹੀਂ ਹਟਾਉਂਦੇ, ਅੱਖਾਂ ਵਿੱਚ ਮਾਰਨ ਨੂੰ ਹਟਾਉਂਦੇ ਵੀ ਮੂੰਹ 'ਤੇ ਨਾ ਵੱਜੇ, ਅੱਖਾਂ ਵਿੱਚ ਨਾ ਵੱਜੇ। ਸੋ ਇਸ ਗੱਲ ਦਾ ਕਿਰਪਾ ਕਰਕੇ ਆਪ ਜੀ ਨੇ ਖਿਆਲ ਰੱਖਣਾ ਕੁਝ ਉੱਚਾ ਹੋਵੇ।
2: ਇਹ ਚੌਰ ਸਾਹਿਬ 'ਤੇ ਮੈਂ ਬੇਨਤੀ ਕਰਦੇ ਹਾਂ, ਅਗਲਾ ਸਵਾਲ ਬਾਅਦ ਵਿੱਚ ਲੈ ਲਵਾਂਗੇ ਗਿਆਨੀ ਜੀ। ਚੌਰ ਸਾਹਿਬ ਜਦੋਂ ਕਰਨਾ ਨਾ, ਵੈਸੇ ਤਾਂ ਕਾਫੀ ਕੁਝ ਦੱਸ ਦਿੱਤਾ, ਸ਼ਰਧਾ ਭਾਵਨਾ ਦੇ ਵਿੱਚੋਂ ਮੈਂ ਬੇਨਤੀ ਕਰਦਾ ਵੀ ਜਦੋਂ ਚੌਰ ਸਾਹਿਬ ਕਰੀਏ ਨਾ, ਵਿਚਕਾਰ ਤੋਂ ਉੱਚਾ ਜਾਣਾ ਚਾਹੀਦਾ। ਮੇਰੇ ਹੱਥ ਵੱਲ ਤੁਸੀਂ ਵੇਖ ਸਕਦੇ ਜਿਨ੍ਹਾਂ ਦੀ ਨਜ਼ਰ ਆਉਂਦੀ ਹੈ, ਐਂ ਇਸ ਢੰਗ ਨਾਲ ਹੋਣਾ ਚਾਹੀਦਾ, ਇਹਨੂੰ ਉਲਟਾ ਇਸ ਢੰਗ ਨਾਲ ਨਹੀਂ ਕਰਨਾ। ਭਾਵਨਾ ਹੋਣੀ ਚਾਹੀਦੀ ਹੈ ਵੀ ਇਸ ਸੰਘਾਸਣ ਦੇ ਉੱਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਬੈਠੇ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਬੈਠੇ ਨੇ, ਗੁਰੂ ਗ੍ਰੰਥ ਸਾਹਿਬ ਤਾਂ ਪ੍ਰਤੱਖ ਹਨ ਹੀ ਨਾ, ਇਹ ਭਾਵਨਾ ਵੀ ਸਾਡੀ ਹੋਣੀ ਚਾਹੀਦੀ ਹੈ। ਉਸੇ ਢੰਗ ਨਾਲ ਚੌਰ ਸਾਹਿਬ ਹੋਣਾ ਚਾਹੀਦਾ, ਸੱਜੇ ਖੱਬੇ ਥੋੜ੍ਹਾ ਨੀਵਾਂ ਜਾ ਸਕਦਾ, ਪਰ ਵਿਚਕਾਰ ਗੁਰੂ ਸਾਹਿਬ ਦੇ ਜਿਵੇਂ ਸੀਸ ਦੇ ਉੱਤੇ ਉਹ ਝੋਲਣਾ ਹੋਵੇ, ਇਸ ਢੰਗ ਨਾਲ ਚਲਾਈਏ, ਇਹ ਭਾਵਨਾ ਇਹ ਸ਼ਰਧਾ ਸਾਨੂੰ ਰੱਖਣੀ ਚਾਹੀਦੀ ਹੈ। ਅਗਲਾ ਜੀ,
1: ਅੱਗੇ ਸੀਗਾ ਕਿ ਅੰਗ 782 ਤੇ ਇੱਕ ਪਾਠ ਆਇਆ ਸੀ, ਸਰਬਸ ਸੱਸਾ ਰਾਰਾ ਬੱਬਾ ਸੱਸੇ ਨੂੰ ਔਂਕੜ, ਕੀ ਇਹਦਾ ਉਚਾਰਨ ਸਰਬਸੋ ਹੈ ਕਿ ਸਰਬਸ? ਇਹਦਾ ਸਰਬਸ ਹੀ ਉਚਾਰਨ ਹੈ, ਕੱਲ ਭੁਲੇਖੇ ਨਾਲ ਹੋ ਗਿਆ ਸੀ ਔਂਕੜ ਲੱਗ ਕੇ, ਸੋ ਇਸ ਕਰਕੇ ਸਰਬਸ ਹੀ ਉਚਾਰਨ ਕਰਨਾ ਹੈ।
2: ਔਂਕੜ ਔਂਕੜ ਦੀ ਆਵਾਜ਼ ਜਿਹੜੇ ਉਚਾਰ ਸਕਦੇ ਨੇ ਉਹ ਉਚਾਰ ਲੈਣਾ, ਪਰ ਸ਼ੁੱਧ ਆਵਾਜ਼ ਰਹਿਣੀ ਚਾਹੀਦੀ ਹੈ। ਔਂਕੜ ਦਾ ਹੋੜਾ ਨਹੀਂ ਬਣਨਾ ਚਾਹੀਦਾ ਕਿਤੇ ਵੀ, ਸਿਹਾਰੀ ਦੀ ਵਿਹਾਰੀ ਨਹੀਂ ਬਣਨੀ ਚਾਹੀਦੀ, ਸਿਹਾਰੀ ਦੀ ਲਾਂ ਨਹੀਂ ਬਣਨੀ ਚਾਹੀਦੀ। ਸੋ ਇਹ ਦੋ ਮਾਤਰਾ ਐਸੀਆਂ ਨੇ ਜੇ ਤੁਸੀਂ ਉਚਾਰਨਾ ਚਾਹੋ ਨਾ, ਸੂਖਸ਼ਮ ਆਵਾਜ਼ ਹੈ ਇਹਨਾਂ ਦੀ। ਹੁਣ ਮੈਂ ਬੋਲਾਂਗਾ ਤਾਂ ਉੱਥੋਂ ਪਕੜ ਨਹੀਂ ਹੋਣਾ ਔਂਕੜ, ਮੈਂ ਇਹ ਸਰਬਸ ਦੇ ਉੱਤੇ ਔਂਕੜ ਬੋਲਣ ਲੱਗਿਆ, ਸਰਬਸ ਨਹੀਂ ਪਕੜ ਹੋਇਆ, ਪਰ ਮੈਂ ਬੋਲ ਦਿੱਤਾ। ਜੇ ਇੰਨਾ ਕੁ ਬੋਲ ਸਕਦੇ ਹਾਂ ਫਿਰ ਸ਼ੁੱਧ ਹੈ, ਜੇ ਹੋੜਾਂ ਵਿੱਚ ਬੋਲਣਾ ਫਿਰ ਗਲਤ ਹੈ। ਜੀ,
1: ਸਰਬਸ ਪਾਠ ਇਹੀ ਠੀਕ ਹੈ। ਉਸ ਤੋਂ ਬਾਅਦ ਦਰਬਾਰ ਸਾਹਿਬ ਸਮਾਪਤੀ ਤੋਂ ਬਾਅਦ ਫੇਰੀ ਲੱਗਦੀ ਹੈ, ਉਸ ਵਿੱਚ ਕਿਹੜਾ ਪਾਠ ਪੜ੍ਹਿਆ ਜਾਂਦਾ ਹੈ? ਅੰਮ੍ਰਿਤਸਰ ਸਾਹਿਬ ਵਿਖੇ। ਸੋ ਉਹ ਬਾਬਾ ਬੁੱਢਾ ਸਾਹਿਬ ਜੀ ਦੀ ਚੌਂਕੀ ਹੁੰਦੀ ਹੈ ਜੀ। ਵੈਸੇ ਇਹ ਸਵਾਲ ਜਿਹੜੇ ਆਪਾਂ ਇਹ ਆਖਰ ਦੇ ਦਿਨਾਂ 'ਤੇ ਇਹਨਾਂ ਦੇ ਜਵਾਬ ਦੇ ਸਕਦੇ ਹਾਂ। ਹੁਣ ਜਿਹੜੇ ਸਵਾਲ ਤੁਸੀਂ ਲਿਖਾਉਣੇ ਹੋ, ਕਿਰਪਾ ਕਰਕੇ ਆਪ ਜੀ ਪਾਠ ਦੇ ਰਿਲੇਟਡ ਹੀ ਲਿਖਾ ਕੇ ਜਾਇਆ ਕਰੋ, ਜਾਂ ਮਹਾਰਾਜ ਜੀ ਦੀ ਮਰਿਆਦਾ ਦੇ ਰਿਲੇਟਡ ਜਿਹੜੇ ਜਾਣਕਾਰੀ ਵਾਲੇ ਸਵਾਲ ਨੇ ਉਹ ਫਿਰ ਆਪਾਂ ਜਦੋਂ ਸਮਾਪਤੀ ਵਾਲੇ ਦਿਨ ਆਉਣਗੇ ਉਦੋਂ ਇੱਕ ਆਪਾਂ ਫਿਰ ਇੱਕ Q&A ਰੱਖਣਾ ਹੈ ਉੱਪਰ ਗੈਲਰੀ ਵਿੱਚ, ਦਿਨ ਵੇਲੇ ਹੋਏਗਾ ਕਿਸੇ ਵੀ ਐਤਵਾਰ ਨੂੰ, ਉਹ ਅਸੀਂ ਵਿਚਾਰ ਕੇ ਤੁਹਾਨੂੰ ਦੱਸ ਦਿਆਂਗੇ। ਉਦੋਂ ਫਿਰ ਬਾਈ ਜੀ ਅਸੀਂ ਸਾਰੇ ਤੁਹਾਡੇ ਨਾਲ ਬਹਿ ਜਾਂਗੇ, ਜਿਹੜੇ ਤੁਹਾਡੇ ਕੋਈ ਹੋਰ ਜਾਣਕਾਰੀ ਵਾਲੇ ਸਵਾਲ ਹੋਣਗੇ ਉਹਨਾਂ ਦੇ ਜਵਾਬ ਫਿਰ ਉੱਥੇ ਦੇ ਦੇਣਗੇ, ਕਿਉਂਕਿ ਜਿਸ ਤਰ੍ਹਾਂ ਦੇਣ ਲੱਗ ਪਏ ਫਿਰ ਹੋਰ ਸੰਗਤਾਂ ਦੇ ਆਉਣਗੇ ਤਾਂ ਉਹ ਫਿਰ ਇਸ ਤਰ੍ਹਾਂ ਠੀਕ ਨਹੀਂ ਲੱਗਦਾ, ਆਪਣਾ ਸਮਾਂ ਲੱਗੇ। ਆਪਾਂ ਮੇਨ ਇੱਥੇ ਫੋਕਸ ਪਾਠ 'ਤੇ ਕਰਨਾ ਹੈ। ਪਾਠਾਂ ਪ੍ਰਤੀ ਤੁਹਾਡੇ ਕੋਈ ਵੀ ਸਵਾਲ ਹੋਣ ਆਪ ਜੀ ਬੀਬੀ ਕਰਮਜੀਤ ਕੌਰ ਜੀ ਹੁਣਾਂ ਨੂੰ ਲਿਖਾ ਦਿਆ ਕਰੋ, ਪਰ ਜਿਹੜੇ ਜਾਣਕਾਰੀ ਵਾਲੇ ਸਵਾਲ ਨੇ ਉਹ ਫਿਰ ਆਪਾਂ ਜਦੋਂ Q&A ਕਰਾਂਗੇ ਬਾਈ ਜੀ ਦੇ ਨਾਲ ਆਪਾਂ ਸਾਰੇ, ਉਦੋਂ ਫਿਰ ਆਪਾਂ ਬਹਿ ਕੇ ਵਿਚਾਰ ਲਾਂਗੇ। ਚਲੋ ਇਹ ਹੁਣ ਮੈਂ ਇੰਨਾ ਬੇਨਤੀ ਕਰ ਦਿੰਦਾ ਵੀ ਉਹ ਬੇਨਤੀਆਂ ਦੇ ਸ਼ਬਦ ਹੁੰਦੇ, ਉਹਨੂੰ ਬਾਬਾ ਬੁੱਢਾ ਸਾਹਿਬ ਜੀ ਦੀ ਚੌਂਕੀ ਕਿਹਾ ਜਾਂਦਾ, ਬੜਾ ਲੰਬਾ ਉਹਦਾ ਇਤਿਹਾਸ ਹੈ, ਗਵਾਲੀਅਰ ਦੇ ਕਿਲ੍ਹੇ ਤੋਂ ਪ੍ਰਾਰੰਭ ਹੋਈ, ਪਰ ਉਹ ਬੇਨਤੀਆਂ ਦੇ ਸ਼ਬਦ ਹੁੰਦੇ। ਜਿੱਦਾਂ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਜੋਦਨੀਆਂ ਕਰਦੇ ਹਾਂ ਅਸੀਂ, ਦਰਸ਼ਨ ਪਿਆਸੀ ਦਿਨ ਸਰਾਤ ਚਿਤ ਬਹੁ ਅਨਦਨ, ਇਹਦੇ ਨਾਲ ਰਿਲੇਟਡ ਇੱਦਾਂ ਦੇ ਸ਼ਬਦ ਹੁੰਦੇ। ਫਿਰ ਜਦੋਂ ਉਹ ਚੌਂਕੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਆਉਂਦੀ ਅਤੇ ਫਤਿਹ ਬੁਲਾਉਂਦੇ ਆ, ਉਦੋਂ ਫਿਰ ਉਨੀ ਦੇਰ ਵਾਸਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਕੀਰਤਨ ਵੀ ਰੁਕ ਜਾਂਦਾ, ਉਹ 15 ਕੁ ਮਿੰਟ, ਫਿਰ ਕੀਰਤਨ ਅੰਦਰ ਨਹੀਂ ਹੁੰਦਾ ਉਨਾ ਸਮਾਂ। ਫਿਰ ਉਹ ਬਾਹਰ ਬਾਬਾ ਬੁੱਢਾ ਸਾਹਿਬ ਜੀ ਦੀ ਚੌਂਕੀ ਵਾਲੇ ਜਿਹੜੇ ਗੁਰਮੁਖ ਪਿਆਰੇ ਹੁੰਦੇ ਉਹ ਸ਼ਬਦ ਚੌਂਕੀ ਦੇ ਵਿੱਚ ਸ਼ਬਦਾਂ ਦਾ ਗਾਇਨ ਕਰਦੇ, ਜਿਵੇਂ ਅਸੀਂ ਇੱਥੇ ਕਰਦੇ ਹਾਂ ਜਦੋਂ ਪਹਿਲਾ ਪ੍ਰਕਾਸ਼ ਦਿਹਾੜਾ ਮਹਾਰਾਜ ਜੀ ਦਾ ਹੁੰਦਾ। ਹੁਣ ਵੀ 7 ਤੋਂ 12 ਸਤੰਬਰ ਤੱਕ ਸ਼ਬਦ ਚੌਂਕੀ ਹੋਣੀ, ਜਿਵੇਂ ਅਸੀਂ ਇੱਥੇ ਕਰਦੇ ਇੱਦਾਂ ਹੀ ਉੱਥੇ ਕਰਦੇ। ਸੋ ਆਓ ਹੁਣ ਆਪਾਂ ਸੰਥਿਆ ਨਾਲ ਜੁੜੀਏ। ਬਾਕੀ ਜਿਹੜੇ ਰਹਿੰਦੇ ਸਵਾਲ ਨੇ ਸਾਰਿਆਂ ਦੇ ਤਕਰੀਬਨ ਜਵਾਬ ਹੋ ਗਏ, ਜਿਹੜੇ ਕੋਈ ਹੋਰ ਹੋਣਗੇ ਆਪਾਂ ਆਉਣ ਵਾਲੇ ਦਿਨਾਂ ਵਿੱਚ ਕਰ ਲਵਾਂਗੇ। ਅੱਜ ਸੰਥਿਆ ਆਪਾਂ ਪ੍ਰਾਰੰਭ ਕਰਦੇ ਹਾਂ ਜੀ, ਅੰਗ ਨੰਬਰ 847, ਬਿਲਾਵਲ ਮਹੱਲਾ 5, ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਖੀ ਆਓ ਸਖੀ ਵਸ ਆਓ ਸਖੀ, ਅਸੀਂ ਪਿਰਕਾ ਮੰਗਲ ਗਾਵ ਹੈ। ਇੱਥੋਂ ਪਾਠ ਪ੍ਰਾਰੰਭ ਹੋ ਰਿਹਾ।

ਸਤ ਗਤ ਕੇ ਨੇ ਲਖਹੋ ਨਾਨਕ ਭਯੰ ਪੈ ਸੇਵ ਸੇਵਕ ਜੋ ਜਾਨਹੋ ਤਿਉ ਮੋਹੇ ਰਖਹੋ ਮੋਹੇ ਮਛੁਲੀ ਤੁਮ ਨੀਰ ਤੁਜ ਬਿਨ ਕਿਉ ਸਰੈ ਮੋਹੇ ਚਾਤ੍ਰਿਕ ਤੁਮ ਬੂੰਦ ਤ੍ਰਿਪਤਾਉ ਮੁਖ

ਤੇ ਚੀਤ ਚਿਤਵਾਉ ਮਿਟ ਅੰਧਾਰੇ ਜੋ ਆਸ ਚੱਕਵੀ ਦਿਨ ਚਰੈ ਨਾਨਕ ਭਯੰਪੈ ਪ੍ਰਿ ਸੰਗ ਮੇਲੀ ਮਸ਼ੂਲੀ।

0: ਮੰਗਲ ਸ਼ਾਂਤੀ ਨਾਲ ਮੰਗਲ ਸ਼ਬਦ ਲਿਖਿਆ ਹੋਇਆ ਮੰਗਲ ਤੋਂ ਭਾਵ ਜਸਮਈ ਜਾਂ ਮੰਗਲ ਦਾ ਦੂਜਾ ਅਰਥ ਹੁੰਦਾ ਹੈ ਖੁਸ਼ੀਆਂ ਦਾ ਜੋ ਖੁਸ਼ੀਆਂ ਦੇ ਸਮੇਂ ਗੀਤ ਗਾਇਆ ਜਾਂਦਾ ਹੈ ਉਹਨੂੰ ਸ਼ਾਂਤ ਮੰਗਲ ਕਹਿੰਦੇ ਨੇ ਹੁਣ ਆਓ ਆਪਾਂ ਪਾਠ ਨਾਲ ਜੁੜੀਏ
1: ਸ਼ੰਤ ਸੁਖ ਸਾਗਰ ਪ੍ਰਭ ਪਾਈਐ

ਚਾਤੁਰੀ ਦੁਰਮਤ ਬੁੱਧ ਤਿਆਗੋ ਰਾਮ ਨਾਨਕ ਪਾਉ ਸਰਨਾਈ ਰਾਮ ਰਾਏ ਥਿਰ ਹੋਏ ਸੁਹਾਗੋ ਰਾਮ ਸੋ ਪ੍ਰਭ ਤਜ ਕਤ ਲਾਗੀਐ ਜਿਸ ਬਿਨ

ਸਾ ਅਟਲ ਸੁਹਾਗਨ ਰਾਮ ਬਿਲਾਵਲ ਮਹੱਲਾ ਪੰਜਵਾ ਹਰ ਖੋਜਹੁ ਵਡਭਾਗੀ ਹੋ ਮਿਲ ਸਾਧੂ ਸੰਗੇ ਰਾਮ ਗੁਣ ਗੋਬਿੰਦ।

ਮਹੱਲਾ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਚੌਥਾ ਹਰ ਉੱਤਮ ਹਰ ਪ੍ਰਭ ਗਾਵਿਆ ਕਰ ਨਾਦ ਬਿਲਾਵਲ ਰਾਗ ਉਪਦੇਸ਼ ਗੁਰੂ ਸੁਣ ਮੰਨਿਆ ਤੁਰ ਮਸਤਕ ਪੂਰਾ ਭਾਗ ਸਭ ਦਿਨ ਸਰੈਣ ਗੁਣ ਉਚਰੈ ਹਰ ਹਰ ਹਰ ਉਰ ਲਿਵ ਲਾਗ ਸਭ ਤਨ ਮਨ ਹਰਿਆ ਹੋਇਆ ਮਨ ਖਿੜਿਆ ਹਰਿਆ ਬਾਗ ਅਗਿਆਨ ਅੰਧੇਰਾ ਮਿਟ ਗਿਆ ਗੁਰ ਚਾਨਣ

0: ਸਾਧ ਸਬਦ ਸੋਹਣੇ ਜਾ ਲਾਗੈ ਸਹਿਜ ਧਿਆਨ ਰਾਗ ਨਾਦ ਛੋੜ ਹਰ ਸੇਵੀਐ ਤਾ ਦਰਗਹਿ ਪਾਈਐ ਮਾਨ ਨਾਨਕ ਗੁਰਮੁਖ ਬ੍ਰਹਮ ਵਿਚਾਰੀਐ ਚੂਕੈ ਮਨ ਅਭਿਮਾਨ ਪੌੜੀ
1: ਆਪ ਸੰਗਤਾਂ ਨੇ ਵਾਰ ਦਾ ਸਲੋਕ ਸਰਵਣ ਕੀਤਾ ਹੈ ਦੂਜੇ ਸਲੋਕ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਰਾਗ ਅਤੇ ਨਾਦ ਨਾਲ ਗੁਰੂ ਸ਼ਬਦ ਦੀ ਮਹਾਨਤਾ ਨੂੰ ਪ੍ਰਗਟਾਇਆ। ਅਸੀਂ ਰਾਗ ਅਤੇ ਕਾਵ ਨੂੰ ਜ਼ਿਆਦਾ ਮਹਾਨਤਾ ਅਤੇ ਤਰਜੀਹ ਦਿੰਦੇ ਹਾਂ, ਪਰ ਗੁਰੂ ਅਮਰਦਾਸ ਮਹਾਰਾਜ ਨੇ ਉਹ ਸਾਡਾ ਭੁਲੇਖਾ ਦੂਰ ਕੀਤਾ ਹੈ। ਹਜ਼ੂਰ ਨੇ ਬੜਾ ਸਪਸ਼ਟ ਲਿਖਿਆ ਹੈ, ਰਾਗ ਨਾਦ ਸ਼ਬਦ ਸੋਹਣੇ। ਇਹ ਰਾਗ ਅਤੇ ਨਾਦ ਜਿਹੜੇ ਸੰਗੀਤ ਦੀ ਧੁਨ ਹੈ, ਇਹ ਗੁਰੂ ਸ਼ਬਦ ਨਾਲ ਹੀ ਸੋਹਣੇ ਅਤੇ ਸੁਹਾਵਣੇ ਬਣਦੇ ਨੇ। ਅਤੇ ਜਦੋਂ ਤੁਸੀਂ ਸ਼ਬਦ ਨਾਲ ਜੁੜਨਾ, ਫਿਰ ਰਾਗ ਨਾਦ ਨੂੰ ਵੀ ਛੱਡਣਾ ਪੈਣਾ। ਰਾਗ ਨਾਦ ਛੋੜ ਹਰ ਸੇਵੀ, ਫਿਰ ਸ਼ਬਦ ਨਾਲ ਹੀ ਸਿੱਧਾ ਜੁੜਨਾ। ਰਾਗ ਕਾਵ ਸਾਧਨ ਹੈ ਸ਼ਬਦ ਨਾਲ ਜੁੜਨ ਦਾ, ਰਾਗ ਨਾਦ ਨਾਲੋਂ ਸ਼ਬਦ ਗੁਰੂ ਦਾ ਮਹਾਨ ਹੈ, ਇਸ ਗੱਲ ਨੂੰ ਗੁਰੂ ਮਹਾਰਾਜ ਨੇ ਸਮਝਾਇਆ। ਹਾਂਜੀ,

ਯੈ ਨਾਨਕ ਗੁਰਮੁਖ ਆਪ ਵਿਚਾਰੀਐ ਨਾਨਕ ਗੁਰਮੁਖ ਆਪ ਵਿਚਾਰੀਐ।

ਵਿੱਚ ਹਰ ਗੁਰਮੁਖ ਧਿਆਈਐ ਜੇ ਵਸਤ ਮੰਗੀਐ ਸਾਈ ਪਾਈਐ ਜੇ ਨਾਮ ਚਿਤ ਲਾਈਐ ਗੋਹਜ ਗੱਲ ਜੀ ਕੀ ਕੀਚੈ ਸਤਿਗੁਰੂ ਪਾਸ ਤਾਂ ਸਰਬ ਸੁਖ ਪਾਈਐ ਗੁਰਪੂਰਾ ਹਰ ਉਪਦੇਸ਼ ਦੇ ਸਭ ਭੁੱਖ ਲਹਿ ਜਾਈਐ।

ਗੁਰ ਸਤਿਗੁਰ ਵਿੱਚ ਨਾਵੈ ਕੀ ਵੱਡੀ ਵਡਿਆਈ, ਹਰ ਕਰਤਾ ਆਪ ਵਧਾਈ, ਸੇਵਕ ਸਿੱਖ ਸਭ ਵੇਖ ਵੇਖ ਜੀਵਨ, ਉਹਨਾਂ ਅੰਦਰ ਹਿਰਦੈ ਭਾਈ, ਨਿੰਦਕ ਦੁਸ਼ਟ ਵਡਿਆਈ ਵੇਖ ਨਾ ਸਕਣ, ਉਹਨਾਂ ਭਰਿਆ ਉਹਨਾਂ ਨਿੰਦਕ ਦੁਸ਼ਟ ਵਡਿਆਈ ਵੇਖ ਨਾ ਸਕਣ, ਉਹਨਾਂ ਪਰਾਇਆ ਭਲਾ ਨਾ ਸੁਖਾਈ, ਕਿਆ ਹੋਵੇ ਕਿਸ ਹੀ ਕੀ ਝੱਖ ਮਾਰੀ, ਜਾ ਸੱਚੇ ਸਿਉ ਬਣ ਆਈ, ਜੇ ਗੱਲ ਕਰਤੇ ਭਾਵੈ ਸਾ ਨਿਤ ਨਿਤ ਚੜੈ ਸਵਾਈ, ਸਭ ਝੱਖ ਝੱਖ ਮਰੈ ਲੋਕ ਆਈ। ਸਲੋਕ ਮਹੱਲਾ ਤੀਜਾ। ਤ੍ਰਿਗ ਇਹ ਆਸਾ ਦੂਜੇ ਭਾਵ ਕੀ, ਜੋ ਮੋਹੇ ਮਾਇਆ ਚਿਤ ਲਾਏ, ਹਰ ਸੁਖ ਪੱਲਰ ਤਿਆਗਿਆ, ਨਾਮ ਵਿਸਾਰ ਦੁਖ ਪਾਏ, ਮਨਮੁਖ ਅਗਿਆਨੀ ਅੰਧੁਲੇ, ਜਨਮ ਮਰਹਿ ਫਿਰ ਆਵੈ ਜਾਏ, ਕਾਰਜ ਸਿੱਧ ਨਾ ਹੋਵਨੀ, ਅੰਤ ਗਿਆ ਪਛੋਤਾਏ, ਜਿਸ ਕਰਮ ਹੋਵੈ ਤਿਸ ਸਤਿਗੁਰ ਮਿਲੈ, ਜੋ ਹਰ ਹਰ ਨਾਮ ਧਿਆਏ, ਨਾਮ ਰਤੇ ਜਨ ਸਦਾ ਸੁਖ ਪਾਏ।

0: ਸਿਕਦਾਰ ਹੈ ਤਿਤਨੇ ਸਭ ਹਰ ਕੇ ਕੀਏ ਜੋ ਕਿਛ ਹਰ ਕਰਾਵੈ ਸੋ ਓਏ ਕਰਹੈ ਸਭ ਹਰ ਕੇ ਅਰਥੀਏ ਸੋ ਐਸਾ ਹਰ ਸਭਨਾ ਕਾ ਪ੍ਰਭ ਸਤਿਗੁਰ ਕੈ ਵੱਲ ਹੈ ਤਿੰਨ ਸਭ ਵਰਨ ਚਾਰੇ ਖਾਣੀ ਸਭ ਸ੍ਰਿਸ਼ਟ ਗੋਲੇ ਕਰ ਸਤਿਗੁਰ ਅੱਗੇ ਕਾਰ ਕਮਾਵਣ ਕਹੁ ਦੀਏ ਹਰ ਸੇਵੇ ਕੀ ਐਸੀ ਵਡਿਆਈ ਦੇਖੋ ਹੋ ਹਰ ਜਨ ਹਰ ਸੇਵੇ ਕੀ ਐਸੀ ਵਡਿਆਈ ਦੇਖੋ ਹੋ ਹਰ ਸੰਤ ਹੋ ਜਿਨ ਵਿੱਚ ਹੋ ਕਾਇਆ ਨਗਰੀ ਦੁਸ਼ਮਣ ਦੂਤ ਸਭ ਮਾਰ ਕਢਈਏ ਦੁਸ਼ਮਣ ਦੂਤ ਸਭ ਮਾਰ ਕਢੀਏ ਹਰ ਸੇਵੇ ਕੀ ਐਸੀ ਵਡਿਆਈ ਦੇਖੋ ਹਰ ਸੰਤ ਹੋ ਜਿਨ ਵਿੱਚ ਹੋ ਕਾਇਆ ਨਗਰੀ ਦੁਸ਼ਮਣ ਦੂਤ ਸਭ ਮਾਰ ਕਢੀਏ
1: ਐੜਾ ਨੀ ਲਾਉਣਾ ਕੱਢੀਏ ਸਿੱਧਾ ਹੀ ਢੱਡਿਆਂ ਨੂੰ ਬਿਹਾਰੀ ਕੱਢੀਏ
0: ਦੁਸ਼ਮਣ ਦੂਤ ਸਭ ਮਾਰ
2: ਚਲੋ ਬਾਕੀ ਵਿਦਿਆਰਥੀ ਨੋਟ ਕਰੋ ਕੱਢੀਏ ਨੋਟ ਕਰੋ ਕਈ ਵਾਰੀ ਜ਼ਬਾਨ ਨਹੀਂ ਉਲਟਦੀ ਹੁੰਦੀ ਪਰ ਬਾਕੀ ਸਾਰੇ ਹੁਣ ਨੋਟ ਕਰ ਲੋ ਇਸ ਗੱਲ ਨੂੰ
0: ਹਰ ਹਰ ਕਿਰਪਾਲ ਹੋਆ ਭਗਤ ਜਨਾ ਉਪਰ ਹਰ ਆਪਣੀ ਕਿਰਪਾ ਕਰ ਹਰ ਆਪ ਰੱਖ ਲੀਏ ਸਲੋਕ ਮਹੱਲਾ ਤੀਜਾ ਅੰਦਰ ਕਪਟ ਸਦਾ ਦੁੱਖ ਹੈ ਮਨਮੁਖ ਧਿਆਨ ਨਾ ਲਾਗੈ ਦੁੱਖ ਵਿੱਚ ਕਾਰ ਕਮਾਵਣੀ ਦੁੱਖ ਵਰਤੈ ਦੁੱਖ ਆਗੈ ਕਰਮੀ ਸਤਿਗੁਰ ਭੇਟੀਐ ਤਾਂ ਸੱਚ ਨਾਮ ਲਿਵ ਲਾਗੈ ਨਾਨਕ ਸਹਿਜੇ ਸੁਖ ਹੋਏ ਅੰਦਰ ਉਹ ਭ੍ਰਮ ਭਉ ਭਾਗੈ ਮਹੱਲਾ ਤੀਜਾ ਗੁਰਮੁਖ ਸਦਾ ਹਰ ਰੰਗ ਹੈ ਹਰ ਕਾ ਨਾਉ ਮਨ ਭਾਇਆ ਗੁਰਮੁਖ ਵੇਖਣ ਬੋਲਣਾ ਨਾਮ ਜਪਤ ਸੁਖ ਪਾਇਆ ਨਾਨਕ ਗੁਰਮੁਖ ਗਿਆਨ ਪ੍ਰਗਾਸਿਆ ਤਿਮਰ ਅਗਿਆਨ ਅੰਧੇਰ ਚੁਕਾਇਆ ਮਹੱਲਾ ਤੀਜਾ ਮਨਮੁਖ ਮੈਲੇ ਮਰਹਿ ਗਵਾਰ ਗੁਰਮੁਖ ਨਿਰਮਲ ਹਰ ਰਾਖਿਆ ਉਰ ਧਾਰ ਭਨਤ ਨਾਨਕ ਸੁਣਹੋ ਜਨ ਭਾਈ ਸਤਿਗੁਰ ਸੇਵਹੋ ਹਉਮੈ ਮਲ ਜਾਈ ਸਤਿਗੁਰ ਸੇਵਹੋ ਸਤਿਗੁਰ ਸੇਵਹੋ ਹਉਮੈ ਮਲ ਜਾਈ ਅੰਦਰ ਸੰਸਾ ਦੁਖ ਵਿਆਪੇ ਸਿਰ ਧੰਦਾ ਨਿਤ ਮਾਰ ਦੂਜੈ ਭਾਏ ਸੂਤੇ ਕਬਹੁ ਨਾ ਜਗ ਹੈ ਦੂਜੈ ਭਾਏ ਸੂਤੇ ਕਬਹੁ ਨਾ ਜਗ ਹੈ ਮਾਇਆ ਮੋਹ ਪਿਆਰ ਨਾਮ ਨਾ ਚੇਤ ਹੈ ਸ਼ਬਦ ਨਾ ਵਿਚਾਰ ਹੈ ਇਹੋ ਮਨਮੁਖ ਕਾ ਵਿਚਾਰ ਹਰ ਨਾਮ ਨਾ ਪਾਇਆ ਬਿਰਥਾ ਜਨਮ ਗਵਾਇਆ ਨਾਨਕ ਜਮ ਮਾਰ ਕਰੇ ਖੁਆਰ ਪੌੜੀ ਜਿਸਨੋ ਹਰ ਭਗਤ ਸੱਚ ਬਖਸੀਅਨ ਸੋ ਸੱਚਾ ਸਾਹ ਤਿਸ ਕੀ ਮੋਹਤਾਜੀ ਲੋਕ ਕੱਢਦਾ ਹੋਰਤ ਹੱਠ ਨਾ ਵੱਥ ਨਾ ਵੇਸਾਹੋ ਭਗਤ ਜਨਾ ਕੋ ਸਨਮੁਖ ਹੋਵੇ ਸੋ ਹਰ ਨਾ ਸੋ ਹਰ ਰਾਸ ਲਏ ਵੇਮੁਖ ਭਸ ਪਾਹੋ ਹਰ ਕੇ ਨਾਮ ਕੇ ਵਾਪਾਰੀ ਹਰ ਭਗਤ ਹੈ।

ਇਸ ਜੁਗ ਮਹਿ ਭਗਤੀ ਹਰ ਧਨ ਖਟਿਆ, ਹੋਰ ਸਭ ਜਗਤ ਭਰਮ ਭੁਲਾਇਆ, ਗੁਰ ਪ੍ਰਸਾਦੀ ਨਾਮ ਮਨ ਵਸਿਆ, ਅਨ ਦਿਨ ਨਾਮ ਧਿਆਇਆ।

0: ਪੰਗਤੀ ਆਈ ਹੈ ਉੱਪਰ ਗੁਰਮੁਖ ਸੇਵਕ ਭਾਈ ਤੇ ਲੜੀ ਵਾਰ ਚ ਤਾਂ ਚਲੋ ਸਾਰੇ ਹੀ ਜੁੜੇ ਹੀ ਹੁੰਦੇ ਨੇ ਅੱਖਰ ਤੇ ਇਹਦੇ ਵਿੱਚ ਵੀ ਇਕੱਠਾ ਤੇ ਬਾਕੀ ਪੋਥੀਆਂ ਵਿੱਚ ਇਕੱਠਾ ਪਰ ਜਿਸ ਤਰ੍ਹਾਂ ਪਹਿਲਾਂ ਕਿਹਾ ਵੀ ਬਹੁਤ ਸਾਰੇ ਸਰੂਪ ਜਾਂ ਪੋਥੀਆਂ ਐਸੀਆਂ ਮਿਲ ਸਕਦੀਆਂ ਜਿਹਦੇ ਵਿੱਚ ਇਹ ਅਲੱਗ ਲਿਖਿਆ ਹੋਏਗਾ ਪਰ ਸ਼ੁੱਧ ਪਾਠ ਜਿਹੜਾ ਹੈ ਨਾ ਉਹ ਸੇਵਕ ਭਾਈ ਇਕੱਠਾ ਇਹਦਾ ਹੈਗਾ ਵੀ ਸੇਵਕ ਭਾਵਨਾ ਵਿੱਚ ਜਾਂ ਸੇਵਕ ਪੁਣੇ ਦੇ ਵਿੱਚ ਗੁਰਮੁਖ ਸੇਵਕ ਭਾਏ ਹਰ ਤਨ ਮਿਲੇ ਜਿਹੜੇ ਗੁਰਮੁਖ ਜਨ ਸੇਵਕ ਭਾਵਨਾ ਰੱਖਦੇ ਨੇ ਸੇਵਕਾਂ ਵਾਲਾ ਸੁਭਾਅ ਰੱਖਦੇ ਨੇ ਉਹਨਾਂ ਨੂੰ ਹਰ ਤਨ ਮਿਲਦਾ ਹੈ ਇਸ ਕਰਕੇ ਪਾਠ ਪਹਿਲਾਂ ਵੀ ਇੱਕ ਵਾਰੀ ਸ਼ਾਇਦ ਆ ਚੁੱਕਿਆ ਸੇਵਕ ਭਾਏ ਇਕੱਠਾ ਪਾਠ ਕਰਨਾ ਜੀ
1: ਸਲੋਕ ਮਹੱਲਾ ਤੀਜਾ ਗੁਰਮੁਖ ਸੰਸਾ ਮੂਲ ਨਾ ਹੋਵੇ ਚਿੰਤਾ ਵਿੱਚ ਹੋ ਜਾਏ ਜੋ ਕਿਛ ਹੋਏ ਸੋ ਸਹਿਜੇ ਹੋਏ ਕਹਿਣਾ ਕਿਛੂ ਨਾ ਜਾਏ ਨਾਨਕ ਤਿੰਨ ਕਾ ਆਖਿਆ ਆਪ ਸੁਣੇ ਜੇ ਲਯਨ ਪੰਨੈ ਪਾਏ ਮਹੱਲਾ ਤੀਜਾ ਕਾਲ ਮਾਰ ਮਨਸਾ ਮਨਹਿ ਸਮਾਣੀ ਅੰਤਰ ਨਿਰਮਲ ਨਾਓ ਅਨ ਦਿਨ ਜਾਗੈ ਕਦੇ ਨਾ ਸੋਵੈ ਸਹਿਜੇ ਅੰਮ੍ਰਿਤ ਪਿਆਓ ਮਿੱਠਾ ਮੀਠਾ ਬੋਲੇ ਅੰਮ੍ਰਿਤ ਬਾਣੀ ਅਨ ਦਿਨ ਹਰ ਗੁਣ ਗਾਓ ਨਿਜ ਘਰ ਵਾਸਾ ਸਦਾ ਸੋਹ ਦੇ ਨਾਨਕ ਤਿੰਨ ਮਿਲਿਆ ਸੁਖ ਪਾਓ ਪੌੜੀ ਹਰ ਧਨ ਰਤਨ ਜਿਵੇ ਹਰੀ ਸੋ ਗੁਰ ਹਰ ਧਨ ਹਰ ਪਾਸਹੁ ਦੇਵਾਇਆ ਜੇ ਕਿਸੈ ਕਿਹੋ ਦਿਸ ਆਵੈ ਤਾਂ ਕੋਈ ਕਿਹੋ ਮੰਗ ਲਏ ਅਕੈ ਕੋਈ ਕਿਹੋ ਦੇਵਾਏ ਇਹੋ ਹਰ ਧਨ ਜੋਰ ਕੀਤਾ ਕਿਸੈ

ਜਗਤ ਜਲੰਧਰ ਰੱਖ ਲੈ, ਜਗਤ ਜਲੰਧਰ ਰੱਖ ਲੈ, ਆਪਣੀ ਕਿਰਪਾ ਧਾਰ, ਜਿੱਤ ਦੁਆਰਾ ਉਭਰੈ ਤੇ ਤੈ ਲੈ ਹੋ ਉਬਾਰ, ਸਤਿਗੁਰ ਸੁਖ ਵੇਖਾ ਲਿਆ, ਸੱਚਾ ਸ਼ਬਦ ਵਿਚਾਰ, ਨਾਨਕ ਅਵਰ ਨਾ ਸੁਜਈ, ਹਾਰ ਬਿਨ ਬਖਸਣ ਹਾਰ, ਮਹੱਲਾ ਤੀਜਾ ਹੋਮੈ ਮਾਇਆ ਮੋਹਣੀ, ਦੂਜੈ ਲੱਗੈ ਜਾਏ, ਨਾ ਇਹ ਮਾਰੀ ਨਾ ਮਰੈ, ਨਾ ਇਹ ਹਟ ਵਿਕਾਏ, ਗੁਰ ਕੈ ਸ਼ਬਦ

ਆਪਣ ਸ਼ਬਦ ਹੈ ਗੁਰਮੁਖ ਪਾਇਆ ਜਾਏ ਪੌੜੀ। ਸਤਿਗੁਰ ਕੀ ਵਡਿਆਈ ਸਤਿਗੁਰ ਦਿੱਤੀ ਧੁਰਹੁ ਹੁਕਮ ਬੁੱਝ ਨੀਸਾਨ ਉੱਤੀ ਭਾਤੀ ਜਾ ਵਾਈ ਸਕੀ ਅਗਹੁ ਪਿਛਹੁ ਟੋਲ ਟੋਲ ਡਿੱਠਾ ਲਾਹਿਓਨ ਸਭਨਾ ਕਾ ਅਭਿਮਾਨ ਜਿੱਥੈ ਕੋ ਵੇਖੈ ਤਿੱਥੈ ਮੇਰਾ ਸਤਿਗੁਰੂ ਹਰ ਬਖਸ਼ਿਓਸ ਸਭ ਜਹਾਨ ਜੇ ਸਤਿਗੁਰ ਨੋ ਮਿਲ ਮੰਨੇ ਸੋ ਹਲਤ ਪਲਤ ਸਿੱਜੈ ਜੇ ਬੇਮੁਖ ਹੋਵੈ ਸੋ ਫਿਰੈ ਭ੍ਰਿਸ਼ਟ ਥਾਨ ਜਨ ਨਾਨਕ ਕੈ ਵੱਲ ਹੋਆ ਮੇਰਾ ਸੁਆਮੀ ਹਰ ਸੱਜਣ ਪੁਰਖ ਸੁਜ

ਪੰਚ ਚੋਰ ਤਿਨਾ ਘਰ ਮੋਹਨ ਹੋਮੈ ਅੰਦਰ ਸੰਨ ਸਾਕਤ ਮੁੱਠੇ ਦੁਰਮਤੀ ਹਰ ਰਸ ਨਾ ਜਾਣਨ ਜਿਨੀ ਅੰਮ੍ਰਿਤ ਭਰਮ ਲੁਟਾਇਆ ਜਿਨੀ ਅੰਮ੍ਰਿਤ ਭਰਮ ਲੁਟਾਇਆ ਬਿਖ ਸਿਉ ਰਚਹਿ ਰਚੰਨ ਦੁਸ਼ਟਾ ਸੇਤੀ ਪਿਰਹੜੀ ਜਨ ਸਿਉ ਵਾਦ ਕਰੰਨ ਨਾਨਕ ਸਾਕਤ ਨਰਕ ਮਹਿ ਜਮ ਬਧੇ ਦੁਖ ਸਹੰਨ ਪਏ ਕਿਰਤ ਕਮਾਵਦੇ ਜਿਵ ਰੱਖ ਹੈ ਤਿਵੈ ਰਹੰਨ ਮਹੱਲਾ ਤੀਜਾ ਜਿਨੀ ਸਤਿਗੁਰ ਸੇਵਿਆ

ਤਿਸ ਜਿਨ ਕਉ ਪੂਰਬ ਲਿਖਿਆ ਰਸ ਸੰਤ ਜਨਾ ਸਿਉ ਤਿਸ ਪੌੜੀ ਜੋ ਬੋਲੇ ਪੂਰਾ ਸਤਿਗੁਰੂ ਸੋ ਪਰਮੇਸ਼ਰ ਸੁਣਿਆ ਸੋਈ ਵਰਤਿਆ ਜਗਤ ਮਹਿ ਘਟ ਘਟ ਮੁਖ ਭਣਿਆ ਬਹੁਤ ਵਡਿਆਈਆ ਸਾਹਿਬ ਹੈ ਨਹਿ ਜਾਹੀ ਗਣੀਆ ਸੱਚ ਸਹਿਜ ਅਨੰਦ ਸਤਿਗੁਰੂ ਸੱਚ ਸਹਿਜ ਅਨੰਦ ਸਤਿਗੁਰੂ ਪਾਸ ਸੱਚੀ ਗੁਰਮਣੀਆਂ ਨਾਨਕ ਸੰਤ ਸਵਾਰੇ ਪਾਰ ਬ੍ਰਹਮ

ਮਨਮੁਖ ਜਨਮ ਗਵਾਇਆ, ਝੂਠੈ ਲਾਲਚ ਕੂਰ, ਨਾਨਕ ਬਖਸ ਮਿਲਾਇਨ, ਸੱਚੈ ਸਬਦ ਹਦੂਰ, ਮਹੱਲਾ ਤੀਜਾ, ਹਾਰ ਪ੍ਰਭ ਸੱਚਾ ਸੁਹਿਲਾ, ਗੁਰਮੁਖ ਨਾਮ ਗੋਵਿੰਦ, ਆਨਦਿਨ ਨਾਮ ਸਲਾਹਨਾ, ਹਰ ਜਪਿਆ ਮਨ ਆਨੰਦ, ਵਡਭਾਗੀ ਹਰ ਪਾਇਆ ਪੂਰਨ ਪਰਮਾਨੰਦ, ਜਨ ਨਾਨਕ ਨਾਮ ਸਲਾਹਿਆ, ਬਹੁੜ ਨ ਮਨ ਤਨ ਭੰਗ ਪੌੜੀ। ਕੋਈ ਨਿੰਦਕ ਹੋਵੇ ਸਤਿਗੁਰੂ ਕਾ, ਫਿਰ ਸਰਨ ਗੁਰ ਆਵੈ, ਪਿਛਲੇ ਗੁਣ ਹੈ ਸਤਿਗੁਰ।

0: ਬਖਸ਼ ਲਏ ਸਤ ਸੰਗਤ ਨਾਲ ਰਲਾਵੈ ਜੋ ਮੀਹ ਉੱਠੈ ਗਲੀਆ ਨਾਲਿਆ ਟੋਬਿਆ ਕਾ ਜਲ ਜਾਏ ਪਵੈ ਵਿੱਚ ਸੁਰਸਰੀ ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੈ ਇਹ ਵਡਿਆਈ ਸਤਿਗੁਰ ਨਿਰਵੈਰ ਵਿੱਚ ਇਹ ਵਡਿਆਈ ਸਤਿਗੁਰ ਨਿਰਵੈਰ ਵਿੱਚ ਜਿਤ ਮਿਲਿਆ ਤਿਸਨਾ ਭੁੱਖ ਉਤਰੈ ਹਰ ਸਾਂਤ ਤੜ ਆਵੈ ਨਾਨਕ ਇਹੋ ਅਚਰਜ ਦੇਖਹੋ ਮੇਰੇ ਹਰ ਸੱਚੇ ਸਾਹ ਕਾ ਜੇ ਸਤਿਗੁਰੂ ਨੋ ਮੰਨੈ ਸੋ ਸਭਨਾ ਭਾਵੈ ਸੁਧ ਬਿਲਾਵਲ ਬਾਣੀ ਭਗਤਾ ਕੀ ਕਬੀਰ ਜੀਓ ਕੀ ਇੱਕ ਓਅੰਕਾਰ ਸਤ ਨਾਮ ਕਰਤਾ ਪੁਰਖ ਗੁਰ ਪ੍ਰਸਾਦ ਐਸੋ ਇਹੋ ਸੰਸਾਰ ਪੇਖਣਾ ਰਹਿਣਾ ਕੋ ਪਈ ਹੈ ਰੇ ਸੂਦੇ ਸੂਦੇ ਰੇਗ ਚਲੋ ਤੁਮ ਨਤਰ ਉਤਕਾ ਦਵਈ ਹੈ ਰੇ
1: ਜਿਸ ਤਰ੍ਹਾਂ ਪਾਠ ਕੀਤਾ ਕਈ ਵਾਰੀ ਇਹ ਸੁਣਿਆ ਪਾਠ ਇੱਥੇ ਕਈ ਵਾਰੀ ਕੁਦਕਾ ਪਾਠ ਕਰਦੇ ਆ ਕਈ ਕੁਤੱਕਾ ਧੱਦੇ ਦੇ ਉੱਪਰ ਅੱਧਕ ਲਾ ਕੇ ਕੁਤੱਕਾ ਬੋਲਣਾ ਹੈ

ਇਸ ਸ਼ਬਦ ਦੇ ਆਰੰਭ ਦੇ ਵਿੱਚ ਵਿਦਿਆ ਨਾ ਪਰੋ, ਇਹ ਰਾਰੇ ਨੂੰ ਭਾਰਾ ਕਰਕੇ ਬੋਲਣਾ, ਪਰੋ ਨਹੀਂ ਕਹਿਣਾ। ਪਾਠ ਸ਼ੁੱਧ ਕੀਤਾ ਗਿਆ ਹੈ ਅਤੇ ਵਿਦਿਆਰਥੀਆਂ ਦੀ ਜਾਣਕਾਰੀ ਹਿੱਤ ਬੇਨਤੀ ਕੀਤੀ ਗਈ ਹੈ ਵਿਦਿਆ ਨਾ ਪਰੋ, ਇਹ ਪਰੋ ਰਾਰੇ ਨੂੰ ਭਾਰਾ ਕਰਕੇ ਬੋਲਣਾ।

0: ਤੁਮ ਸੰਸਾਰ ਨਾਹੀ ਦਇਆਲ ਮੋਹੇ ਸੰਸਾਰ ਪਾਪੀ ਬਿਲਾਵਲ ਨਿਤ ਉਠ ਪੂਰੀ ਗਾਗਰ ਆਨੈ ਲੀਪਤ ਜੀਉ ਗਇਓ ਤਾਨਾ ਬਾਨਾ ਕਸ਼ੂ ਨਾ ਸੂਝੈ ਹਾਰ ਹਾਰ ਰਸ ਲਪਟਿਓ ਹਮਾਰੇ ਕੁਲ ਕੌਨੇ ਰਾਮ ਕਹਿਓ ਜਬ ਕੀ ਮਾਲਾ ਲਈ ਨਿਪੂਤੇ ਤਬ ਤੇ ਸੁਖ ਨਾ ਭਇਓ ਰਹਾਓ ਸੁਨੋ ਜੇਠਾਨੀ ਸੁਨੋ ਦੇਰਾਨੀ ਅਚਰਜ ਏਕ ਭਇਓ ਸਾਤ ਸੂਤ ਇਨ ਮੁੰਡੀਏ ਖੋਏ ਇਹੋ ਮੁੰਡਿਆ ਕਿਉ ਨਾ ਮੋਯੋ ਸਰਬ ਸੁਖਾ ਕਾ
1: ਪੰਕਤੀ ਆਈ ਹੈ ਸਾਤ ਸੂਤ ਇਨ ਮੁੰਡੀਏ ਬਿੰਦੀ ਦਾ ਸ਼ੁੱਧ ਉਚਾਰਨ ਡੀ ਤੇ ਆਉਣਾ ਕੋਸ਼ਿਸ਼ ਕਰੋ ਇਸ ਤਰ੍ਹਾਂ ਬੋਲਿਆ ਜਾਵੇ ਮੈਂ ਪੜ੍ਹ ਦਿੰਦਾ ਇੱਕ ਵਾਰੀ ਸਾਤ ਸੂਤ ਇਨ ਮੁੰਡੀਏ ਖੋਏ ਇਹੋ ਮੁੰਡਿਆ ਕਿਉਂ ਨਾ ਮੋਇਓ ਪੜ੍ਹ ਦਿਓ ਜੀ ਦੁਬਾਰਾ ਪੜ੍ਹ ਦਿਓ
0: ਸਾਤ ਸੂਤ ਇਨ ਮੁੰਡੀਏ ਖੋਏ

ਸਾਖੀ ਹਰਨਾਖਸ ਨਖ ਬਿਦਰਿਓ ਘਰ ਕੇ ਦੇਵ ਪਿੱਤਰ ਕੀ ਛੋਡੀ ਗੁਰ ਕੋ ਸ਼ਬਦ ਲਇਓ ਕਹਿਤ ਕਬੀਰ ਸਗਲ ਪਾਪ ਖੰਡਨ ਸੰਤ ਹੈ ਲੈ ਉਧਰਿਓ ਬਿਲਾਵਲ ਕੋ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦੇ ਵਾਜਾ ਰਹਾਓ ਤੇਰੋ ਜਨ ਹੋਏ ਸੋਏ ਕਤ ਡੋਲੈ ਤੀਨ ਭਵਨ ਪਰ ਛਾਜਾ ਹਾਥ ਪਸਾਰ ਸਕੈ ਕੋ ਜਨ ਕਉ ਬੋਲ ਸਕੈ ਨਾ ਅੰਦਾਜਾ ਚੇਤ ਅਚੇਤ ਮੂੜ ਮਨ ਮੇਰੇ ਬਾਜੇ ਅਨਹਦ।

ਇਹ ਬਿਨਤੀ ਸੁਣੀਆਹੋ ਮਤ ਘਾਲਹੋ ਜਮ ਕੀ ਖਬਰੀ ਬਿਲਾਵਲ ਦਰ ਮਾਦੇ ਠਾਡੇ ਦਰਬਾਰ ਤੁਝ ਬਿਨ ਸੁਰਤ ਕਰੈ ਕੋ ਮੇਰੀ ਦਰਸ਼ਨ ਦੀਜੈ ਖੋਲ ਕੇ ਵਾਰ ਰਹਾਓ ਤੁਮ ਧਨ ਧਨੀ ਉਦਾਰ ਤਿਆਗੀ ਸ੍ਰਵਣ ਸੁਣੀਅਤ ਸੁਜਸ ਤੁਮਾਰ ਮਾਂਗਉ ਕਾਹੇ ਅਰੰਕ ਸਭ ਦੇਖਾਓ ਤੁਮ ਹੀ ਤੇ ਮੇਰੋ ਨਿਸਤਾਰ ਜੈ ਦੇਉ ਨਾਮਾ ਬਿਪ ਸੁਦਾਮਾ ਤਿੰਨ ਕਉ ਕਿਰਪਾ ਭਈ ਹੈ ਅਪਾਰ ਕਹਿ ਕਬੀਰ ਤੁਮ ਸਮਰੱਥ ਦਾਤੇ।

ਗੋਬਿੰਦ ਲੇਵਲ ਆ ਗਈ ਜੀਵਤ ਸੁਨ ਸਮਾਨਿਆ ਗੁਰ ਸਾਖੀ ਜਾਗੀ ਰਹਾਉ ਕਾਸੀ ਤੇ ਧੁਨ ਉਪਜੈ ਕਾਸੀ ਤੇ ਧੁਨ ਉਪਜੈ ਧੁਨ ਕਾਸੀ ਜਾਈ ਕਾਸੀ ਫੂਟੀ ਪੰਡਿਤਾ ਧੁਨ ਕਹਾਂ ਸਮਾਈ ਤ੍ਰਿਕੁਟੀ ਸੰਦ ਮੈਂ ਪੇਖਿਆ ਘਟ ਹੂ ਘਟ ਜਾਗੀ ਐਸੀ ਬੁੱਧ ਸਮਾਚਰੀ ਘਟ ਮਾਹੇ ਤਿਆਗੀ ਆਪ ਆਪ ਤੇ ਜਾਣਿਆ ਤੇਜ ਤੇਜ ਸਮਾਨਾ ਕਹੋ ਕਬੀਰ ਅਬ ਜਾਣਿਆ ਗੋਬਿੰਦ ਮਨ ਮਾਨਾ ਬਿਲਾਵਲ ਚਰਨ ਕਮਲ ਜਾ ਕੈ ਹਿਰਦੈ ਬਸ ਹੈ ਸੋ ਜਨ ਕਿਉ ਡੋਲੈ ਦੇਵ ਮਾਨੋ ਸਭ ਸੁਖ ਨੋ ਨਿਧਤਾ ਕੈ ਸਹਿਜ ਸਹਿਜ ਜਸ ਬੋਲੈ ਦੇਵ ਰਹਾਉ ਤਬ ਇਹ ਮਤ ਜੋ ਸਭ ਮਹਿ ਪੇਖੈ ਕੁਟਲ ਗਾਂਠ ਜਬ ਖੋਲੈ ਦੇਵ ਬਾਰਨ ਬਾਰ ਮਾਇਆ ਤੇ ਅਟਕੈ ਲੈ ਨਰਜਾ ਮਨ ਤੋਲੈ ਦੇਵ ਜਹ ਉਹ ਜਾਏ ਤਹੀ ਸੁਖ ਪਾਵੈ।

0: ਤੁਧ ਉਪਕਰੈ ਦੁਖ ਸੁਖਾਸਾ
1: ਤੇ ਸਕਰੈ ਆਠ ਉਪਕਰੈ ਕਰਨ
0: ਮਨ ਮੇਰੇ ਆਪਣਾ ਹਰ ਸੇਵ ਦਿਨ ਰਾਤੀ ਜੋ ਤੁਧ ਉਪਕਰੈ ਦੁਖ ਸੁਖਾਸਾ ਤਿਸਕਾ ਪਰਭਾਸਾ ਕਿਉ ਕੀਜੈ ਮਨ ਮੇਰੇ ਜੋ ਅੰਤੀ ਅਵਸਰ ਰੱਖ ਨਾ ਸਕਾਸਾ ਹਾਰ ਜਪ ਮੰਤ ਗੁਰ ਉਪਦੇਸ਼ ਲੈ ਜਪ ਹੋ ਤਿਨ ਅੰਤ ਛਡਾਏ ਜਿਨ ਹਰ ਪ੍ਰੀਤ ਚਿਤਾਸਾ ਜਨ ਨਾਨਕ ਅਨਦਿਨ ਨਾਮ ਜਪ ਹੋ ਹਰ ਸੰਤ ਹੋ ਇਹੋ ਛੂਟਨ ਕਾ ਸਾਚਾ ਪਰਭਾਸਾ ਗੋਡ ਮਹੱਲਾ ਚੌਥਾ ਹਰ ਸਿਮਰਤ ਸਦਾ ਹੋਏ ਆਨੰਦ ਸੁਖ ਅੰਤਰ ਸ਼ਾਂਤ ਸੀਤਲ ਮਨ ਆਪਣਾ ਜੈਸੇ ਸਕਤ ਸੂਰ ਬਹੁ ਜਲਤਾ ਗੁਰ ਸੱਸ ਦੇਖੇ ਲਹਿ ਜਾਏ ਸਭ ਤਪਨਾ
1: ਸੱਸ ਪੋਲਾ ਹੀ ਬੋਲਣਾ
0: ਜੈ

0: ਹੈ ਤੇਰਾ ਹਰ ਧਿਆਏ ਹਰ ਸਦਾ ਧਿਆਏ ਤੂੰ ਤੁਧ ਲਏ ਛਡਈਆ ਗੌਂਡ ਮਹੱਲਾ ਚੌਥਾ।
1: ਹੁਣ ਇੱਥੇ ਪਹਿਲਾਂ ਕਨੌੜੇ ਨਾਲ ਆਇਆ ਸੀ, ਫਿਰ ਹੋੜੇ ਨਾਲ ਆਇਆ ਸੀ, ਹੁਣ ਇੱਥੇ ਤੀਜੇ ਤਰੀਕੇ ਬਿੰਦੀ ਨਾਲ ਆਇਆ। ਸੋ ਇਸ ਤਰੀਕੇ ਤਿੰਨ ਸਿਰਲੇਖ ਆਉਣਗੇ, ਗੌਡ ਗੋਡ ਤੇ ਗੌਂਡ, ਤਿੰਨੇ ਵੱਖ ਵੱਖ ਜਿਵੇਂ ਲਿਖੇ ਨੇ ਉਵੇਂ ਪੜ੍ਹ ਲੈਣੇ।
2: ਰਾਗ ਮਾਲਾ ਦੇ ਅੰਦਰ ਗੌਂਡ ਹੀ ਇਹਦਾ ਨਾਮ ਆਇਆ ਤਰਤੀਬ ਮੁਤਾਬਕ, ਤੇ ਜੋ ਸੋਰਠ ਗੌਂਡ ਮਲਾਰੀ ਧੁਨੀ ਪੁਨ ਗਾਵੈ ਆਸਾ ਗੁਣਗੋਨੀ ਉੱਚਾ ਸੁਰ ਸੂਹੋ ਪੁਨਕੇਨੀ ਮੇਘ ਰਾਗ ਸਿਉ ਪੰਚੋ ਚਿੰਨੀ। ਮੇਘ ਰਾਗ ਦੀ ਇੱਕ ਰਾਗਣੀ ਹੈ ਇਹ ਰਾਗ ਮਾਲਾ ਦੀ ਤਰਤੀਬ ਮੁਤਾਬਕ। ਸੋ ਮੂਲ ਨਾਮ ਇਹਦਾ ਗੌਂਡ ਹੈ, ਭਾਵੇਂ ਦੂਜੇ ਰੂਪਾਂ ਵਿੱਚ ਆਇਆ ਸੀ ਉਸੇ ਤਰ੍ਹਾਂ ਪੜਾਂਗੇ ਜੀ।
0: ਗੌਂਡ ਮਹੱਲਾ ਚੌਥਾ ਹਰ ਦਰਸ਼ਨ ਕਹੋ ਮੇਰਾ ਮਨ ਬਹੁ ਤਪਤਾ ਜਿਉ ਤ੍ਰਿਖਾਵੰਤ ਬਿਨ ਨੀਰ ਮੇਰਾ ਮਨ ਪ੍ਰੇਮ ਲੱਗੋ ਹਰ ਤੀਰ ਹਮਰੀ ਬੇਦਨ ਹਰ ਪ੍ਰਭ ਜਾਣੈ ਮੇਰੇ ਮਨ ਅੰਤਰ ਕੀ ਪੀਰ ਰਹਾਓ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੈ ਸੋ ਭਾਈ ਸੋ ਮੇਰਾ ਵੀਰ ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ ਲੇ ਸਤਿਗੁਰ ਕੀ ਮਤ ਧੀਰ ਜਨ ਨਾਨਕ ਕੀ ਹਰ

ਭੀ ਕਰਤਾ ਨਿਰਗੁਣ ਕਰਤਾ ਸਰਗੁਣ ਕਰਤਾ ਗੁਰਪ੍ਰਸਾਦ ਨਾਨਕ ਸਮ ਦ੍ਰਿਸ਼ਟਾ ਗੌਂਡ ਮਹੱਲਾ ਪੰਜਵਾ ਫਾਕਿਓ ਮੀਨ ਕਪਿਕ ਕੀ ਨਿਆਈ ਫਾਕਿਓ ਮੀਨ ਕਪਿਕ ਕੀ ਨਿਆਈ ਤੂੰ ਉਰਜ ਰਹਿਓ ਕਸੁੰਭਾਏਲੇ ਭਗ ਪੱਗ ਧਾਰ ਹੈ ਸਾਸ ਲਿਖੈ ਲੈ ਤੋ ਉਧਰ ਹੈ ਹਰ ਗੁਣ ਗਾਏਲੇ ਮਨ ਸਮਝ ਛੋੜ ਆਵਾਏਲੇ ਆਪਣੇ ਰਹਿਣ ਕੋ ਠੌਰ ਨਾ ਪਾਵ ਹੈ ਕਾਏ ਪਰ ਕਹਿ ਜਾਏਲੇ ਰਹਾਓ ਜਿਉ ਮੈਗਲ ਇੰਦਰੀ ਰਸ ਪ੍ਰੇਰਿਓ ਤੂੰ ਲਾਗ ਪਰਿਓ ਕੁਟੰਬਾਏਲੇ ਤੂੰ ਲਾਗ ਪਰਿਓ ਕੁਟੰਬਾਏਲੇ ਜਿਉ ਪੰਖੀ ਇਕੱਤਰ ਹੋਏ ਫਿਰ ਵਿਛੁਰੈ ਥਿਰ ਸੰਗਤ ਹਰ ਹਰ ਧਿਆਏ ਲੇ ਜੈਸੇ ਮੀਨ ਰਸਨ ਸਾਧ ਬਿਨਸਿਓ ਓਹ ਮੂਠੋ ਮੂੜ ਲੁਭਾਏ ਲੇ।

0: ਕਰੀ ਮੇਰੀ ਵਾਰ ਖਰਾਬ ਨਾ ਹੋਵੇ ਕਿਧਰੇ।
1: ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।

ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।

ਸਤ ਨਾਮ ਵਾਹੇ ਗੁਰੂ, ਸਤ ਨਾਮ ਵਾਹੇ ਗੁਰੂ। ਸਤ ਨਾਮ ਵਾਹੇ ਗੁਰੂ, ਸਤ ਨਾਮ ਵਾਹੇ ਗੁਰੂ।

ਸਤ ਨਾਮ ਵਾਹਿਗੁਰੂ ਸਤ ਨਾਮ

0: ਮੁਖੀ ਸਾਹਿਬ ਪ੍ਰਕਾਸ਼ ਕਰ ਲਓ ਜੀ, ਅੱਗੇ ਸੰਥਿਆ ਆਪਾਂ ਪ੍ਰਾਰੰਭ ਕਰੀਏ। ਇਹਦੇ ਨਾਲ ਹੀ ਇੱਕ ਬੇਨਤੀ ਹੈ, ਕੁਝ ਸੰਗਤ ਵਿੱਚੋਂ ਗੁਰਮੁਖ ਪਿਆਰੇ ਪੁੱਛਦੇ ਆ ਕਿ ਸਾਨੂੰ ਪੋਥੀਆਂ ਦੀ ਲੋੜ ਹੈ। ਕਈ ਜਾਣੇ ਪੁੱਛਦੇ ਸੀ ਕਿ ਅਸੀਂ ਪੋਥੀਆਂ ਸਾਨੂੰ ਮਿਲ ਸਕਦੀਆਂ ਨੇ। ਜਦੋਂ 16 ਅਗਸਤ ਨੂੰ ਅਸੀਂ ਸੰਪੂਰਨਤਾ ਹੋਣੀ ਹੈ ਪਾਠ ਬੋਧ ਸਮਾਗਮ ਦੀ, ਉਸ ਤੋਂ ਬਾਅਦ ਇੱਥੇ ਦਰਬਾਰ ਸਾਹਿਬ ਦੇ ਬਾਹਰ ਲਾਇਬ੍ਰੇਰੀ ਦੇ ਅਗਲੇ ਪਾਸੇ ਇੱਕ ਸਟਾਲ ਹੋਵੇਗਾ, ਉੱਥੋਂ ਤੁਹਾਨੂੰ ਇਹ ਤਿੰਨੋਂ ਤਰ੍ਹਾਂ ਦੀਆਂ ਪੋਥੀਆਂ ਤੁਸੀਂ ਲੜੀਵਾਰ ਵੀ ਲੈ ਕੇ ਜਾ ਸਕਦੇ ਹੋ, ਪਾਦਸ਼ੇਦ ਵੀ ਅਤੇ ਰੰਗਦਾਰ ਵੀ। ਇਹ ਜਿਹੜੀਆਂ ਪੋਥੀ ਸਾਹਿਬ ਨੇ ਇਹਨਾਂ ਦੀ ਉੱਥੇ ਸਮਾਪਤੀ ਤੋਂ ਬਾਅਦ 16 ਤਰੀਕ ਨੂੰ ਉੱਥੇ ਬਾਹਰ ਸਟਾਲ ਹੋਏਗੀ, ਗੁਰਮੁਖ ਪਿਆਰੇ ਉੱਥੇ ਖੜ੍ਹੇ ਹੋਣਗੇ। ਜਿਹੜੇ ਵੀ ਆਪ ਜੀਆਂ ਨੂੰ ਪੋਥੀ ਸਾਹਿਬ ਦੀ ਲੋੜ ਹੋਈ ਆਪ ਜੀ ਉੱਥੋਂ ਲੈ ਕੇ ਜਾ ਸਕਦੇ ਹੋ। ਸੋ ਇਹ ਸੰਗਤਾਂ ਵੱਲੋਂ ਵਾਰੀ ਵਾਰੀ ਸਵਾਲ ਆਉਂਦਾ ਸੀ, ਜਿਹੜੀਆਂ ਸੰਗਤਾਂ ਨੂੰ ਪੋਥੀ ਸਾਹਿਬ ਚਾਹੀਦੇ ਹੋਏ ਸੰਪੂਰਨਤਾ ਵਾਲੇ ਦਿਨ ਆਪ ਜੀ ਲੈ ਜਾਣ ਜੀ। ਆਓ ਹੁਣ ਆਪਾਂ ਅੱਗੇ ਸੰਥਿਆ ਪ੍ਰਾਰੰਭ ਕਰੀਏ। ਜੇਕਰ ਆਪ ਜੀ ਸਾਰਿਆਂ ਨੇ ਪੋਥੀ ਸਾਹਿਬ ਪ੍ਰਕਾਸ਼ ਕਰ ਲਏ ਨੇ ਤਾਂ ਅੰਗ 863 ਇੱਥੋਂ ਹੁਣ ਸੰਥਿਆ ਅੱਗੇ ਪ੍ਰਾਰੰਭ ਹੋਣੀ ਹੈ। 64 ਤੋਂ ਸੰਥਿਆ ਪ੍ਰਾਰੰਭ ਹੋਣੀ ਹੈ। ਪਹਿਲਾ ਹੀ ਸ਼ਬਦ ਹੈ ਗੋਂਡ ਮਹੱਲਾ ਪੰਜਵਾਂ, ਗੁਰ ਕੀ ਮੂਰਤ ਮਨ ਮਹਿ ਧਿਆਨ। ਇੱਥੋਂ ਆਪ ਜੀ ਆਪਣੀ ਸੁਰਤੀ ਬਿਰਤੀ ਟਿਕਾ ਕੇ ਪਾਠ ਸਰਵਣ ਕਰੋ ਜੀ। ਹਾਂਜੀ,
1: ਗੋਂਡ ਮਹੱਲਾ ਪੰਜਵਾਂ, ਗੁਰ ਕੀ ਮੂਰਤ ਮਨ ਮਹਿ ਧਿਆਨ,

ਦਾਸ ਨਿਸ ਬਾਸੁਰ ਜਪ ਨਾਨਕ ਦਾਸ ਗੋਂਡ ਮਹੱਲਾ ਪੰਜਵਾ ਓਨ ਕਉ ਖਸਮ ਕੀਨੀ ਠਾਕ ਹਾਰੇ ਦਾਸ ਸੰਗ ਤੇ ਮਾਰ ਬਿਦਾਰੇ ਗੋਬਿੰਦ ਭਗਤ ਕਾ ਮਹਿਲ ਨਾ ਪਾਇਆ ਰਾਮ ਜਨਾ ਮਿਲ ਮੰਗਲ ਗਾਇਆ ਸਗਲ ਸ੍ਰਿਸ਼ਟ ਕੇ ਪੰਚ ਸਿਕਦਾਰ ਰਾਮ ਜਨਾ ਮਿਲ ਮੰਗਲ ਗਾਇਆ ਰਾਮ ਜਨਾ ਮਿਲ ਮੰਗਲ ਗਾਇਆ ਸਗਲ ਸ੍ਰਿਸ਼ਟ ਕੇ ਪੰਚ ਸਿਕਦਾਰ ਰਾਮ ਭਗਤ ਕੇ ਪਾਨੀ ਹਾਰ ਰਹਾਉ ਜਗਤ ਪਾਸ ਤੇ ਲੇਤੇ ਦਾਨ ਗੋਬਿੰਦ ਭਗਤ ਕਉ ਕਰਹਿ ਸਲਾਮ ਲੂਟ ਲੇ ਸਾਕਤ ਪਤ ਖੂਬ ਹੈ ਸਾਧ ਜਨਾ ਪਗ ਮਲ ਮਲ ਧੂਵ ਹੈ ਪੰਚ ਪੂਤ ਜਣੇ ਇੱਕ ਮਾਏ ਉਤ ਭੁਜ ਖੇਲ ਕਰ ਜਗਤ ਵਿਆਏ ਤੀਨ ਗੁਣਾ ਕੈ ਸੰਗ ਰਚ ਰਸੇ ਇਨ ਕਉ ਛੋੜ ਉਪਰ ਜਨ ਬਸੇ ਕਰ ਕਿਰਪਾ ਜਨ ਲੀਏ ਛਡਾਏ ਜਿਸ ਕੇ ਸੇ ਤਿਨ ਰੱਖੇ ਹਟਾਏ ਕਹੋ ਨਾਨਕ ਭਗਤ ਪ੍ਰਭ ਸਾਰ ਬਿਨ ਭਗਤੀ ਸਭ ਹੋਏ ਖੁਆਰ ਗੋਂਡ ਮਹੱਲਾ ਪੰਜਵਾ ਕਲ ਕਲੇਸ ਮਿਟੇ ਹਰ ਨਾਏ ਦੁਖ ਬਿਨਸੇ ਸੁਖ ਸੁਖ ਕੀਨੋ ਠਾਓ ਜਪ

ਔਰ ਧਾਰੇ ਅਗਨ ਸਾਗਰ ਤੇ ਉਤਰੇ ਪਾਰੇ ਜਨਮ ਮਰਨ ਸਭ ਮਿਟੀ ਉਪਾਦ ਪ੍ਰਭ ਸਉ ਲਾਗੀ ਸਹਿਜ ਸਮਾਧ ਥਾਨ ਥਨੰਤਰ ਏਕੋ ਸੁਆਮੀ ਸਗਲ ਘਟਾ ਕਾ ਅੰਤਰ ਜਾਮੀ

ਕਰਨ ਪਲਾਹ ਕਰਹਿ ਸਿਵ ਦੇਵ, ਕਰਨ ਪਲਾਹਾ ਕਰਹਿ ਸਿਵ ਦੇਵ, ਤਿਲ ਨਹੀਂ ਬੂਝਹਿ ਅਲਖ ਅਭੇਵ, ਪ੍ਰੇਮ ਭਗਤ ਜਿਸ ਆਪੇ ਦੇ, ਜਗ ਮਹਿ ਵਿਰਲੇ ਕੇਈ ਕੇ, ਮੋਹੇ ਨਿਰਗੁਣ ਗੁਣ ਕਿਸ਼ੂ।

ਪਾਰ ਬਹਿਮ ਨਿਕਟ ਕਰ ਜਾਣ ਭਾਏ ਭਗਤ ਪ੍ਰਭ ਕੀਰਤਨ ਲਾਗੈ ਜਨਮ ਜਨਮ ਕਾ ਸੋਇਆ ਜਾਗੈ ਚਰਨ ਕਮਲ ਜਨ ਕਾ ਆਧਾਰ ਗੁਣ ਗੋਬਿੰਦ ਰਾਉ।

0: ਸਮਰਤੇ ਕਉ ਜੇ ਕਉ ਰੋਵੈ
1: ਕਉ ਹੋੜਾ ਲਾ ਕੇ ਕਉ ਰੋਵੈ
0: ਇਸ ਮਰਤੇ ਕਉ ਜੇ ਕਉ ਰੋਵੈ
2: ਇਹਦੀ ਨਾ ਪਹਿਲਾਂ ਵੀ ਦਿੱਕਤ ਆਈ ਹੈ ਉਚਾਰਨ ਦੀ ਮੇਰੀ ਕੋਸ਼ਿਸ਼ ਹੈ ਵੀ ਤੁਹਾਨੂੰ ਸੌਖਾ ਲੱਗੇ ਜਿਹੜਾ ਹੋੜਾ ਦੀ ਆਵਾਜ਼ ਹੈ ਨਾ ਕਿਤੇ ਵੀ ਲੱਗਿਆ ਹੋਇਆ ਇਹ ਇੰਗਲਿਸ਼ ਵਾਲਾ ਓ ਹੈ ਇੰਗਲਿਸ਼ ਅਲਫਾਬੈਟ ਦਾ ਜਿਹੜਾ ਓ ਲੈਟਰ ਹੈ ਜੇ ਤੇ ਓ ਸਹੀ ਬੋਲ ਗਿਆ ਫਿਰ ਆਪਣੇ ਆਪ ਹੋੜਾ ਸਹੀ ਬੋਲ ਜਾਣਾ ਇਸ ਤਰ੍ਹਾਂ ਇਹਦੀ ਪ੍ਰੈਕਟਿਸ ਕਰਿਓ ਕੋ ਊ ਵੱਖਰਾ ਬੋਲੋ ਪਹਿਲਾਂ ਕੋ ਵੱਖਰਾ ਬੋਲੋ ਫਿਰ ਇਹਨਾਂ ਨੂੰ ਇਕੱਠੇ ਕਰ ਦਿਓ ਕੋ ਊ ਇਸ ਤਰ੍ਹਾਂ ਪ੍ਰੈਕਟਿਸ ਕਰ ਲੈਣੀ ਜੀ
0: ਇਸ ਮਰ ਤੇ ਕੋ ਜੇ ਕੋ ਰੋਵੈ ਜੋ ਰੋਵੈ ਸੋਈ ਪਤ ਖੋਵੈ ਗੁਰ ਪ੍ਰਸਾਦ ਮੈਂ ਡਗਰੋ ਪਾਇਆ ਜੀਵਨ ਮਰਨ ਤੋ ਮਿਟਾਵਾਇਆ

ਧਨ ਸੁਹਾਗਨ ਮਹਾਪਵੀਤ ਤਪੇ ਤਪੀਸਰ ਡੋਲੈ ਚੀਤ ਰਹਾਓ ਸੁਹਾਗਨ ਕਿਰਪਨ ਕੀ ਪੂਤੀ ਸੇਵਕ ਤਜ ਜਗਤ ਸਿਓ ਸੂਤੀ ਸਾਧੂ ਕੈ ਠਾਡੀ ਦਰਬਾਰ ਸਰਨ ਤੇਰੀ ਮੋ ਕਉ ਨਿਸਤਾਰ ਸੁਹਾਗਨ ਹੈ ਅਤ ਸੁੰਦਰੀ ਪਗ ਨੇਵਰ ਛਨਕ ਛਨ ਹਰੀ ਜੋ ਲਗ ਪ੍ਰਾਨ ਤਉ ਲਗ ਸੰਗੇ ਨਾਹੇ ਤਾ ਚੱਲੀ ਬੇਗ ਉਠ ਨੰਗੇ ਸੁਹਾਗਨ ਭਵਨ ਤ੍ਰੈ ਲੀਆ ਦਸ ਅੱਠ ਪੁਰਾਣ ਤੀਰਥ ਰਸ ਕੀਆ ਬ੍ਰਹਮਾ ਬਿਸਨ ਮਹੇਸਰ ਬੇਦੇ ਵੱਡੇ ਭੂਪਤ ਰਾਜ ਹੈ ਛੇਦੇ ਵੱਡੇ ਭੂਪਤ ਰਾਜੇ ਹੈ ਛੇਦੇ

ਚੱਲੀ ਜੈ ਫੇਰੀ ਖਸਮ ਦੁਹਾਗਨ ਤਜ ਆਉ ਹੇਰੀ ਕਹਿ ਕਬੀਰ ਏਕੈ ਕਰ ਕਰਨਾ ਗੁਰਮੁਖ ਹੋਏ ਬਹੁਰ ਨਹੀਂ ਮਰਨਾ ਗੋਂਡ ਕੂਟਨ ਸੋਏ ਜੋ ਮਨ ਕਉ ਕੂਟੈ ਮਨ ਕੂਟੈ ਤਉ ਜਮ ਤੇ ਛੂਟੈ ਕੁੱਟ ਕੁੱਟ ਮਨ

ਚਾਰ ਪਹਿਲਾ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਆਸੁਮੇਧ ਜਗਨੇ ਆਸੁਮੇਧ ਜਗਨੇ ਤੁਲਾ ਪੁਰਖ ਦਾਨੇ ਪ੍ਰਾਗ ਇਸਨਾਨੇ

0: ਈੜੀ ਨੂੰ ਲਾਏ ਨੂੰ ਸੰਬੰਧਕ ਜਾ ਉਚਾਰਨ ਕਰਨ ਹਰ ਏ
1: ਹਰ ਏ ਨਮਸਤੇ ਹਰ ਏ ਨਮ ਹੈ ਹਰ ਹਰ ਕਰਤ ਨਹੀਂ ਦੁਖ ਜਮ ਹੈ ਰਹਾਓ ਹਰ ਹਰ ਨਾਖਸ ਹਰੇ ਪਰਾਨ ਅਜੈ ਮਲ ਕੀਓ ਅਜੈ ਮਲ ਕੀਓ ਬੈਕੁੰਠ ਹੈ ਬੈਕੁੰਠ ਹੈ ਥਾਨ ਸੂਆ ਪੜਾਵਤ ਗਨਕਾ ਤਰੀ ਸੋ ਹਰ ਨੈਨੋ ਕੀ ਪੂਤਰੀ
0: ਪੜਾਵਤ ਪਾਠ ਹੀ ਠੀਕ ਹੈ
1: ਹਰ ਹਰ ਕਰਤ ਪੂਤਨਾ ਤਰੀ ਬਾਲ ਘਾਤਨੀ ਕਪਟ ਹੈ ਭਰੀ ਸਿਮਰਨ ਦਰੋਪਦ ਸਿਮਰਨ ਦਰੋਪਦ ਸੁਤ ਉਦਰੀ ਗੌਤਮ ਸਤੀ

0: ਸਿਖਰਾਈ ਕਰਨ
1: ਸੇਵ ਸੇਵ ਕਰਤੇ ਜੋ ਨਰ ਧਿਆਵੈ ਬਰਦ ਚੜੇ ਡਾਉਰੂ ਬਰਦ ਚੜੇ
2: ਪਾਠ ਦੱਸ ਦਿੱਤਾ ਵੈਸੇ ਬਾਈ ਜੀ ਨੇ ਕਲੀਅਰ ਕਰ ਦਿੱਤਾ ਪਰ ਮੈਂ ਬੇਨਤੀ ਕਰਾਂ ਆਨ ਦੇਵ ਬਦਲਾਵ ਨੇ ਦਹੋ ਤਾਂ ਤੁਸੀਂ ਪੜ੍ਹਿਆ ਹੈ ਪੋਥੀਆਂ ਤੇ ਹੈ ਪਰ ਇਹ ਪਾਤਸ਼ਾਹ ਦੇ ਬਹੁਤ ਸਾਰੇ ਸਰੂਪਾਂ ਦੇ ਵਿੱਚ ਜਾਂ ਹੋਰ ਪੋਥੀਆਂ ਵਿੱਚ ਇਹ ਤੁਹਾਨੂੰ ਬਦਲਾਵਨ ਪਾਠ ਮਿਲੇਗਾ ਨੰਨੇ ਦੀ ਸਿਹਾਰੀ ਵਾਹਵੇ ਦੇ ਨਾਲ ਮਿਲਦੀ ਹੈ ਇਸ ਤਰ੍ਹਾਂ ਵੀ ਛਾਪਿਆ ਹੋਇਆ ਪਰ ਧਿਆਨ ਰੱਖਣਾ ਇਸ ਪਾਠ ਦਾ।

0: ਸ਼ਬਦ
1: ਬੜਾ ਸ਼ਬਦ ਸੀਗਾ
2: ਪਹਿਲਾਂ ਆ ਵੀ ਗਿਆ
1: ਤੇ ਸਾਰੇ ਸ਼ਬਦਾਂ ਦੀ ਅਖੀਰ ਦੇ ਉੱਤੇ ਗਿਣਤੀ ਲਿਖੀ ਹੋਈ ਹੈ ਤੇ ਕੁੱਲ ਜੋੜ 49 ਇਹ ਸ਼ਬਦ ਸਾਰੇ ਆਏ ਹਨ ਤੇ ਇਸ ਕਰਕੇ ਜੋੜ ਦਾ ਅਰਥ ਜੋੜੀ ਹੈ।

0: ਕੋਈ ਪੜਤਾ ਸਹਸਾ ਕਿਰਤਾ
1: ਰਾਗ ਰਾਮਕਲੀ ਹੁਣ ਇੱਥੇ ਪ੍ਰਾਰੰਭ ਹੋ ਰਿਹਾ ਹੈ। ਪਰ ਮੁੱਖ ਬਾਣੀ ਇਸ ਰਾਗ ਦੇ ਵਿੱਚ 917 ਅੰਗ ਦੇ ਉੱਪਰ 40 ਪੌੜੀਆਂ ਸ੍ਰੀ ਆਨੰਦ ਸਾਹਿਬ ਜੀ ਦੀਆਂ ਆਉਣਗੀਆਂ। ਉਦੋਂ ਬਾਅਦ ਦੇ ਵਿੱਚ ਰਾਮਕਲੀ ਸਦ ਵੀ ਇਸੇ ਬਾਣੀ ਦੇ ਵਿੱਚ ਹੀ ਸੁਭਾਇਮਾਨ ਹੈ, ਜਿਹੜਾ ਮ੍ਰਿਤਕ ਪ੍ਰਾਣੀ ਦੇ ਭੋਗ ਸਮੇਂ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਤੋਂ ਬਾਅਦ ਵੀ ਪੜ੍ਹਿਆ ਜਾਂਦਾ ਹੈ ਰਾਮਕਲੀ ਸਦ। ਸੋ ਇਹ ਜਿਹੜਾ ਰਾਗ ਹੈ ਰਾਮਕਲੀ ਕੀਰਤਨ ਵਿੱਚ ਜਿਹੜਾ ਇਹਨੂੰ ਗਾਉਣ ਦਾ ਸਮਾਂ ਹੈ ਉਹ ਸਵੇਰ ਜਿਹੜਾ ਦਿਨ ਦਾ ਪਹਿਲਾ ਪਹਿਰ ਹੁੰਦਾ ਹੈ 6 ਵਜੇ ਤੋਂ ਲੈ ਕੇ 9 ਵਜੇ ਤੱਕ ਦਾ ਜਿਹੜਾ ਸਵੇਰ ਦਾ ਵੇਲਾ ਹੁੰਦਾ ਹੈ ਉਦੋਂ ਇਸ ਰਾਗ ਰਾਮਕਲੀ ਨੂੰ ਗਾਇਆ ਜਾਂਦਾ ਹੈ। ਕੁਛ ਗੁਰਮਤ ਵਿੱਚ ਕੁਛ ਰਾਗੀ ਸਿੰਘਾਂ ਦਾ ਇਹ ਵੀ ਵਿਚਾਰ ਹੈ ਕਿ ਅੰਮ੍ਰਿਤ ਵੇਲੇ 3 ਤੋਂ 6 ਵਜੇ ਤੱਕ ਵੀ ਇਹ ਰਾਗ ਗਾਇਆ ਜਾ ਸਕਦਾ ਹੈ, ਪਰ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਮਰਿਆਦਾ ਨਿਭਾਈ ਜਾਂਦੀ ਹੈ ਪਹਿਲ ਅਸੀਂ ਉਸੇ ਮਰਿਆਦਾ ਨੂੰ ਹੀ ਦਿੰਦੇ ਹਾਂ। ਸੋ ਇਸ ਕਰਕੇ ਸਵੇਰ ਦੇ 6 ਵਜੇ ਤੋਂ ਲੈ ਕੇ 9 ਵਜੇ ਤੱਕ ਦਾ ਰਾਗ ਰਾਮਕਲੀ ਨੂੰ ਗਾਉਣ ਦਾ ਸਮਾਂ ਹੁੰਦਾ ਹੈ। ਹਾਂਜੀ।
0: ਕੋਈ ਪੜਤਾ ਸਹਸਾ ਕਿਰਤਾ, ਕੋਈ ਪੜੈ ਪੁਰਾਣਾ, ਕੋਈ ਨਾਮ ਜਪੈ ਜਪ ਮਾਲੀ, ਲਾਗੈ ਤਿਸੈ ਧਿਆਨਾ, ਅਬ ਹੀ ਕਬ ਹੀ ਕਿਛੂ ਨਾ ਜਾਣਾ, ਤੇਰਾ ਏਕੋ ਨਾਮ ਪਛਾਨਾ, ਨਾ ਜਾਣਾ ਹਰੇ ਮੇਰੀ ਕਵਨ ਗਤੇ, ਹਮ ਮੂਰਖ ਅਗਿਆਨ, ਸਰਨ ਪ੍ਰਭ ਤੇਰੀ, ਕਰ ਕਿਰਪਾ ਰਾਖਹੁ ਮੇਰੀ ਲਾਜ ਪਤੇ ਰਹਾਉ, ਕਬਹੂ ਜੀੜਾ ਊਬ ਚੜ੍ਹਤ ਹੈ, ਕਬਹੂ ਜਾਏ ਪਏ ਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾ ਭਾਲੇ, ਮਰਨ ਲਿਖਾਏ ਮਰਨ ਲਿਖਾਏ, ਮੰਡਲ ਮਹਿ ਆਏ, ਜੀਵਨ ਸੱਜ ਹੈ ਮਾਈ, ਏਕ ਚੱਲੇ ਹਮ ਦੇਖਾ ਹੈ ਸੁਆਮੀ, ਭਾਹੇ ਬਲੰਤੀ ਆਈ, ਨਾ ਕਿਸੀ ਕਾ ਮੀਤ ਨਾ ਕਿਸੀ ਕਾ ਭਾਈ, ਨਾ ਕਿਸੈ ਬਾਪ ਨਾ ਮਾਈ, ਪ੍ਰਣਵਤ ਨਾਨਕ ਜੇ ਤੂੰ ਦੇਵ ਹੈ, ਅੰਤੇ ਹੋਏ ਸਖਾਈ, ਰਾਮ ਕਲੀ ਮਹੱਲਾ ਪਹਿਲਾ, ਸਰਬ ਜੋਤ ਤੇਰੀ ਪਸਰ ਰਹੀ, ਜਹ ਜਹ ਦੇਖਾ ਤਹਿ ਨਰ ਹਰੀ, ਜੀਵਨ ਤਲਬ ਨਿਵਾਰ ਸੁਆਮੀ, ਅੰਧ ਕੂਪ ਮਾਇਆ ਮਨ ਗਾਡਿਆ, ਕਿਉ ਕਰ ਉਤਰਾਓ ਪਾਰ ਸੁਆਮੀ, ਰਹਾਓ ਜਹ ਭੀਤਰ ਘਟ ਭੀਤਰ ਬਸਿਆ, ਬਾਹਰ ਕਾਹੇ ਨਾਹੀ ਬਾਹਰ ਕਾਹੇ ਨਾਹੀ, ਜਹ ਭੀਤਰ ਘਟ ਭੀਤਰ ਬਸਿਆ।

ਤਿਤ ਆਏ ਧੁਰ ਤੈ ਛੋਡੀ ਕੀਮਤ ਪਾਏ ਜਿਨ ਕਿਛ ਕੀਆ ਸੋ ਕਿਛ ਕਰੈ ਆਪਣੀ ਕੀਮਤ ਆਪੇ ਧਰੈ ਗੁਰਮੁਖ ਪ੍ਰਗਟ ਹੋਆ ਹਰ ਰਾਇ ਨਾ ਕੋ ਆਵੈ ਨਾ ਕੋ ਜਾਏ ਲੋਕ ਤਿਘਾਰ ਕਹੈ ਮੰਗਤ ਜਨ ਮਾਗਤ ਮਾਨ ਨਾ ਪਾਇਆ ਸਹਿ ਕੀਆ ਗੱਲਾਂ ਦਰ ਕੀਆ ਬਾਤਾਂ ਤੈ ਤਾ ਕਹਿਣ ਕਹਾਇਆ ਰਾਮ ਕਲੀ ਮਹੱਲਾ ਪਹਿਲਾ ਰਾਮ ਕਲੀ ਮਹੱਲਾ ਪਹਿਲਾ ਸਾਗਰ ਮਹਿ ਬੂੰਦ ਬੂੰਦ ਮਹਿ ਸਾਗਰ ਕਵਣ ਬੁਝੈ ਬਿਧ ਜਾਣੈ ਉਤ ਭੁਜ ਚਲਤ ਆਪ ਕਰ ਚੀਨੈ ਆਪੇ ਤਤ ਪਛਾਣੈ ਐਸਾ ਗਿਆਨ ਵਿਚਾਰੈ ਕੋਈ ਤਿਸ ਤੇ ਮੁਕਤ ਪਰਮ ਗਤ ਹੋਈ ਰਹਾਉ ਦਿਨ ਮਹਿ ਰੈਣ ਰਹਿਣ ਮਹਿ ਦਿਨਿਅਰ ਉਸਨ ਸੀਤ ਬਿਧ ਸੋਈ ਤਾ ਕੀ ਗਤ ਮਿਤ ਅਵਰ ਨਾ ਜਾਣੈ ਗੁਰ ਬਿਨ ਸਮਝ ਨਾ ਹੋਈ ਪੁਰਖ ਮਹਿ ਨਾਰ ਨਾਰ ਮਹਿ ਪੁਰਖਾ ਬੂਝਹੁ ਬ੍ਰਹਮ ਗਿਆਨੀ ਧੁਨ ਮਹਿ ਧਿਆਨ ਧਿਆਨ ਮਹਿ ਜਾਣਿਆ ਗੁਰਮੁਖ ਅਕਥ ਕਹਾਨੀ ਮਨ ਮਹਿ ਜੋਤ ਜੋਤ ਮਹਿ ਮਨੁਆ ਪੰਚ ਮਿਲੇ ਗੁਰ ਭਾਈ ਨਾਨਕ ਤਿਨ ਕੈ ਸਦ ਬਲਿਹਾਰੀ ਜਿਨ ਏਕ ਸ਼ਬਦ ਲਿਵ ਲਾਈ ਰਾਮ ਕਲੀ ਮਹੱਲਾ ਪਹਿਲਾ ਜਾ ਹਰ ਪ੍ਰਭ ਕਿਰਪਾ ਧਾਰੀ ਤਾ ਹੋਮੈ ਵਿੱਚ ਹੋ ਮਾਰੀ ਸੋ ਸੇਵਕ ਰਾਮ ਪਿਆਰੀ ਜੋ ਗੁਰ ਸਬਦੀ ਵਿਚਾਰੀ ਸੋ ਹਰ ਜਨ ਹਰ ਪ੍ਰਭ ਭਾਵੈ ਅਹਿਨਸ ਭਗਤ ਕਰੇ ਦਿਨ ਰਾਤੀ ਲਾਜ ਛੋੜ ਹਰ ਕੇ ਗੁਣ ਗਾਵੈ ਰਹਾਉ ਧੁਨ ਵਾਜੇ ਅਨਹਦ ਘੋਰਾ ਮਨ ਮਾਨਿਆ ਹਰ ਰਸ ਮੋਰਾ ਗੁਰ ਪੂਰੈ ਸੱਚ ਸਮਾਇਆ ਗੁਰ ਆਦ ਪੁਰਖ ਹਰ ਪਾਇਆ ਸਭ ਨਾਦ ਬੇਦ ਗੁਰਬਾਣੀ ਮਨ ਰਾਤਾ ਸਾਰਿਗ ਪਾਣੀ ਤਹਿ ਤੀਰਥ ਵਰਤ ਤਪ ਸਾਰੇ ਗੁਰ ਮਿਲਿਆ ਹਰ ਨਿਸਤਾਰੇ ਜਹ ਆਪ ਗਿਆ ਭਉ ਭਾਗਾ ਗੁਰ ਚਰਣੀ ਸੇਵਕ ਲਾਗਾ ਗੁਰ ਸਤਿਗੁਰ ਭਰਮ ਚੁਕਾਇਆ ਕਹੋ ਨਾਨਕ ਸ਼ਬਦ ਮਿਲਾਇਆ ਰਾਮ ਕਲੀ ਰਾਮ ਕਲੀ ਮਹੱਲਾ ਪਹਿਲਾ ਸ਼ਾਦਨ ਭੋਜਨ ਮਾਂਗਤ ਭਾਗੈ ਖੁਦਿਆ ਦੁਸ਼ਟ ਜਲੈ ਦੁਖ ਆਗੈ ਗੁਰਮਤ ਨਹੀਂ ਲੀਨੀ ਦੁਰਮਤ ਪਤ ਖੋਈ ਗੁਰਮਤ ਭਗਤ ਪਾਵੈ ਜਨ ਕੋਈ ਜੋਗੀ ਜੁਗਤ ਸਹਿਜ ਕਰ ਵਾਸੈ ਏਕ ਦ੍ਰਿਸ਼ਟ ਏਕੋ ਕਰ ਦੇਖਿਆ ਭੀਖਿਆ ਭਾਏ ਸ਼ਬਦ ਤ੍ਰਿਪਤਾਸੈ ਰਹਾਉ ਪੰਚ ਬੈਲ ਗੱਡੀਆ ਦੇਹ ਧਾਰੀ ਰਾਮ ਕਲਾ ਨਿਭਹਿ ਪਤ ਸਾਰੀ ਧਰ ਟੂਟੀ ਗਾਡੋ ਸਿਰ ਭਾਰ ਲੱਕੜੀ ਬਿਖਰ ਜਰੀ ਮੰਝ ਭਾਰ ਗੁਰ ਕਾ ਸ਼ਬਦ ਵਿਚਾਰ ਜੋਗੀ ਦੁੱਖ ਸੁਖ ਸਮ ਕਰਨਾ ਸੋਗ ਬੇਹੋਗੀ ਭੁਗਤ ਨਾਮ ਗੁਰ ਸ਼ਬਦ ਵਿਚਾਰੀ ਆਸਥਿਰ ਕੰਧ ਜਪੈ ਨਿਰੰਕਾਰੀ ਸਹਿਜ ਜਗੋਟਾ ਬੰਧਨ ਤੇ ਛੂਟਾ ਕਾਮ ਕ੍ਰੋਧ ਗੁਰ ਸ਼ਬਦੀ ਲੂਟਾ ਮਨ ਮਹਿ ਮੁੰਦਰਾ ਹਰ ਗੁਰ ਸਰਨਾ ਨਾਨਕ ਰਾਮ ਭਗਤ ਜਨ ਤਰਨਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਮ ਕਲੀ ਮਹੱਲਾ ਤੀਜਾ ਘਰ ਪਹਿਲਾ ਸਤਿਯੁਗ ਸੱਚ ਕਹਿ ਸਭ ਕੋਈ ਘਰ ਘਰ ਭਗਤ ਗੁਰਮੁਖ ਹੋਈ ਸਤਿਯੁਗ ਧਰਮ ਪੈਰ ਹੈ ਚਾਰ ਗੁਰਮੁਖ ਬੂਝੈ ਕੋ ਵਿਚਾਰ ਜੁਗ ਚਾਰੇ ਨਾਮ ਵਡਿਆਈ ਹੋਈ ਜੇ ਨਾਮ ਲਾਗੈ ਸੋ ਮੁਕਤ ਹੋਵੈ ਗੁਰਬਿਨ ਨਾਮ ਨਾ ਪਾਵੈ ਕੋਈ ਰਹਾਉ ਤ੍ਰੇਤਾ ਇੱਕ ਕਲ ਕਿਨੀ ਦੂਰ ਤ੍ਰੇਤਾ ਇੱਕ ਕਲ ਕਿਨੀ ਦੂਰ ਪਾਖੰਡ ਵਰਤਿਆ ਹਰ ਜਾਣਨ ਦੂਰ ਗੁਰਮੁਖ ਬੂਝੈ ਸੋ ਜੀ ਹੋਈ ਅੰਤਰ ਨਾਮ ਵਸੈ ਸੁਖ ਹੋਈ ਦੁਆਪੁਰ ਦੂਜੈ ਦੁਬਿਧਾ ਖੋਏ ਦੁਆਪੁਰ ਦੂਜੈ ਦੁਬਿਧਾ ਹੋਏ ਭਰਮ ਭੁਲਾਨੇ ਜਾਣ ਹੈ ਦੋਏ ਦੁਆਪੁਰ ਧਰਮ ਦੋਏ ਪੈਰ ਰਖਾਏ ਗੁਰਮੁਖ ਹੋਵੈ ਤਾਂ ਨਾਮ ਦ੍ਰਿੜਾਏ ਕਲਯੁਗ ਧਰਮ ਕਲਾ ਇੱਕ ਰਹਾਏ ਇੱਕ ਪੈਰ ਚੱਲੈ ਮਾਇਆ ਮੋਹ ਵਧਾਏ ਮਾਇਆ ਮੋਹ ਅਤ ਗੁਬਾਰ ਸਤਿਗੁਰ ਭੇਟੈ ਨਾਮ ਉਧਾਰ
ਸਭ ਜੁਗ ਮਹਿ ਸਾਚਾ ਏਕੋ ਸੋਈ, ਸਭ ਮਹਿ ਸੱਚ ਦੂਜਾ ਨਹੀਂ ਕੋਈ, ਸਾਚੀ ਕੀਰਤ ਸੱਚ ਸੁਖ ਹੋਈ, ਗੁਰਮੁਖ ਨਾਮ ਵਖਾਣੈ ਕੋਈ, ਸਭ ਜੁਗ ਮਹਿ ਨਾਮ ਉੱਤਮ ਹੋਈ, ਗੁਰਮੁਖ ਵਿਰਲਾ ਬੂਝੈ ਕੋਈ, ਹਰ ਨਾਮ ਧਿਆਏ ਭਗਤ।

0: ਵਾਹਿਗੁਰੂ ਜੀ ਕੀ ਫਤਿਹ।
1: ਇੱਕ ਮਿੰਟ ਬੈਠੇ ਰਹੋ ਜੀ, ਬਾਬਾ ਜੀ ਨੇ ਕੋਈ ਬੇਨਤੀ ਕਰਨੀ।
0: ਗੁਰੂ ਸਰੂਪ, ਗੁਰੂ ਖਾਲਸਾ ਸਾਧ ਸੰਗਤ ਜੀ, ਸਮੂਹ ਵਿਦਿਆਰਥੀ ਜਨੋ, ਮੈਨੂੰ ਗਿਆਨੀ ਜੀ ਨੇ ਹੁਣੇ ਹੀ ਹੁਕਮ ਕੀਤਾ, ਕਹਿ ਲਓ ਚਾਹੇ ਇਸ਼ਾਰਾ ਕੀਤਾ, ਦੋ ਸ਼ਬਦਾਂ ਦੀ ਸਾਂਝ ਆਪ ਜੀ ਨਾਲ ਪਾਵਾਂ। ਜਿੱਥੋਂ ਤੱਕ ਤੇ ਪਾਠ ਬੋਧ ਦੀ ਗੱਲ ਹੈ, ਉਹ ਤੇ ਆਪ ਜੀ ਬੜਾ ਬਰੀਕੀ ਦੇ ਵਿੱਚ ਗੁਰਬਾਣੀ ਨੂੰ ਕਹਿ ਲਈਏ ਉਚਾਰਨ ਪਾਠ ਸਿੱਖਣ ਦਾ ਲਾਹਾ ਪ੍ਰਾਪਤ ਕਰ ਹੀ ਰਹੇ ਹੋ। ਆਰੰਭ ਦੇ ਵਿੱਚ ਇਹਦੇ ਬਾਰੇ ਬੇਨਤੀਆਂ ਕੀਤੀਆਂ ਵੀ ਜਾ ਚੁੱਕੀਆਂ ਨੇ ਵੀ ਕਿਸ ਤਰ੍ਹਾਂ ਜੋ ਗੁਰਬਾਣੀ ਦੇ ਪਾਠ ਬੋਧ ਦਾ ਸਿਲਸਿਲਾ ਦਸਵੇਂ ਪਾਤਸ਼ਾਹ ਦੇ ਸਮੇਂ ਤੋਂ ਆਰੰਭ ਹੋਇਆ ਸੀ, ਸੀਨੇ ਵਸੀਨੇ ਚੱਲਦਾ ਆ ਰਿਹਾ। ਮੈਂ ਤੇ ਇਸ ਗੱਲ ਦੀ ਵਧਾਈ ਤੁਹਾਨੂੰ ਦੇਣਾ ਚਾਹੁੰਦਾ ਵੀ ਇਹ ਜਿਹੜਾ ਸਮਾਗਮ ਹੈ ਮੇਰੀ ਜ਼ਿੰਦਗੀ ਦਾ, ਕਿਉਂਕਿ ਪਹਿਲਾਂ ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਮੌਕੇ ਬਣੇ ਨੇ ਪਾਠ ਬੋਧ ਸਮਾਗਮਾਂ ਦੇ, ਕਈ ਵਾਰੀ ਬਣੇ ਨੇ ਤੇ ਹਰ ਪਾਠ ਬੋਧ ਸਮਾਗਮ ਬੜਾ ਚੰਗਾ ਹੀ ਹੁੰਦਾ, ਪਰ ਮੇਰੀ ਜ਼ਿੰਦਗੀ ਦਾ ਇਹ ਪਹਿਲਾ ਪਾਠ ਬੋਧ ਸਮਾਗਮ ਹੈ ਜਿੱਥੇ ਇੰਨੀ ਵੱਡੀ ਗਿਣਤੀ ਵਿੱਚ ਵਿਦਿਆਰਥੀ ਜਿਨ੍ਹਾਂ ਨੇ ਹਿੱਸਾ ਲਿਆ। ਇੱਕ ਤੇ ਹਜ਼ੂਰੀ ਵਿੱਚ ਪਹੁੰਚ ਕੇ 300+ ਗਿਣਤੀ ਹਜ਼ੂਰੀ ਵਿੱਚ ਪਹੁੰਚ ਕੇ ਲਾਹਾ ਪ੍ਰਾਪਤ ਕਰਦੇ ਹੋ, ਤੇ ਜਿਹੜੇ ਮੀਡੀਆ ਦੇ ਰਾਹੀਂ ਚੈਨਲਾਂ ਦੇ ਰਾਹੀਂ ਘਰਾਂ ਵਿੱਚ ਬੈਠੇ ਲਾਹਾ ਲੈ ਰਹੇ ਨੇ, ਤਕਰੀਬਨ 1300 ਦੇ ਕਰੀਬ ਗਿਣਤੀ ਵਿਦਿਆਰਥੀਆਂ ਦੀ, ਬਹੁਤ ਵੱਡੀ ਗਿਣਤੀ ਹੈ ਇਹ। ਸੋ ਬਹੁਤ ਹੀ ਮੈਨੂੰ ਖੁਸ਼ੀ ਹੈ ਇਸ ਗੱਲ ਦੀ, ਜੇ ਸੱਚ ਪੁੱਛੋ ਭੇਜਣ ਨੂੰ ਗਿਆਨੀ ਜੀ ਉਹਨਾਂ ਦਾ ਵੀ ਦਿਲ ਨਹੀਂ ਕਰਦਾ ਵੀ ਮੈਂ ਜਾਵਾਂ, ਤੇ ਤੁਹਾਡਾ ਵਿਦਿਆਰਥੀਆਂ ਦਾ ਵੀ ਨਹੀਂ ਕਰਦਾ, ਦਿਲ ਮੇਰਾ ਵੀ ਨਹੀਂ ਕਰਦਾ ਮੈਂ ਜਾਵਾਂ। ਹੈ ਤੇ ਮਾਹੌਲ ਤੇ ਇਹੀ ਬਣਿਆ ਹੋਇਆ ਨਾ, ਪਰ ਨੱਕ ਨੱਥ ਖਸਮ ਹੱਥ ਵਾਲੀ ਗੱਲ ਹੈ, ਉਹ ਪ੍ਰੋਗਰਾਮ ਬਦਲੇ ਨਹੀਂ ਸੀ ਜਾ ਸਕਦੇ ਜਿਹੜੇ ਪਹਿਲਾਂ ਬਣ ਚੁੱਕੇ ਸੀ। ਇਸ ਕਰਕੇ ਮੈਂ ਖਿਮਾ ਵੀ ਚਾਹਾਂਗਾ ਵੀ ਸਮਾਗਮ ਨੂੰ ਮੈਂ ਵਿਚਕਾਰ ਹੀ ਛੱਡ ਕੇ ਜਾ ਰਿਹਾ ਇੱਕ ਤਰ੍ਹਾਂ ਨਾਲ, ਪਰ ਫਿਰ ਵੀ ਬਹੁਤ ਵਿਦਵਾਨ ਪੁਰਸ਼ ਨੇ ਸਾਡੇ, ਚੰਗੇ ਭਾਗ ਨੇ, ਸਤਿਕਾਰਯੋਗ ਗਿਆਨੀ ਅਵਤਾਰ ਸਿੰਘ ਜੀ ਮਹਾਂਪੁਰਸ਼, ਬਾਈ ਜੀ ਕਰਕੇ ਹੀ ਆਪਾਂ ਤਾਂ ਪਛਾਣਦੇ ਹਾਂ, ਜਾਣਦੇ ਹਾਂ ਜ਼ਿਆਦਾ, ਇਹਨਾਂ ਦੀ ਅਗਵਾਈ ਵਿੱਚ ਇਹ ਸਮਾਗਮ ਦਾ ਹੋਣਾ ਬਹੁਤ ਹੀ ਖੁਸ਼ੀ ਦੀ ਗੱਲ ਹੈ, ਕਿਉਂਕਿ ਇਹੋ ਜਿਹੇ ਮਹਾਨ ਪੁਰਸ਼ ਕਈ ਵਾਰੀ ਸਾਨੂੰ ਅਵੇਲੇਬਲ ਨਹੀਂ ਹੁੰਦੇ ਵੀ ਸੌਖਿਆਂ ਮਿਲ ਸਕਣ। ਸੋ ਇਹ ਸਾਰੀਆਂ ਬੇਨਤੀਆਂ ਪ੍ਰਵਾਨ ਕਰਨਾ, ਇੱਕ ਵਾਰੀ ਮੈਂ ਫਿਰ ਵਧਾਈ ਦਿੰਦਾ ਸਾਰੀਆਂ ਸੰਗਤਾਂ ਨੂੰ, ਲਾਹਾ ਲਓ। ਨਾਲ ਹੀ ਇਹ ਵੀ ਕਹਾਂ ਵੀ ਹੁਣ ਇਹ ਭੋਗ ਤੋਂ ਬਾਅਦ ਆਪੋ ਆਪਣਾ ਸਹਿਜ ਪਾਠ ਵੀ ਆਰੰਭ ਕਰ ਲਿਓ, ਭਾਵੇਂ ਇੱਕ ਦਿਨ ਵਿੱਚ 5 ਅੰਗ ਹੀ ਕਰੋ, ਚਾਹੇ 5 ਤੋਂ ਵੀ ਕੋਈ ਘੱਟ ਕਰਨਾ ਚਾਹੁੰਦਾ ਘੱਟ ਹੀ ਕਰ ਲਓ, ਪਰ ਪਾਠ ਚੱਲਦਾ ਰਹਿਣਾ ਚਾਹੀਦਾ, ਸਹਿਜ ਪਾਠ ਰੁਕਣਾ ਨਹੀਂ ਚਾਹੀਦਾ ਤੁਹਾਡਾ। ਵੇਖਿਓ ਫਿਰ ਜ਼ਿੰਦਗੀ ਦਾ ਆਨੰਦ ਵਰਤਦਾ। ਆਓ ਅਗਲਾ ਸਮਾਂ ਸਰਵਣ ਕਰੋ ਜੀ, ਪਿਆਰ ਨਾਲ ਦਾਸ ਨੂੰ ਆਗਿਆ ਦਿਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਮੂਹ ਸੰਗਤਾਂ, ਵੱਡਿਆਂ ਭਾਗਾਂ ਵਾਲੇ ਹੋ, ਆਪ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੇ ਹੋ, ਹਾਰਦਿਕ ਧੰਨਵਾਦੀ ਹਾਂ। ਤਹਿ ਦਿਲ ਤੋਂ ਧੰਨਵਾਦ ਹੈ ਜੀ। ਆਇਆਂ ਨੂੰ ਆਖਦੇ ਹਾਂ ਅਤਿ ਸਤਿਕਾਰਯੋਗ ਸੰਤ ਗਿਆਨੀ ਮਹਿੰਦਰ ਸਿੰਘ ਜੀ ਭੜੀ ਵਾਲੇ, ਜਿਨ੍ਹਾਂ ਨੇ ਸਵੱਬ ਨਾਲ ਇਸ ਮਹੀਨੇ ਇੱਕ ਮਹੀਨਾ ਪੂਰਾ ਕਥਾ ਵਾਸਤੇ ਸਾਡੇ ਕੋਲ ਆਉਣਾ ਸੀ, ਨਾਲ ਹੀ ਫਿਰ ਪਾਠ ਬੋਧ ਸਮਾਗਮ ਵਿੱਚ ਵੀ ਉਹਨਾਂ ਨੇ ਹਾਜ਼ਰੀਆਂ ਭਰੀਆਂ ਨੇ। ਉਹਨਾਂ ਦਾ ਆਪਣਾ ਅਨੁਭਵ ਵਿਚਾਰਾਂ ਤੁਸੀਂ ਉਹਨਾਂ ਤੋਂ ਸਰਵਣ ਕਰ ਲਈਆਂ ਨੇ। ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਵੀ ਦਰਸ਼ਨ ਕੀਤੇ, ਫਿਰ ਉਸ ਤੋਂ ਬਾਅਦ ਸੰਤ ਗਿਆਨੀ ਜਰਨੈਲ ਸਿੰਘ ਜੀਆਂ ਦੀ ਸੰਗਤ ਵੀ ਮਾਣੀ, ਫਿਰ ਜੇਲ੍ਹਾਂ ਵੀ ਕੱਟੀਆਂ, 84 ਤੋਂ ਬਾਅਦ ਬਹੁਤ ਲੰਬਾ ਦੁਖਾਂਤ ਵੀ ਹੰਡਾਇਆ, ਹਜ਼ਾਰਾਂ ਵਿਦਿਆਰਥੀਆਂ ਨੂੰ ਪੜ੍ਹਾਇਆ, ਸ਼ਹੀਦ ਗੁਰਮਤ ਅਕੈਡਮੀ ਵੀ ਆਪਣੇ ਹੀ ਪਿੰਡ ਵਿੱਚ ਚਲਾ ਰਹੇ ਨੇ, ਜਿਨ੍ਹਾਂ ਦੀ ਰੋਜ਼ ਇੱਥੇ ਪ੍ਰਾਚੀਨ ਪੰਥ ਪ੍ਰਕਾਸ਼ ਦੀ ਕਥਾ ਤੁਸੀਂ ਸਰਵਣ ਕਰਦੇ ਹੋ। ਸੋ ਉਹ ਭਾਈ ਰਤਨ ਸਿੰਘ ਜੀ ਭੰਗੂ ਇਹਨਾਂ ਦੇ ਹੀ ਪਿੰਡ ਦੇ, ਇਹਨਾਂ ਦੇ ਹੀ ਚਾਚੇ ਤਾਏ ਕਹਿ ਲਈਏ। ਸੋ ਮਹਾਰਾਜ ਜੀ ਨੇ ਸਾਨੂੰ ਸੁਭਾਗ ਬਖਸ਼ਿਸ਼ ਕੀਤਾ ਇਹਨਾਂ ਦੀ ਸੰਗਤ ਕਰਨ ਦਾ। ਸੋ ਮੈਂ ਗੁਰੂ ਘਰ ਦੇ ਸਮੁੱਚੇ ਹੀ ਪ੍ਰਬੰਧ ਵੱਲੋਂ, ਸਮੂਹ ਗ੍ਰੰਥੀ ਸਿੰਘ ਸਾਹਿਬਾਨਾਂ ਵੱਲੋਂ, ਸਮੂਹ ਸੰਗਤਾਂ ਵੱਲੋਂ, ਸਮੂਹ ਕੈਲਗਰੀ ਨਿਵਾਸੀਆਂ ਵੱਲੋਂ ਬਾਬਾ ਜੀ ਨੂੰ ਜੀ ਆਇਆਂ ਆਖਦਾ ਹੋਇਆ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ। ਅਗਲੇ ਸਾਲ ਵੀ ਇਸੇ ਤਰ੍ਹਾਂ ਆਪ ਜੀਆਂ ਨੇ ਸਾਡੀ ਬੇਨਤੀ ਪ੍ਰਵਾਨ ਕਰਦਿਆਂ ਹੋਇਆਂ ਦਰਸ਼ਨ ਬਖਸ਼ਿਸ਼ ਕਰਨੇ। ਹੁਣ ਮੈਂ ਬੇਨਤੀ ਕਰਾਂ ਅਤਿ ਸਤਿਕਾਰਯੋਗ ਸੰਤ ਗਿਆਨੀ ਅਵਤਾਰ ਸਿੰਘ ਜੀ ਬਾਈ ਜੀ, ਨਾਲ ਭਾਈ ਇਕਬਾਲ ਸਿੰਘ ਜੀ, ਗੁਰੂ ਘਰ ਦੇ ਪ੍ਰਧਾਨ ਸਾਹਿਬ ਭਾਈ ਹਰਪਾਲ ਸਿੰਘ ਜੀ ਗਰੇਵਾਲ, ਮੁੱਖ ਸਕੱਤਰ ਭਾਈ ਦਲਜੀਤ ਸਿੰਘ ਜੀ, ਸਾਰੇ ਗੁਰਮੁਖ ਪਿਆਰਿਆਂ ਨੂੰ ਬੇਨਤੀ ਹੈ ਕਿ ਆਪ ਜੀ ਸਾਂਝੇ ਤੌਰ 'ਤੇ ਬਾਬਾ ਜੀ ਨੂੰ ਸਰੋਪ ਆਓ ਭੇਟ ਕਰ ਦਿਓ ਜੀ। ਫਿਰ ਇੱਕ ਵਾਰੀ ਆਪ ਸੰਗਤਾਂ ਦਾ, ਬਾਬਾ ਜੀ ਦਾ ਤਹਿ ਦਿਲ ਤੋਂ ਧੰਨਵਾਦ ਹੈ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇੱਕ ਗੱਲ ਭੁੱਲ ਗਿਆ ਸੀ ਧੰਨਵਾਦ ਵਾਲੀ। ਸਭ ਤੋਂ ਪਹਿਲਾਂ ਰੋਮ ਰੋਮ ਸ਼ੁਕਰ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ। ਉਸ ਤੋਂ ਬਾਅਦ ਧੰਨਵਾਦ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਜ਼ੀਰ ਸਾਹਿਬਾਨ, ਜਿਨ੍ਹਾਂ ਦੇ ਵਿੱਚ ਸਾਰੇ ਹੀ ਗ੍ਰੰਥੀ ਸਿੰਘ ਸਾਹਿਬਾਨ, ਰਾਗੀ ਸਿੰਘ ਸਾਹਿਬਾਨ, ਢਾਡੀ ਜਥੇ, ਜੋ ਵੀ ਸੇਵਾਦਾਰ ਭਾਵੇਂ ਲੰਗਰ ਵਿੱਚ ਜਾਂ ਕਿਤੇ ਵੀ ਸੇਵਾ ਨਿਭਾਉਣ ਵਾਲੇ ਨੇ, ਉਹਨਾਂ ਨੂੰ ਸਾਰਿਆਂ ਦਾ ਧੰਨਵਾਦ ਹੈ। ਪ੍ਰਬੰਧਕ ਗੁਰਮੁਖਾਂ ਦਾ, ਬੜੇ ਦਰਸ਼ਨੀ ਚਿਹਰੇ ਸਤਿਗੁਰਾਂ ਨੇ ਬਖਸ਼ੇ ਨੇ। ਵੈਸੇ ਤਾਂ ਜਦੋਂ ਵੀ ਇੱਥੇ ਕੋਈ ਪ੍ਰਬੰਧਕ ਨਵੇਂ ਵੀ ਆਉਂਦੇ ਨੇ, ਸਾਰੇ ਹੀ ਬੜੇ ਵਧੀਆ ਆਏ ਨੇ, ਜਿੰਨਾ ਕੁ ਜਦੋਂ ਕਦਾ ਮੈਂ ਆਉਣਾ। ਮੈਨੂੰ ਨਹੀਂ ਕਦੇ ਸ਼ਿਕਾਇਤ ਆਈ ਪ੍ਰਬੰਧਕਾਂ ਵੱਲੋਂ ਕਦੇ ਵੀ ਕੋਈ ਇਸ ਤਰ੍ਹਾਂ ਦੀ ਆਈ ਹੋਵੇ। ਹੁਣ ਉਸ ਤੋਂ ਮੈਂ ਇੱਕ ਤਾਂ ਕਹਿੰਦਾ ਵੀ ਹਰ ਵਾਰੀ ਚੜ੍ਹਦੀ ਕਲਾ ਵਾਲੇ ਚਿਹਰੇ ਅੱਗੇ ਆਉਂਦੇ ਨੇ, ਪਹਿਲਾਂ ਨਾਲੋਂ ਵੀ ਹੋਰ ਚੜ੍ਹਦੀ ਕਲਾ ਹੁੰਦੀ ਹੈ। ਸੋ ਮੈਂ ਬਹੁਤ ਧੰਨਵਾਦੀ ਹਾਂ ਪ੍ਰਬੰਧਕ ਜੋ ਸਾਰੇ ਹੀ ਗੁਰਮੁਖ ਜਨ ਹਨ, ਅਤੇ ਸਭ ਤੋਂ ਵੱਧ ਧੰਨਵਾਦ ਮੈਂ ਅਖੀਰ ਵਿੱਚ ਸੰਗਤਾਂ ਦਾ ਕਰਦਾ ਜਿਨ੍ਹਾਂ ਨੇ ਲਾਹੇ ਪ੍ਰਾਪਤ ਕੀਤੇ ਨੇ, ਅਸੀਸਾਂ ਵੀ ਬਖਸ਼ੀਆਂ ਨੇ। ਸੋ ਇੰਨੀ ਬੇਨਤੀ ਪ੍ਰਵਾਨ ਕਰਨੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਇੱਕ ਫਿਰ ਰਹਿ ਗਿਆ ਗ੍ਰੰਥੀਆਂ ਦੇ ਵਿੱਚ, ਮੈਂ ਵਿਸ਼ੇਸ਼ ਨਾਮ ਲੈਣਾ ਚਾਹਾਂਗਾ ਗਿਆਨੀ ਅਰਵਿੰਦਰ ਸਿੰਘ ਜੀ ਉਹਨਾਂ ਦਾ, ਕਿਉਂਕਿ ਇਹ ਆਹ ਸਮਾਗਮ ਤਾਂ ਬਹੁਤ ਸਾਰਾ ਭਾਰ ਇਹਨਾਂ ਦੇ ਮੋਢਿਆਂ 'ਤੇ ਸੀ, ਚਲਾ ਰਹੇ ਨੇ ਬਹੁਤ ਵਧੀਆ, ਇਹਨਾਂ ਦਾ ਵਿਸ਼ੇਸ਼ ਧੰਨਵਾਦ ਵੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪ੍ਰਸ਼ਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਾਹਿਤ ਸੇਤੀ ਮਨ ਵਜੀਆ ਵਾਧਾਈਆ ਰਾਗ ਰਤਨ ਪਰਿਵਾਰ ਭਰੀਆ ਸਬਦ ਗਾਵਣ ਆਈਆ ਸਬਦੋ ਤਾਂ ਗਾਵ ਹੋ ਹਰੀ ਕੇਰਾ ਮਨ ਜਿਨੀ ਬਸਾਇਆ

ਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਗਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਕਰਤਾ ਤੇਰੇ ਸਭ ਕਿਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈ ਆ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈ ਆ ਸਦਾ ਕੁਰਬਾਨ ਕੀਤਾ ਗੁਰੂ ਬਿਟ ਹੋ ਜਿਸ ਦੀ ਆਏ ਵਡਿਆਈ ਆ ਕਹੇ ਨਾਨਕ ਸੁਣੋ ਸੰਤ ਹੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕੱਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕੋ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤਹਿ ਸੁਖ ਹੋਆ ਤਿਤ ਕਰੇ ਅਨਹਦ ਵਾਜੇ ਆਨੰਦ ਸੁਣੋ ਬਟ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ

ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ। ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ ਘਰ ਨੌ ਨਿਧਿਆਵੈ ਧਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ, ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ। ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ। ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗਾ ਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦਾ ਆਸਰਾ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਕੇ ਹਜ਼ੂਰ ਅਰਦਾਸ ਹੈ ਜੀ। ਆਪ ਜੀ ਦੇ ਭਾਣੇ ਅੰਦਰ ਚਾਰ ਪਹਿਰ ਦਿਨ ਸੁੱਖਾਂ ਦਾ ਬਤੀਤ ਹੋਇਆ ਹੈ। ਕੋਟਾਨ ਕੋਟ ਸ਼ੁਕਰ ਹੈ, ਚਾਰ ਪਹਿਰ ਰਹਿਣ ਆਈ ਹੈ ਆਪਣੇ ਭਾਣੇ ਅੰਦਰ ਸੁੱਖਾਂ ਦੀ ਬਤੀਤ ਕਰਵਾਉਣੀ, ਅੰਮ੍ਰਿਤ ਵੇਲੇ ਦੇ ਜਾਗਣੇ, ਨਾਮਦਾਨ ਇਸ਼ਨਾਨ ਦ੍ਰਿੜ ਕਰਵਾਉਣਾ। ਗਰੀਬ ਨਿਵਾਜ ਆਪ ਜੀ ਕੇ ਹਜ਼ੂਰ ਸ਼ਾਮ ਦੇ ਸੰਧਿਆ ਦੇ ਸਜੇ ਹੋਏ ਦੀਵਾਨਾਂ ਅੰਦਰ ਆਪ ਜੀ ਕੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਤੋਂ ਉਪਰੰਤ ਪਾਠ ਬੋਧ ਸਮਾਗਮ ਦੌਰਾਨ ਗੁਰਬਾਣੀ ਦੇ ਸ਼ੁੱਧ ਉਚਾਰਨ ਸੰਬੰਧੀ ਪਠਨ ਪਾਠ ਅਤੇ ਵਿਚਾਰਾਂ ਹੋਈਆਂ ਹਨ। ਬਾਣੀ ਪੜ੍ਹਦਿਆਂ, ਕੀਰਤਨ ਕਰਦਿਆਂ, ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਮੁਆਫ਼ੀ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ, ਪੜ੍ਹੀ ਬਾਣੀ ਦਾ ਭਾਵ ਸਮੂਹ ਸਰੋਤਾ ਜਨਾਂ ਦੇ ਹਿਰਦਿਆਂ 'ਤੇ ਵਸਾਉਣਾ, ਸਮੂਹ ਵਕਤਾ ਜਨਾਂ ਨੂੰ ਇਸੇ ਤਰ੍ਹਾਂ ਆਪਣੀ ਸਿਫਤ ਸਲਾਹ ਦਾ ਬਲ, ਬੁੱਧੀ ਉੱਦਮ, ਚਾਓ ਬਖਸ਼ਿਸ਼ ਕਰਨਾ। ਗਰੀਬ ਨਿਵਾਜ ਆਪ ਜੀ ਕੇ ਹਜ਼ੂਰ ਪੰਚਾਮ੍ਰਿਤ ਕੜਾਹ ਪ੍ਰਸ਼ਾਦ ਹਾਜ਼ਰ ਹੈ। ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਗਰੀਬ ਨਿਵਾਜ ਆਪ ਜੀ ਕੇ ਹਜ਼ੂਰ ਅਰਦਾਸ ਹੈ ਜੀ। ਕਨੇਡਾ ਦੀ ਧਰਤੀ 'ਤੇ ਪਿਛਲੇ ਕੁਝ ਸਾਲਾਂ ਤੋਂ ਆਪਣੇ ਰੋਸ਼ਨ ਭਵਿੱਖ ਦੀ ਖਾਤਰ ਪੜ੍ਹਾਈ ਕਰ ਰਹੇ, ਮਿਹਨਤ ਕਰ ਰਹੇ ਵਿਦਿਆਰਥੀਆਂ ਲਈ ਸੰਕਟ ਦਾ ਸਮਾਂ ਹੈ। ਪਾਤਸ਼ਾਹ ਕੈਨੇਡਾ ਸਰਕਾਰ ਵੱਲੋਂ ਵਰਕ ਪਰਮਿਟ ਦੇਣ ਤੋਂ ਇਨਕਾਰ ਕਰਨ 'ਤੇ ਵਿਦਿਆਰਥੀਆਂ ਵਿੱਚ ਨਿਰਾਸ਼ਾ ਹੈ। ਕਿਰਪਾ ਕਰੋ, ਢਹਿੰਦੇ ਮਨਾਂ ਨੂੰ ਆਸਰਾ, ਸ਼ਬਦ ਆਸਰਾ ਦੇ ਕੇ ਚੜ੍ਹਦੀ ਕਲਾ ਬਖਸ਼ੋ। ਨਾਲ ਹੀ ਵਿਦਿਆਰਥੀਆਂ ਦੀ ਸ਼ੁਭ ਮਨੋਕਾਮਨਾ ਪੂਰੀ ਕਰਕੇ ਕੈਨੇਡਾ ਵਿੱਚ ਵਰਕ ਪਰਮਿਟ ਉਪਰੰਤ PR ਦੀ ਦਾਤ ਬਖਸ਼ ਕੇ ਨਿਵਾਜੋ। ਪਿੱਛੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਵਿੱਚ ਰਹਿਣ ਦਾ ਬਲ ਬਖਸ਼ਿਸ਼ ਕਰੋ। ਦਰ ਆਈ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਸ਼ੁਭ ਮਨੋਕਾਮਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ,
ਸਮੂਹ ਪਰਿਵਾਰਾਂ ਅੰਦਰ ਆਪਸੀ ਪਿਆਰ ਇਤਫਾਕ

ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਬੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ। ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆ ਕੀ ਰਹਿ ਨਾ ਖੁਆਰ ਹੋਏ ਸਭ ਮਿਲੇਂਗੇ, ਬਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਜੋ ਸ਼ਰਧਾ ਕਰ ਸੇਮ ਦੇ, ਗੁਰੂ ਪਾਰ ਉਤਾਰਨ ਖੰਡਾ ਜਾ ਕੇ ਹੱਥ ਮੈਂ, ਕਲਗੀ ਸੋ ਹੈ ਸੋ ਹਮਰੀ ਰੱਛਿਆ ਕਰੇ, ਗੁਰੂ ਕਲਗੀ ਧਰ ਜਗਦੀ ਸੋ ਹਮਰੀ ਰੱਛਿਆ ਕਰੇ, ਗੁਰੂ ਕਲਗੀ ਧਰ ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਜੀ। ਫਿਰਤ ਫਿਰਤ ਪ੍ਰਭ ਆਇਆ, ਭਰਿਆ ਤੋ ਸਰਨਾ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾ। ਸੋ ਕਹੋ ਟਲ ਗੁਰ ਸੇਵੀਐ, ਐਨਸ ਸਹਿਜ ਸੁਭਾਅ, ਦਰਸ਼ਨ ਪ੍ਰਸੀਐ ਗੁਰੂ ਕੈ, ਜਨਮ ਮਰਨ ਦੁਖ ਜਾਏ, ਦਰਸ਼ਨ ਪਰਸੀਐ ਗੁਰੂ ਕੈ, ਜਨਮ ਮਰਨ ਦੁਖ ਜਾਏ, ਧੰਨ ਵਾਹਿਗੁਰੂ ਜੀ। ਸੂਹੀ ਮਹੱਲਾ ਪੰਜਵਾ, ਗੁਣਵੰਤੀ ਜੋ ਦਿਸੈ ਗੁਰਸਿੱਖੜਾ, ਤਿਸ ਨਿਮ ਨਿਮ ਲਾਗੋਂ ਪਾਏ ਜੀਓ, ਆਖਾਂ ਬਿਰਤਾ ਜੀ ਕੀ, ਗੁਰ ਸੱਜਣਾ ਦੇਹ ਮਿਲਾਏ ਜੀਆ, ਜੋ ਦਿਸੈ ਗੁਰਸਿੱਖੜਾ, ਤਿਸ ਨਿਮਨ ਲਾਗੋਂ ਪਾਏ ਜੀਆ, ਆਖਾਂ ਬਿਰਤਾ ਜੀ ਕੀ, ਗੁਰ ਸੱਜਣਾ ਦੇ ਮਿਲਾਏ ਜੀਆ। ਸੋਈ ਦਸ ਉਪਦੇਸ਼ਣਾ,

0: ਇਹੋ ਮਨ ਤੈ ਕੂ ਦੇਵਸਾ ਮੈਂ ਮਾਰਗ ਦੇਵ ਬਤਾਏ ਜੀਆ ਹੋ ਆਇਆ ਦੁਰਹੋਂ ਚੱਲ ਕੈ ਮੈਂ ਤੱਕੀ ਤੋ ਸਰਨਾਏ ਜੀਆ ਮੈਂ ਆਸਾ ਰੱਖੀ ਚਿੱਤ ਮਹ ਮੇਰਾ ਸਭ ਦੁੱਖ ਗਵਾਏ ਜੀਆ ਇਤ ਮਾਰਗ ਚੱਲੇ ਭਾਈੜੇ ਗੁਰ ਕਹਿ ਸੋ ਕਾਰ ਕਮਾਏ ਜੀਆ ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਭਾਉ ਜੀਆ ਇਉਂ ਪਾਵੇਂ ਹਰਦਸ ਦਰਸਾਵੜਾ ਨਾ ਲੱਗੇ ਤੱਤੀ ਵਾਉ ਜੀਆ ਹੋ ਆਪ ਹਾਂ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮ ਵਾਉ ਜੀਆ ਹਰ ਭਗਤ ਖਜਾਨਾ ਬਖਸ਼ਿਆ ਗੁਰ ਨਾਨਕ ਕੀਆ ਪਸਾਓ ਜੀਆ ਮੈਂ ਬਹੁ ਨਾ ਤਿਛਨਾ ਭੁਖੜੀ ਹੁਣ ਜਾ ਤ੍ਰਿਪਤੀਆ ਕਾਏ ਜੀਆ ਜੋ ਗੁਰ ਦਿਸੈ ਸਿੱਖੜਾ ਤਿਸ ਨਿਮ ਨਿਮ ਲਾਗੋ ਪਾਏ ਜੀਆ ਜੋ ਗੁਰ ਦਿਸੈ ਸਿੱਖੜਾ ਤਿਸ ਨਿਮ ਨਿਮ ਲਾਗੋ ਪਾਏ ਜੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਟ ਮਹੱਲਾ ਪੰਜਵ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੋ ਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾ ਨਾਨਕ ਪ੍ਰਭ ਅਵਨਾਸੀ ਤਾਂ ਕੀ ਸੇਵਨ ਬਿਰਤੀ ਜਾਸੀ ਆਨੰਦ ਕਰੇ ਤੇਰੇ ਦਾਸਾ ਜਾ ਪੂਰਨ ਹੋਈ ਆਸਾ ਬਿਲਾਵਨ ਮਹੱਲਾ ਪੰਜੇ ਵਾ ਤਾਤੀ ਵਾ ਉਹਨਾਂ ਲੱਗਈ ਪਾਰ ਬ੍ਰਹਮ ਸ਼ਰਨ ਆਈ ਜੋ ਗਿਰਦ ਹਮਾਰਾ ਰਾਮ ਕਾਰ ਦੁੱਖ ਲੱਗੇ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖੁਦ ਦੀਆ ਏਕਾ ਲਿਵ ਲਾਈ ਰਹਾਉ ਰਾਖ ਲਈ ਤੇ ਰੱਖਣ ਹਾਰ ਸਭ ਵਿਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭੈ ਸਹਾਈ ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨੈ ਛੁੱਟ ਹੈ ਨਿਕਟ ਨਾ ਜਾਈਓ ਦੂਤ ਸਲੋਕ ਮਹੱਲਾ ਪੰਜੇਵਾ ਮਨ ਮਹਿ ਚਿਤ ਬੋ ਚਿਤ ਬਨੀ ਉਦਮ ਕਰੋ ਉਠ ਨੀਤ

ਕਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰ, ਤਿਤ ਕਰ ਗਾਵਹੁ ਸੋਹਿਲਾ ਸਿਵਰ ਹੋ ਸਿਜਣਹਾਰ। ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੇ ਸਮਾਲੀਅਨ ਦੇਖੇ ਗਾ ਦੇ ਮਨਹਾਰ, ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ ਮੇਰ ਕਰ ਪਾਵਹੁ ਤੇਲ, ਦੇਹੋ ਸਜਣ ਅਸੀਸੜੀਆਂ ਜਿਉਂ ਹੋਵੇ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ ਸਦੜੈ ਨਿਤ ਪਵਨ, ਸਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ। ਰਾਗਾ ਸਮਹਲਾ ਪਹਿਲਾ

ਵਿਸਵੇ ਚਸੀਆ ਘੜੀਆ ਪਹਿਰਾ ਤਿੱਤੀ ਵਾਰੀ ਮਾਹੋ ਹੋਵਾ ਸੂਰਜੇ ਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗਤ ਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਾਨੈ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਬੁਨਰਾਏ ਮੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾ ਸਹਿਸ ਤਬ ਨੈਨ ਨਨ ਨੈਨ ਹੈ ਤੋਹੇ ਕੋ ਸਹਿਸ ਮੂਤਨ ਨਾਇਕ ਤੋਹੀ ਸਹਿਸ ਪਦ ਬਿਮਲ ਨਾਨੀ ਇਕ ਪਦ ਗੰਧ ਬਿਨ ਸਹਿਸ ਤਬ ਗੰਧ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੈ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਕੀ ਜੋਤ ਪ੍ਰਗਟ ਹੋਏ ਜੋਤਿਸ ਭਾਵੇ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਤ ਮਨੋ ਆਨੰਦ ਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਕੋ ਹੋਏ ਜਾ ਤੇ ਤੇਰੇ ਨਾਏ ਵਾਸਾ ਰਾਗ ਗੌੜੀ ਪੂਰੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਕੰਡਲ ਕੰਡਾਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਈ ਮੰਡਲ ਮੰਡਾਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੋਤ ਪੁਨ ਵੱਡਾ ਹੈ ਰਹਾਉ ਸਾਕਤ ਹਰ ਰਸ ਸਾਧਨਾ ਜਾਣਿਆ ਤਿਨੇ ਅੰਤਰ ਹੋਮੇ ਕੰਡਾ ਹੈ ਜਿਉ ਜਿਉ ਚਲ ਹੈ ਚੁਵੈ ਦੁਖ ਪਾਵ ਹੈ ਜਮਕਾਲ ਸਹ ਹੈ ਸੇ ਡੰਡਾ ਹੈ ਹਰ ਜਨ ਹਰ ਹਰ ਨਾਮ ਸੁਮਾਣੇ ਦੁਖ ਜਨਮ ਮਰਨ ਭਵ ਕੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਕੰਡ ਬ੍ਰਹਿਮੰਡਾ ਹੈ ਹਾਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਤ

ਪ੍ਰਸ਼ਨ ਸੋਹੇਲਾ ਔਦ ਘਟੇ ਦਿਨ ਸੁਰੈਣਾਰੇ ਮਨ ਗੁਰਮਿਲ ਘਾਤ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪੀ ਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਕਰ ਮਹਿਲ ਪਾਵ ਹੁ ਸੁਖ ਸਹਿਜ।

ਮਨਾ ਮੇਰਾ ਵਾਹਿਗੁਰੂ ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਕਰ ਨੌ ਨਿਧਿ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਗਰੀਬ ਨਿਵਾਜ ਪਾਤਸ਼ਾਹ ਆਪ ਜੀ ਨੇ ਅਪਾਰ ਬਖਸ਼ਿਸ਼ ਕੀਤੀ ਦੀਵਾਨ ਦੀ ਸੰਪੂਰਨਤਾ ਉਪਰੰਤ ਪਾਵਨ ਸ਼੍ਰੀ ਮੁੱਖ ਵਾਕ ਬਖਸ਼ਿਆ ਹੈ ਆਪ ਜੀ ਦੇ ਸੁੰਦਰ ਸਰੂਪ ਦੀ ਟਹਿਲ ਸੇਵਾ ਹੋਈ ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਪਾਠ ਕੀਤਾ ਗਿਆ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਮੁਆਫ਼ੀ ਬਖਸ਼ਣੀ ਅੱਗੇ ਤੋਂ ਸੁਮਤ ਬਖਸ਼ਣੀ ਇਸ ਵਕਤ ਸੇਵਾਦਾਰ ਸੰਗਤ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਹੈ ਆਪ ਜੀ ਆਪਣੇ ਸੁੰਦਰ ਆਸਣਾਂ ਉੱਪਰ ਬਿਰਾਜਮਾਨ ਹੋ ਕੇ ਆਰਾਮ ਫਰਮਾਓ ਸੇਵਕਾਂ ਨੂੰ ਖੁਸ਼ੀਆਂ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਾਉ ਸਰਨ ਆਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਮੈਂ ਗਰੀਬ ਸੱਚ ਟੇਕ ਤੂ, ਮੇਰੇ ਸਤ ਗੁਰ ਪੂਰੇ। ਦੇਖ ਤੁਮਾਰਾ ਦਰਸਨੋ, ਮੇਰਾ ਮਨ ਧੀਰੇ। ਸਗਲ ਗੁਣਾ ਕੇ ਦਾਤੇ ਸੁਆਮੀ, ਬਿਨਾਉ ਸੁਨਹੋ ਇੱਕ ਦੀਨਾ। ਦੇਹੋ ਦਰਸ ਨਾਨਕ ਬਲਿਹਾਰੀ, ਜੀਆੜਾ ਬਲ ਬਲ ਕੀਨਾ। ਆਸ ਪਿਆਸੀ ਪਿਰ ਕੈਤਾਈ, ਜਿਉ ਚਾਤ੍ਰਿਕ ਬੂੰਦੇ ਰੇ। ਕਹੋ ਨਾਨਕ ਜੀਆੜਾ ਬਲਿਹਾਰੀ, ਦੇਹੋ ਦਰਸ ਪ੍ਰਭ ਮੇਰੇ। ਸੋ ਕਹੋ ਟਲ ਗੁਰ ਸੇਵੀਐ, ਅਹਿਨਿਸ ਸਹਿਜ ਸੁਭਾਏ। ਦਰਸਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਾਮ ਦੀ, ਨੂਰ ਅਰਸਾ ਹੋ ਕੁਰਸਾ ਹੋ ਝੱਟੀਐ। ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦੇ ਸਾਹੋ। ਜਿਸ ਪਾਸ ਬੈਠਿਆ ਸੋਹੀਐ,

ਸੋਰਠ ਮਹੱਲਾ ਪੰਜਵਾ ਆਗੈ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਆਗੈ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ

ਸਾਚੇ ਸਾਹਿਬ ਸਿਓ ਮਨ ਮਾਨਿਆ ਹਰ ਸਰਬ ਨਿਰੰਤਰ ਜਾਣਿਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾ। ਆਗੈ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ। ਪਰਮੇਸੁਰ ਬਣਤ ਬਣਾਈ, ਫਿਰ ਡੋਲਤ ਕਤਹੁ ਨਾਹੀ। 629 ਅੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ

कोए बहुता कहिया बहुता होए वड्डा साहिब ऊंचा थाओ ऊंचे उपर ऊंचा नाओ एवड ऊंचा होवै कोए तिस ऊंचे कौ जाने सोए जेवड आप जाने आप नानक नदरी करमी दात बहुता कर्म लिखिया ना जाए वड्डा दाता तिल ना तमाए केते मंगह जोध अपार केतिया गणत नहीं विचार केते खाप तुटह वेकार केते लै लै मुकर पाहे केते मूर्ख खाही खाहे केतिया दुख भूख साध मार एह पे दात तेरी दातार बंद खलासी भाणै होए होर आख ना सकै कोए जे को खाए क आखन पाए ओह जाणै जेतिया मोहे खाए आपे जाणै आपे दे आख है से पे केई के जिसनो बख्से सिफत सालाह नानक पात साही पात साहु अमुल गुण अमुल वापार अमुल वापारिये अमुल भंडार अमुल आवह अमुल लै जाहे अमुल पाए अमुला समाहे अमुल धर्म अमुल दीबान अमुल तुल अमुल परवान अमुल बख्शीस अमुल निशान अमुल कर्म अमुल फुरमान अमुल अमुल आख्या ना जाए आख आख रहे लिव लाए आख है वेद पाठ पुराण आख है पढ़े करह बखियान आख है ब्रह्मे आख है इंद आख है गोपी तै गोविंद आख है ईसर आख है सिद्ध आख है केते कीते बुद्ध आख है दानव आख है देव आख है सुर नर मुन जन सेव केते आख है आखन पाहे केते कह कह उठ उठ जाहे एते कीते होर करे ता आख ना सकह केई के जेवड भावै तेवड होए नानक जाणै साचा सोए जे को आखै बोल विगाड़ ता लिखिया सिर गावारा गावार सो दार केहा सो घर केहा जित बह सर्ब समाले वाजे नाद अनेक असंखा केते वावन हारे केते राग परी स्यो कहियन केते गावन हारे गावह तुहनो पावन पानी बै संतर गावह राजा धर्म द्वारे गावह चित गुपत लिख जान है लिख लिख धर्म विचारे गावह ईसर ब्रह्मा देवी सोहन सदा सवारे गावह इंद इदासन बैठे देवते आदार नाले गावह सिद्ध समाधि अंदर गावन साध विचारे गावन जति सती संतोखी गावह वीर करारे गावन पंडित पढ़न रखीसर जुग जुग वेदा नाले गावह मोहनिया मन मोहन सुरगा मछ पयाले गावन रतन उपाय तेरे अठ सठ तीर्थ नाले गावह जोध महाबल सूरा गावह खानी चारे गावह खंड मंडल वर भंडा कर कर रखे धारे से तुद नो गावह जो तुद भावन रते तेरे भगत रसाले होर केते गावन से मैं चेतना आवन नानक क्या विचारे सोई सोई सदा सच साहिब साचा साची नाई है पी होसे जाए ना जासी रचना जिन रचाई रंगी रंगी भाती कर कर जिनसी माया जिन उपाई कर कर वेखै कीता अपना जेव तिस दी वडियाई जो तिस भावै सोई करसी हुक्म ना करना जाई सो पात साहो साहा पात साहिब नानक रहन रजाई मुंदा संतोख सरम पत झोली ध्यान की करह बिभूत खिंथा काल कुआरी काया जुगत डंडा प्रतीत आई पंथी सगल जमाती मन जीता जग जीत आदेश तिसै आदेश आदि अनिल अनाद अनाहत जुग जुग एको वेस भुगत ज्ञान दया भंडारण घट घट वाजह नाद आप नाथ नाथी सब जा की रिद्ध सिद्ध अवरा साध संजोग वे जोग दो कार चलाव है
ਲਿਖੇ ਆਵਹਿ ਭਾਗ ਆਦੇਸ ਤਿਸੈ ਆਦੇਸ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿਡਾਨ ਆਦੇਸ ਤਿਸੈ ਆਦੇਸ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਨ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂ ਜੀਬਾਉ ਲੱਖ ਹੋਹੇ ਲੱਖ ਹੋਵਹਿ ਲੱਖ ਵੀਸ ਲੱਖ ਲੱਖ ਗੇੜਾ ਆਖੀਆ ਹੈ ਏਕ ਨਾਮ ਜਗਦੀਸ ਏ ਤੋ ਰਾਹੇ ਪਤ ਪਵੜੀਆ ਚੜੀਐ ਹੋਏ ਇੱਕੀਸ ਸੁਨ ਗੱਲਾ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੇ ਗਿਆਨ ਵਿਚਾਰ ਜੋਰ ਨਾ ਜੁਗਤੇ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾੜਤ ਘੜੀਆ ਹੈ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ ਨਾਦ ਵਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਐ ਬਹੁਤ ਅਨੂਪ ਤਾ ਕੀਆ ਗੱਲਾਂ ਕਥੀਆ ਨਾ ਜਾਹੇ ਜੇ ਕੋ ਕਹੈ ਪਿਛੈ ਪਛੁਤਾਏ ਤਿਥੈ ਘੜੀਐ ਸੁਰ ਤੁਮ ਆਤਮਨ ਬੁੱਧ ਤਿਥੈ ਘੜੀਐ ਸੁਰਾ ਸਿੱਧਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋਧ ਮਹਾਬਲ ਸੂਰ ਤਿੰਨ ਮਹਿ ਰਾਮ ਰਹਿਆ ਭਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨਾ ਕਥਨੇ ਜਾਹੇ ਨਾ ਓਹੇ ਮਰਹੈ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿਥੈ ਭਗਤ ਵਸਹਿ ਕੇ ਲੋਅ ਕਰਹਿ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾ ਅੰਤ ਨਾ ਅੰਤ ਤਿਥੈ ਲੋਅ ਲੋਅ ਆਕਾਰ ਜਿਵ ਜਿਵ ਹੁਕਮ ਤਿਵੈ ਤਿਵ ਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਾਹਾਰਾ ਧੀਰਜ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਭਾਉ ਖੱਲਾ ਅਗਨ ਤਪ ਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖਿਲੈ ਸਗਲ ਜਗਤ ਚੰਗੇ ਆਈਆ ਬੁਰੇ ਆਈਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ
ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਜਾਪ, ਸ੍ਰੀ ਮੁਖ ਵਾਕ ਪਾਤ ਸਾਹਿਬ ਦਸਵੀਂ ਛਪੈ ਛੰਦ ਤੁਐ ਪ੍ਰਸਾਦ। ਚੱਕਰ ਚਿਹਨ ਅਰ ਬਰਨ ਜਾਤ, ਅਰ ਪਾਤ ਨਹਿਨ ਜਿਹ ਰੂਪ ਰੰਗ, ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ। ਅਚਲ ਮੂਰਤ ਅਨਭਉ ਪ੍ਰਕਾਸ਼, ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਨ, ਸਾਹੇ ਸਾਹਾਨ ਗਣਿਜੈ ਤ੍ਰਿਭਵਨ ਮਹੀਪ, ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਨ ਕਹਿਤ, ਤਵੈ ਸਰਬਨਾਮ ਕਥੈ ਕਵਨ, ਕਰਮ ਨਾਮ ਬਰਨਤ ਸੁਮਤ, ਭੁਜੰਗ ਪ੍ਰਿਆਤ ਛੰਦ, ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ, ਨਮਸਤੰ ਅਰੂਪੇ ਨਮਸਤੰ ਅਨੂਪੇ, ਨਮਸਤੰ ਅਭੇਖੇ ਨਮਸਤੰ ਅਲੇਖੇ, ਨਮਸਤੰ ਅਕਾਏ ਨਮਸਤੰ ਅਜਾਏ, ਨਮਸਤੰ ਅਗੰਜੇ ਨਮਸਤੰ ਅਪੰਜੇ, ਨਮਸਤੰ ਅਨਾਮੇ ਨਮਸਤੰ ਅਠਾਮੇ, ਨਮਸਤੰ ਅਕਰਮੰ ਨਮਸਤੰ ਅਧਰਮੰ, ਨਮਸਤੰ ਅਨਾਮੰ ਨਮਸਤੰ ਅਧਾਮੰ, ਨਮਸਤੰ ਅਜੀਤੇ ਨਮਸਤੰ ਅਪੀਤੇ, ਨਮਸਤੰ ਅਬਾਹੇ ਨਮਸਤੰ ਅਟਾਹੇ, ਨਮਸਤੰ ਅਨੀਲੇ ਨਮਸਤੰ ਅਨਾਦੇ, ਨਮਸਤੰ ਅਛੇਦੇ ਨਮਸਤੰ ਅਗਾਧੇ, ਨਮਸਤੰ ਅਗੰਜੇ ਨਮਸਤੰ ਅਪੰਜੇ, ਨਮਸਤੰ ਉਦਾਰੇ ਨਮਸਤੰ ਅਪਾਰੇ, ਨਮਸਤੰ ਸੋ ਏਕੈ ਨਮਸਤੰ ਅਨੇਕੈ, ਨਮਸਤੰ ਅਭੂਤੇ ਨਮਸਤੰ ਅਜੂਪੇ, ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ, ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ, ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ, ਨਮਸਤੰ ਨਿਰਧਾਤੇ ਨਮਸਤੰ ਨਿਰਘਾਤੇ, ਨਮਸਤੰ ਨਿਰਧੂਤੇ ਨਮਸਤੰ ਅਭੂਤੇ, ਨਮਸਤੰ ਅਲੋਕੇ ਨਮਸਤੰ ਅਸੋਕੇ, ਨਮਸਤੰ ਨਿਰਤਾਪੇ ਨਮਸਤੰ ਅਥਾਪੇ, ਨਮਸਤੰ ਤ੍ਰਿਮਾਨੇ ਨਮਸਤੰ ਨਿਧਾਨੇ, ਨਮਸਤੰ ਅਗਾਹੇ ਨਮਸਤੰ ਅਬਾਹੇ, ਨਮਸਤੰ ਤ੍ਰਿਵਰਗੇ ਨਮਸਤੰ ਅਸਰਗੇ, ਨਮਸਤੰ ਪ੍ਰਭੋਗੇ ਨਮਸਤੰ ਸੋਜੋਗੇ, ਨਮਸਤੰ ਅਰੰਗੇ ਨਮਸਤੰ ਅਪੰਗੇ, ਨਮਸਤੰ ਅਗੰਮੇ ਨਮਸਤਸਤਰੰਮੇ, ਨਮਸਤੰ ਜਲਾਸਰੇ ਨਮਸਤੰ ਨਿਰਾਸਰੇ, ਨਮਸਤੰ ਅਜਾਤੇ ਨਮਸਤੰ ਅਪਾਤੇ, ਨਮਸਤੰ ਅਮਜਬੇ ਨਮਸਤਸਤ ਅਜਬੇ, ਅਦੇਸੰ ਅਦੇਸੇ ਨਮਸਤੰ ਅਭੇਸੇ, ਨਮਸਤੰ ਨਿਰਧਾਮੇ ਨਮਸਤੰ ਨਿਰਭਾਮੇ, ਨਮੋ ਸਰਬ ਕਾਲੇ ਨਮੋ ਸਰਬ ਦਿਆਲੇ, ਨਮੋ ਸਰਬ ਰੂਪੇ ਨਮੋ ਸਰਬ ਭੂਪੇ, ਨਮੋ ਸਰਬ ਖਾਪੇ ਨਮੋ ਸਰਬ ਥਾਪੇ, ਨਮੋ ਸਰਬ ਕਾਲੇ ਨਮੋ ਸਰਬ ਪਾਲੇ, ਨਮਸਤਸਤ ਦੇਵੈ ਨਮਸਤੰ ਅਭੇਵੈ, ਨਮਸਤੰ ਅਜਨਮੇ ਨਮਸਤੰ ਸੁਬਨਮੇ, ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ, ਨਮੋ ਸਰਬ ਰੰਗੇ ਨਮੋ ਸਰਬ ਭੰਗੇ, ਨਮੋ ਕਾਲ ਕਾਲੇ ਨਮਸਤਸਤ ਦਿਆਲੇ, ਨਮਸਤੰ ਅਭਰਨੇ ਨਮਸਤੰ ਅਮਰਨੇ, ਨਮਸਤੰ ਜਰਾਰੰ ਨਮਸਤੰ ਕਿਰਤਾਰੰ, ਨਮੋ ਸਰਬ ਧੰਦੇ ਨਮੋਸਤ ਅਬੰਧੇ, ਨਮਸਤੰ ਨਿਰਸਾਕੇ ਨਮਸਤੰ ਨਿਰਬਾਕੇ, ਨਮਸਤੰ ਰਹੀਮੇ ਨਮਸਤੰ ਕਰੀਮੇ, ਨਮਸਤੰ ਅਨੰਤੇ ਨਮਸਤੰ ਮਹੰਤੇ, ਨਮਸਤਸਤ ਰਾਗੇ ਨਮਸਤੰ ਸੁਹਾਗੇ, ਨਮੋ ਸਰਬ ਸੋਖੰ ਨਮੋ ਸਰਬ ਪੋਖੰ, ਨਮੋ ਸਰਬ ਕਰਤਾ ਨਮੋ ਸਰਬ ਹਰਤਾ, ਨਮੋ ਜੋਗ ਜੋਗੇ ਨਮੋ ਭੋਗ ਭੋਗੇ, ਨਮੋ ਸਰਬ ਦਿਆਲੇ ਨਮੋ ਸਰਬ ਪਾਲੇ, ਚਾਚਰੀ ਛੰਦ ਤਵੈ ਪ੍ਰਸਾਦ, ਅਰੂਪ ਹੈ ਅਨੂਪ ਹੈ ਅਜੂ ਹੈ ਅਭੂ ਹੈ ਅਲੇਖ ਹੈ ਅਭੇਖ ਹੈ, ਅਨਾਮ ਹੈ ਅਕਾਮ ਹੈ ਅਤੇ ਹੈ ਅਭੇ ਹੈ ਅਜੀਤ ਹੈ ਅਭੀਤ ਹੈ, ਤ੍ਰਿਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ, ਅਜੇ ਹੈ ਅਜਾਦ ਹੈ ਅਜਨਮ ਹੈ ਅਬਰਨ ਹੈ ਅਭੂਤ ਹੈ ਅਭਰਨ ਹੈ ਅਗੰਜ ਹੈ ਅਭੰਜ ਹੈ, ਅਚੂਜ ਹੈ ਅਝੰਜ ਹੈ ਅਮੀਕ ਹੈ ਰਫੀਕ ਹੈ ਅਧੰਦ ਹੈ ਅਬੰਧ ਹੈ ਨਿਰਬੂਜ ਹੈ ਅਸੂਜ ਹੈ, ਅਕਾਲ ਹੈ ਅਜਾਲ ਹੈ ਅੱਲਾਹ ਹੈ ਅਜਾਹ ਹੈ ਅਨੰਤ ਹੈ ਮਹੰਤ ਹੈ,
ਅਲੀਕ ਹੈ, ਨਿਰਸਰੀਕ ਹੈ, ਨਿਰਲੰਭ ਹੈ, ਅਸੰਭ ਹੈ, ਅਗੰਮ ਹੈ, ਅਜੰਮ ਹੈ, ਅਭੂਤ ਹੈ, ਅਛੂਤ ਹੈ, ਅਲੋਕ ਹੈ, ਅਸੋਕ ਹੈ, ਅਕਰਮ ਹੈ, ਅਭਰਮ ਹੈ, ਅਜੀਤ ਹੈ, ਅਭੀਤ ਹੈ, ਅਬਾਹ ਹੈ, ਅਗਾਹ ਹੈ, ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ, ਭੁਜੰਗ ਪਰਿਆਤ ਛੰਦ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਅਨੰਗੀ ਅਨਾਥ ਨਿਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਬੇਭੂਤੇ ਕਲੰਕੰ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ ਨਮੋ ਜੋਗ ਜੋਗੇਸ਼ਵਰੰ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰੰ ਪਰਮ ਬ੍ਰਿਧੇ ਨਮੋ ਸ਼ਸਤਰ ਪਾਨੇ ਨਮੋ ਅਸਤਰ ਮਾਨੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਭੇਖੀ ਅਭਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇਸ਼ਵਰੰ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੋ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹੰ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰ ਇਸਨਾਨੰ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰ ਸਦਾ ਸੱਚ ਦਾ ਨੰਦ ਸਰਬੰ ਪਰਣਾਸੀ ਅਨੂਪੇ ਅਰੂਪੇ ਸਮਸਤੁਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਦੋ ਉਰਦ ਅਰਧੰ ਅਗੰ ਓਗ ਹਰਤਾ ਪਰਮ ਪਰਮ ਪਰਮੇਸ਼ਵਰੰ ਪਰੋਛ ਪਾਲੰ ਸਦਾ ਸਰਬਦਾ ਸਿੱਧ ਦਾਤਾ ਦਿਆਲੰ ਅਛੇਦੀ ਅਭੇਦੀ ਅਨਾਮੰ ਅਕਾਮੰ ਸਮਸਤੋ ਪਰਾਜੀ ਸਮਸਤਸਤ ਧਾਮੰ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਅਭੀਤ ਹੈ ਅਭੇ ਹੈ ਪ੍ਰਭੂ ਹੈ ਅਜੂ ਹੈ ਅਦੇਸ ਹੈ ਅਭੇਸ ਹੈ ਭੁਜੰਗ ਪ੍ਰਿਆਤ ਛੰਦ ਅਗਾਧੇ ਅਬਾਧੇ ਅਨੰਦੀ ਸਰੂਪੇ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮਸਤਵੰ ਨਿਰਨਾਥੇ ਨਮਸਤਵੰ ਪਰਮਾਥੇ ਨਮਸਤਵੰ ਅਗੰਜੇ ਨਮਸਤਵੰ ਅਭੰਜੇ ਨਮਸਤਵੰ ਅਕਾਲੇ ਨਮਸਤਵੰ ਅਪਾਲੇ ਨਮੋ ਸਰਬ ਦੇਸੇ ਨਮੋ ਸਰਬ ਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰ ਨਮੋ ਸਰਬ ਭੀਤੰ ਨਮੋ ਸਰਬ ਗਿਆਨੰ ਨਮੋ ਪਰਮ ਤਾਨੰ ਨਮੋ ਸਰਬ ਮੰਤਰੰ ਨਮੋ ਸਰਬ ਜੰਤਰੰ ਨਮੋ ਸਰਬ ਦ੍ਰਿਸੰ ਨਮੋ ਸਰਬ ਕ੍ਰਿਸੰ ਨਮੋ ਸਰਬ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੁਕਰਮੰ ਪਰਣਾਸੀ ਸਦਾ ਸਰਬਦਾ ਰਿਧ ਸਿੱਧੰ ਨਿਵਾਸੀ ਚਰਪਟ ਛੰਦ ਤਵੈ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਅਲਖ ਕਰਮੰ ਸਰਬੰ ਦਾਤਾ ਸਰਬੰ ਗਿਆਤਾ ਸਰਬੰ ਭਾਨੇ ਸਰਬੰ ਮਾਨੇ ਸਰਬੰ ਪ੍ਰਾਣੰ ਸਰਬੰ ਤਰਾਣੰ ਸਰਬੰ ਭੁਗਤਾ ਸਰਬੰ ਜੁਗਤਾ ਸਰਬੰ ਦੇਵੰ ਸਰਬੰ ਭੇਵੰ ਸਰਬੰ ਕਾਲੇ ਸਰਬੰ ਪਾਲੇ ਰੂਵਾਲ ਛੰਦ ਤਵੈ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਬ ਮਾਨ ਤ੍ਰਿਮਾਨ ਦੇਵ ਅਭੇਵ ਆਦ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨ ਕਾਲ ਜਤਰ ਤਤਰ ਬਿਰਾਜ ਹੀ ਅਵਧੂਤ ਰੂਪ ਰਿਸਾਲ ਨਾਮ ਠਾਮ ਨਾ ਜਾਤ ਜਾ ਕਰ ਰੂਪ ਰੰਗ ਨਾ ਰੇਖ
ਆਦਿ ਪੁਰਖ ਉਦਾਰ ਮੂਰਤ ਅਜੂਨ ਆਦਿ ਅਸੇਖ ਦੇਸ ਔਰਨ ਭੇਸ ਜਾਕਰ ਰੂਪ ਰੇਖ ਨਾਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ ਨਾਮ ਕਾਮ ਬੇਹੀਨ ਪੇਖਤ ਧਾਮ ਹੂਨ ਹੈ ਜਾਹੇ ਸਰਬ ਮਾਨ ਸਰਬਤਰ ਮਾਨ ਸਦੈਵ ਮਾਨਤ ਤਾਹੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰ ਏਕ ਦੇਵ ਭੇ

ਸ਼ਲੋਕ 14 ਹੈ ਕਿ ਬਿਖੈ ਜਗ ਜਾਪਈ ਜਿਹ ਜਾਪ ਆਦ ਦੇਵ ਅਨਾਦ ਮੂਰਤ ਥਾਪਿਓ ਸਭੈ ਜਿਹ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਬਿਸਵ ਰਚਿਓ ਸਵਯੰ ਭਵ ਗੜਨ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਆਦੇਸ ਧਰਮ ਧਾਮ ਸੁ ਭਰਮ ਰਹਿਤ ਅਭੂਤ ਅਲਖ ਅਭੇਸ ਅੰਗ ਰਾਗ ਨਾ ਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨ ਉਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦ ਰੂਪ ਅਸੂਤ ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਖ ਸਰਬ ਸ਼ਾਸਤਰ ਨਾ ਜਾਣਹੀ ਜਿਹ ਰੂਪ ਰੰਗ ਅਰ ਰੇਖ ਪਰਮ ਵੇਦ ਪੁਰਾਣ ਜਾ ਕਹਿ ਨੇਤ ਭਾਖਤ ਨਿਤ ਕੋਟ ਸਿਮ੍ਰਿਤ ਪੁਰਾਣ ਸ਼ਾਸਤਰ ਨਾ ਆਵਹੀ ਬਹੁ ਚਿਤ ਮਦ ਭਾਰ ਛੰਦ ਤਵੈ ਪ੍ਰਸਾਦ ਗੁਣ ਗਣ ਉਦਾਰ ਮਹਿਮਾ ਅਪਾਰ ਆਸਨ ਅਭੰਗ ਉਪਮਾ ਅਨੰਗ ਅਨਭਉ ਪ੍ਰਕਾਸ਼ ਨਿਸ ਦਿਨ ਅਨਾਸ ਆ ਜਾਨ ਬਾਹੁ ਸਾਹਾਨ ਸਾਹੁ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਅਨਭੂਤ ਅੰਗ ਅਭ ਅਭੰਗ ਗਤ ਮਿਤ ਅਪਾਰ ਗੁਣ ਗਣ ਉਦਾਰ ਮੁਨ ਗਣ ਪ੍ਰਣਾਮ ਨਿਰਭੈ ਨਿਕਾਮ ਅਤ ਦੁਤ ਪ੍ਰਚੰਡ ਮਿਤ ਗਤ ਅਖੰਡ ਅਲਿਸਿਆ ਕਰਮ ਅਦ੍ਰਿਸਿਆ ਧਰਮ ਸਰਬਾ ਭਾਰ ਨਾਡੈ ਅਨ ਡੰਡ ਬਾਡੈ ਚਾਚਰੀ ਛੰਦ ਤਵੈ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਯੰ ਕਰਿਯੰ ਨਿਰਨਾਮੇ ਅਕਾਮੇ ਪੁਜੰਗ ਪ੍ਰਿਆਤ ਛੰਦ ਚੱਤਰ ਚੱਕਰ ਕਰਤਾ ਚੱਤਰ ਚੱਕਰ ਹਰਤਾ ਚੱਤਰ ਚੱਕਰ ਦਾਨੇ ਚੱਤਰ ਚੱਕਰ ਜਾਨੇ ਚੱਤਰ ਚੱਕਰ ਵਰਤੀ ਚੱਤਰ ਚੱਕਰ ਭਰਤੀ ਚੱਤਰ ਚੱਕਰ ਪਾਲੇ ਚੱਤਰ ਚੱਕਰ ਕਾਲੇ ਚੱਤਰ ਚੱਕਰ ਪਾਸੇ ਚੱਤਰ ਚੱਕਰ ਵਾਸੇ ਚੱਤਰ ਚੱਕਰ ਮਾਨਿਆ ਚੱਤਰ ਚੱਕਰ ਦਾਨਿਆ ਚਾਚਰੀ ਛੰਦ ਨਾ ਸੱਤਰੈ ਨਾ ਮਿੱਤਰੈ ਨਾ ਭਰਮੰ ਨਾ ਪਿੱਤਰੈ ਨਾ ਕਰਮੰ ਨਾ ਕਾਏ ਅਜਨਮੰ ਅਜਾਏ ਨਾ ਚਿੱਤਰੈ ਨਾ ਮਿੱਤਰੈ ਪਰੇ ਹੈ ਪਵਿੱਤਰੈ ਪ੍ਰਥੀਸੈ ਅਦੀਸੈ ਅਦ੍ਰਿਸੈ ਅਕ੍ਰਿਸੈ ਭਗਵਤੀ ਛੰਦ ਤਵੈ ਪ੍ਰਸਾਦ ਕਥਤੇ ਕਿ ਆ ਛਿਜ ਦੇਸੈ ਕਿ ਆ ਭਿਜ ਭੇਸੈ ਕਿ ਆ ਗੰਜ ਕਰਮੈ ਕਿ ਆ ਭੰਜ ਭਰਮੈ ਕਿ ਆ ਭਿਜ ਲੋਕੈ ਕਿ ਆ ਦਿੱਤ ਸੋਕੈ ਕਿ ਅਵਧੂਤ ਬਰਨੈ ਕਿ ਬਿਭੂਤ ਕਰਨੈ ਕਿ ਰਾਜੰ ਪ੍ਰਭਾ ਹੈ ਕਿ ਧਰਮੰ ਤੁਜਾ ਹੈ ਕਿ ਆ ਸੋਕ ਬਰਨੈ ਕਿ ਸਰਬਾ ਅਭਰਨੈ ਕਿ ਜਗਤੰ ਕ੍ਰਿਤੀ ਹੈ ਕਿ ਛਤਰੰ ਛਤਰੀ ਹੈ ਕਿ ਬ੍ਰਹਮੰ ਸਰੂਪੈ ਕਿ ਅਨਭਉ ਅਨੂਪੈ ਕਿ ਆਦਿ ਅਦੇਵ ਹੈ ਕਿ ਆਪ ਅਭੇਵ ਹੈ ਕਿ ਚਿਤਰੰ ਬੇਹੀਨੈ ਕਿ ਏਕੈ ਅਧੀਨੈ ਕਿ ਰੋਜੀ ਰਜਾਕੈ ਰਹੀਮੈ ਰਿਹਾਕੈ ਕਿ ਪਾਕ ਬੇਐਬ ਹੈ ਕਿ ਗੈਬੁਲ ਗੈਬ ਹੈ ਕਿ ਅਫਬੁਲ ਗੁਨਾਹ ਹੈ ਕਿ ਸਾਹਾਨ

ਗਾਤਾ ਕੇ ਸਤਸੰਗ ਜੀ ਨਾਮ ਨੂੰ ਸੁਣਨਾ ਕਰਨਾ ਜੀਓ। ਕਿਰਪਾ ਕਰਕੇ ਨੇਤਰ ਬੰਦ ਰੱਖਣੇ ਆ, ਕਿਸੇ ਵੀ ਪ੍ਰਾਣੀ ਨੇ ਜ਼ੋਰ ਦੇ ਕੇ ਮਸਤਕ 'ਤੇ ਧਿਆਨ ਨਹੀਂ

Guru Va, Guru Va, Guru Va.

Guru Ra, Guru Ra, Guru Ra, Guru Ra, Guru Ra.

right, guru, right, guru, right, guru,

ਮਦਨ ਮੁਖ ਝੂਠ ਭੁੱਖਣ ਸਾਰੰ ਤ੍ਰਿਪਾਲ ਤਿਹਾਰ ਵਿਚਾਰਨ ਗਲ ਮਾਲਾ ਤਿਲਕ ਲੇ ਲਾਟ।

ਜਿੱਤ ਸੇਵੇ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ ਜਿੱਤ ਕੀਤਾ ਪਾਈ ਆਪਣਾ ਸਘਾਲ ਪ੍ਰੀ ਘੁੰਘਾਲੀਏ ਮੰਦਾ ਮੁੱਲ ਨਾ ਕੀਚੀ ਤੇ ਲੰਮੀ ਨਿੰਦ ਨਿਹਾਲੀਏ ਜਿਉ ਸਾਹਿਬ ਨਾਰੇ ਤੇ ਆਪਸ ਉਠਾਲੀਏ।

रते कोई बात ना पूछता गोर सात गोर सांग कीरे हम थापे।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਾਹਿਬ ਸਤਿਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਮੁਕੱਦਸ ਹਜ਼ੂਰੀ ਅੰਦਰ ਜੋੜ ਮਿਲ ਬੈਠੇ ਗੁਰੂ ਪਿਆਰ ਵਾਲਿਓ, ਸਤਿਗੁਰੂ ਜੀ ਦੀ ਅਪਾਰ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕੇ ਸਜੇ ਹੋਏ ਦੀਵਾਨਾ ਅੰਦਰ ਹਾਜ਼ਰੀਆਂ ਭਰ ਕੇ ਸਰਵਣ ਭਗਤੀ ਕਰ ਰਹੇ ਹੋ। ਨਿਤਨੇਮ ਵਾਹਿਗੁਰੂ ਗੁਰਮੰਤਰ ਦੇ ਜਾਪ ਸਮੂਹ ਆਸਾਂ ਨੂੰ ਪੂਰਿਆਂ ਕਰਨ ਵਾਲੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਸਰਵਣ ਕੀਤੇ ਹਨ। ਸਮਾਂ ਹੋਇਆ ਹੈ ਲੜੀਵਾਰ ਸ਼ਬਦ ਦੀ ਵਿਚਾਰ ਦਾ, ਜੋ ਆਪ ਨਿਤਾ ਪ੍ਰਤੀ ਸਰਵਣ ਕਰਦੇ ਆ ਰਹੇ ਹੋ। ਅੱਜ ਦਾ ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 260 ਅੰਗ ਦੇ ਉੱਤੇ ਸੁਭਾਏਮਾਨ ਹੈ। ਇਹ ਬਾਣੀ ਜਿਸ ਦਾ ਨਾਮ ਗੌੜੀ 52 ਅੱਖਰੀ ਹੈ, ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਪਵਿੱਤਰ ਬਾਣੀ, ਜਿਸ ਦੇ 50 ਸ਼ਬਦਾਂ ਦੀ ਵਿਆਖਿਆ ਹੋ ਚੁੱਕੀ ਹੈ। ਅੱਜ ਦਾ ਇਹ 51ਵਾਂ ਸ਼ਬਦ ਹੈ ਜਿਸ ਦੀ ਵਿਚਾਰ ਆਪ ਜੀ ਦੇ ਸਮਕਸ਼ ਰੱਖਣ ਦਾ ਨਿਮਾਣਾ ਯਤਨ ਕਰਨ ਲੱਗਾ ਹਾਂ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਹਰ ਹਰ ਮੁਖ ਤੇ ਬੋਲਣਾ ਮਨ ਬੂਠੈ ਸੁਖ ਹੋਏ। ਜਿਹੜਾ ਵੀ ਮਨੁੱਖ ਆਪਣੇ ਮੁਖ ਦੇ ਵਿੱਚੋਂ ਪਰਮਾਤਮਾ ਦਾ ਨਾਮ ਆਖਦਾ ਹੈ, ਪਰਿਪੂਰਨ ਪਰਮਾਤਮਾ ਦੇ ਨਾਮ ਨੂੰ ਜਪਦਾ ਹੈ, ਉਹ ਪਰਿਪੂਰਨ ਪਰਮਾਤਮਾ ਉਸ ਦੇ ਮਨ ਵਿੱਚ ਆ ਵੱਸਦਾ ਹੈ ਤੇ ਜਿੱਥੇ ਉਸ ਪਰਮਾਤਮਾ ਦਾ ਵਾਸਾ ਹੋ ਜਾਏ ਉਸ ਮਨੁੱਖ ਨੂੰ ਆਤਮਿਕ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ। ਗੁਰਦੇਵ ਨੇ ਇੱਥੇ ਸ਼ਬਦ ਵਰਤੇ ਨੇ ਹਰ ਹਰ ਮੁਖ ਤੇ ਬੋਲਣਾ। ਪਰਮਾਤਮਾ ਦਾ ਨਾਮ ਆਪਣੇ ਮੁਖ ਦੇ ਵਿੱਚੋਂ ਬੋਲਣ ਦੇ ਨਾਲ ਉਹ ਪਰਮਾਤਮਾ ਸਾਡੇ ਮਨ ਵਿੱਚ ਆ ਵੱਸਦਾ ਹੈ। ਸਵਾਲ ਖੜਾ ਹੁੰਦਾ ਹੈ ਵੀ ਰੱਬ ਦੇ ਨਾਮ ਨੂੰ, ਪਰਮਾਤਮਾ ਦੇ ਨਾਮ ਨੂੰ ਵਾਰ ਵਾਰ ਮੁਖ ਤੋਂ ਬੋਲਣਾ ਕਿਉਂ ਹੈ? ਇਸ ਵਾਸਤੇ ਬੋਲਣਾ ਹੈ ਕਿ ਉਹ ਸਾਡੇ ਮਨ ਵਿੱਚ ਵੱਸ ਜਾਏ। ਇਹੀ ਕਾਰਨ ਹੈ

ਧਾਰਮਿਕ ਗ੍ਰੰਥਾਂ ਦੇ ਵਿੱਚੋਂ ਸਾਨੂੰ ਇਹੀ ਉਪਦੇਸ਼ ਮਿਲਦਾ ਹੈ ਵੀ ਉਸ ਪਰਮਾਤਮਾ ਦਾ ਨਾਮ ਸਦਾ ਭਾਈ ਵਾਰ ਵਾਰ ਆਪਣੇ ਮੁਖ ਤੋਂ ਆਖਿਆ ਕਰੋ, ਵਾਰ ਵਾਰ ਉਸ ਦਾ ਨਾਮ ਜਪਿਆ ਕਰੋ। ਪਰ ਅੱਜ ਦਾ ਮਨੁੱਖ ਪੜ੍ਹ ਲਿਖ ਬਹੁਤ ਗਿਆ ਹੈ। ਅਜੋਕੇ ਸਮੇਂ ਦੇ ਅੰਦਰ ਪੈਰ ਪੈਰ ਤੇ ਕਿੰਤੂ ਪਰੰਤੂ ਹੁੰਦਾ ਹੈ, ਧਾਰਮਿਕ ਗ੍ਰੰਥਾਂ ਦੇ ਉੱਤੇ ਕ੍ਰਿਟੀਸਾਈਜ਼ ਹੁੰਦਾ ਹੈ। ਕਹਿ ਦਿੰਦੇ ਨੇ ਭਾਈ ਇੱਕ ਵਾਰ ਵਾਹਿਗੁਰੂ ਆਖ ਲਿਆ ਹੈ ਤੇ ਵਾਰ ਵਾਰ ਕਿਉਂ ਆਖਣਾ ਹੈ। ਸਵਾਲ ਖੜਾ ਕਰਦੇ ਨੇ ਇੱਕ ਵਾਰ ਜਪਜੀ ਸਾਹਿਬ ਜੀ ਦਾ ਪਾਠ ਕਰ ਲਿਆ ਹੈ, ਵਾਰ ਵਾਰ ਜਪਜੀ ਸਾਹਿਬ ਕਿਉਂ ਕਰਨਾ ਹੈ। ਇਹਦੇ ਉੱਤੇ ਆਪਾਂ ਨੇ ਥੋੜਾ ਜਿਹਾ ਵਿਸਥਾਰ ਕਰਨਾ ਹੈ ਤਾਂ ਕਿ ਸਾਡੇ ਜਿਹਨ ਦੇ ਵਿੱਚੋਂ ਇਹ ਸਵਾਲ ਚਲਿਆ ਜਾਏ, ਪਤਾ ਲੱਗ ਜਾਏ ਵੀ ਰੱਬ ਦਾ ਨਾਮ ਮੁੱਖ ਤੋਂ ਵਾਰ ਵਾਰ ਕਿਉਂ ਆਖਣਾ ਹੈ। ਸਾਨੂੰ ਧਾਰਮਿਕ ਗ੍ਰੰਥਾਂ ਨੇ ਇਹ ਉਪਦੇਸ਼ ਦਿੱਤਾ ਹੈ, ਕੋਈ ਵੀ ਸੰਤ ਮਹਾਤਮਾ ਗੁਰੂ ਪੀਰ ਉਹਨਾਂ ਨੇ ਮਨੁੱਖ ਦੇ ਭਲੇ ਕਰਨ ਵਾਸਤੇ, ਮਨੁੱਖ ਦਾ ਭਲਾ ਕਰਨ ਵਾਸਤੇ ਇਹ ਉਪਦੇਸ਼ ਦਿੱਤਾ ਹੈ, ਭਾਈ ਸਿਮਰਨ ਕਰਿਆ ਕਰੋ, ਯਾਦ ਕਰਿਆ ਕਰੋ, ਚੇਤੇ ਕਰਿਆ ਕਰੋ। ਤੇ ਸਿਮਰਨ ਸ਼ਬਦ ਬਾਣੀ ਵਿੱਚ ਬਹੁਤ ਵਾਰ ਆਇਆ ਹੈ। ਸਿਮਰਨ ਤੋਂ ਹੀ ਦੂਸਰਾ ਸ਼ਬਦ ਬਣਦਾ ਹੈ ਸਿਮਰਤੀ। ਸਿਮਰਨ ਸਿਮਰਤੀ ਜਿਸ ਨੂੰ ਇੰਗਲਿਸ਼ ਦੇ ਵਿੱਚ ਰਿਮੈਂਬਰ ਰਿਮੈਂਬਰੈਂਸ ਕਹਿ ਦਿੰਦੇ ਨੇ। ਸਿਮਰਨ ਦੀ ਪੰਜਾਬੀ ਹੈ ਯਾਦ ਕਰਨਾ ਤੇ ਸਿਮਰਤੀ ਦੀ ਪੰਜਾਬੀ ਹੈ ਯਾਦ ਹੋ ਜਾਣਾ, ਉਸ ਨੂੰ ਸਿਮਰਤੀ ਕਹਿੰਦੇ ਨੇ। ਜਿਸ ਨੂੰ ਤੁਸੀਂ ਵਾਰ ਵਾਰ ਮੁੱਖ ਤੋਂ ਆਖੋਗੇ, ਵਾਰ ਵਾਰ ਰਿਪੀਟ ਕਰੋਗੇ, ਉਹ ਸਿਮਰਤੀ ਬਣ ਜਾਏਗਾ, ਤੁਹਾਡੀ ਯਾਦਾਸ਼ਤ ਬਣ ਜਾਏਗਾ। ਜਿਸ ਨੂੰ ਆਪਾਂ ਵਾਰ ਵਾਰ ਰਿਪੀਟ ਕਰਾਂਗੇ, ਸਿਮਰਨ ਕਿਉਂ ਕਰਨਾ ਹੈ, ਵਾਰ ਵਾਰ ਪਰਮਾਤਮਾ ਦਾ ਨਾਮ ਆਪਣੇ ਮੁਖ ਤੋਂ ਕਿਉਂ ਆਖਣਾ ਹੈ, ਵਾਰ ਵਾਰ ਇਸ ਵਾਸਤੇ ਆਖਣਾ ਹੈ ਵੀ ਉਹ ਸਾਡੀ ਯਾਦਾਸ਼ਤ ਬਣ ਜਾਏ। ਤੇ ਜਿਹੜੀ ਯਾਦਾਸ਼ਤ ਹੈ ਇਹ ਕਿਉਂ ਬਣਾਉਣੀ ਹੈ? ਯਾਦਾਸ਼ਤ ਇਸ ਵਾਸਤੇ ਬਣਾਉਣੀ ਹੈ ਕਿਉਂਕਿ ਇਸ ਸੰਸਾਰ ਵਿੱਚ ਉਹੀ ਕੁਝ ਹੈ ਜੋ ਤੁਹਾਡੇ ਯਾਦ ਹੈ। ਜੋ ਤੁਹਾਡੇ ਯਾਦ ਨਹੀਂ ਉਹ ਸੰਸਾਰ ਵਿੱਚ ਨਹੀਂ ਹੈ। ਉਮੀਦ ਹੈ ਗੱਲ ਪਕੜ ਵਿੱਚ ਆ ਗਈ ਹੋਵੇਗੀ। ਜਿਹੜੀ ਚੀਜ਼ ਤੁਹਾਡੀ ਯਾਦ ਹੈ ਬੇਸ਼ੱਕ ਉਹ ਤੁਹਾਡੇ ਤੋਂ ਸੈਂਕੜੇ ਮੀਲ ਦੂਰ ਵੀ ਕਿਉਂ ਨਾ ਹੋਵੇ, ਚਾਹੇ ਉਹ ਅਮੈਰੀਕਾ ਹੋਵੇ, ਇੰਡੀਆ ਹੋਵੇ, ਪੰਜਾਬ ਦੀ ਧਰਤੀ 'ਤੇ ਹੋਵੇ, ਪਰ ਜਿਹੜੀ ਚੀਜ਼ ਤੁਹਾਡੇ ਚੇਤੇ ਵਿੱਚ ਉਹ ਤੁਹਾਡੇ ਤੋਂ ਸੈਂਕੜੇ ਮੀਲ ਦੂਰ ਹੋ ਕੇ ਵੀ ਤੁਹਾਡੇ ਕੋਲ ਹੈ। ਕਿਉਂ? ਕਿਉਂਕਿ ਉਹ ਤੁਹਾਡੀ ਯਾਦ ਹੈ, ਤੁਹਾਡੇ ਚੇਤੇ ਵਿੱਚ। ਤੇ ਜਿਹੜੀ ਚੀਜ਼ ਤੁਹਾਡੀ ਯਾਦ ਨਹੀਂ
ਉਹ ਤੁਹਾਡੇ ਕੋਲ ਹੋ ਕੇ ਵੀ ਤੁਹਾਡੇ ਕੋਲ ਨਹੀਂ, ਕਿਉਂ? ਕਿਉਂਕਿ ਉਹ ਤੁਹਾਡੇ ਚੇਤੇ ਵਿੱਚ ਨਹੀਂ ਹੈ। ਥੋੜਾ ਜਿਹਾ ਹੋਰ ਸੁਖਾਲਿਆਂ ਕਰ ਦਈਏ, ਤੁਹਾਡੀ ਜੇਬ ਵਿੱਚ ਕੁਝ ਪਿਆ ਹੋਇਆ ਤੇ ਤੁਸੀਂ ਭੁੱਲ ਗਏ ਹੋ, ਉਹ ਤੁਹਾਡੇ ਕੋਲ ਹੋ ਕੇ ਵੀ ਕੋਲ ਨਹੀਂ ਕਿਉਂਕਿ ਭੁੱਲ ਬੈਠੇ ਹੋ, ਤੁਹਾਡੀ ਯਾਦ ਨਹੀਂ ਵੀ ਮੈਂ ਵਸਤੂ ਕਿੱਥੇ ਰੱਖ ਦਿੱਤੀ ਹੈ। ਸੋ ਇਸ ਸੰਸਾਰ ਵਿੱਚ ਉਹੀ ਕੁਝ ਹੈ ਜੋ ਤੁਹਾਡੇ ਯਾਦ ਹੈ। ਜਿਹੜੀ ਚੀਜ਼ ਯਾਦ ਨਹੀਂ ਉਹ ਤੁਹਾਡੇ ਕੋਲ ਨਹੀਂ ਹੈ। ਆਪਣੇ ਹੀ ਘਰ ਵਿੱਚ ਕੋਈ ਵਸਤੂ ਰੱਖ ਕੇ ਤੁਸੀਂ ਭੁੱਲ ਗਏ ਹੋਵੋ ਵੀ ਮੈਂ ਵਸਤੂ ਕਿੱਥੇ ਰੱਖੀ ਹੈ। ਹੁਣ ਤੁਸੀਂ ਵਾਰ ਵਾਰ ਯਾਦ ਕਰ ਰਹੇ ਹੋ ਪਰ ਉਹ ਤੁਹਾਡੇ ਚੇਤੇ ਵਿੱਚ ਨਹੀਂ ਆ ਰਹੀ ਤੇ ਉਹ ਵਸਤੂ ਤੁਹਾਡੇ ਕੋਲ ਨਹੀਂ ਹੋ ਸਕਦੀ, ਤੁਸੀਂ ਉਹਨੂੰ ਪ੍ਰਾਪਤ ਨਹੀਂ ਕਰ ਸਕਦੇ। ਕੁਛ ਵੀ ਕਹਿ ਲਓ, ਇੱਕ ਪੈਨ ਰੱਖ ਕੇ ਭੁੱਲ ਗਏ ਹੋਵੋ ਵੀ ਮੈਂ ਪੈਨ ਕਿੱਥੇ ਰੱਖਿਆ ਤੇ ਤੁਸੀਂ ਉਸ ਪੈਨ ਦੀ ਵਰਤੋਂ ਨਹੀਂ ਕਰ ਸਕੋਗੇ ਜਿੰਨੀ ਦੇਰ ਤੱਕ ਉਹ ਤੁਹਾਡੇ ਚੇਤੇ ਨਹੀਂ ਆਉਂਦਾ। ਤੁਹਾਡੇ ਕੋਲ ਹੀ ਹੋਵੇ, ਆਪਣੇ ਘਰ ਦੇ ਵਿੱਚ ਪਿਆ ਹੋਵੇ ਪਰ ਚੇਤੇ ਨਾ ਹੋਣ ਕਰਕੇ ਉਹ ਤੁਹਾਡੇ ਕੋਲ ਨਹੀਂ। ਜਦੋਂ ਚੇਤੇ ਆਇਆ ਵੀ ਮੈਂ ਫਲਾਣੀ ਥਾਂ ਤੇ ਰੱਖਿਆ ਸੀ, ਉਸੇ ਵੇਲੇ ਉਹ ਤੁਹਾਡੇ ਕੋਲ ਹੋਵੇਗਾ, ਤੁਸੀਂ ਉੱਥੋਂ ਲੈ ਲਵੋਗੇ, ਪ੍ਰਾਪਤ ਕਰ ਲਵੋਗੇ। ਸੰਸਾਰ ਵਿੱਚ ਉਹੀ ਕੁਝ ਹੈ ਜੋ ਤੁਹਾਡੇ ਯਾਦ ਹੈ। ਤੁਹਾਡੇ ਯਾਦ ਹੋਣਾ ਹੈ, ਪ੍ਰਾਇਮਰੀ ਸਕੂਲਾਂ ਦੇ ਵਿੱਚ ਪੜ੍ਹਦਿਆਂ ਹੋਇਆਂ ਪਹਾੜੇ ਯਾਦ ਕਰਵਾਏ ਜਾਂਦੇ ਸਨ। ਇੱਕ ਬੱਚੇ ਨੇ ਖੜੇ ਹੋ ਜਾਣਾ, ਉਹਨੇ ਅੱਗੇ ਅੱਗੇ ਬੋਲਣਾ ਵੀ ਦੋ ਦੂਣੀ ਚਾਰ ਹੁੰਦੇ ਨੇ, ਤਿੰਨ ਦੂਣੀ ਛੇ ਹੁੰਦੇ ਨੇ, ਚਾਰ ਦੂਣੀ ਅੱਠ ਹੁੰਦੇ ਨੇ, ਤੇ ਸਾਰੀ ਕਲਾਸ ਜਿੰਨੀ ਵੀ ਜਮਾਤ ਬੈਠੀ ਹੁੰਦੀ ਸੀ ਉਹਨਾਂ ਸਾਰਿਆਂ ਨੇ ਪਿੱਛੇ ਪਿੱਛੇ ਬੋਲਣਾ, ਉੱਚੀ ਉੱਚੀ ਉਹਨੇ ਰਿਪੀਟ ਕਰਨਾ ਤੇ ਉੱਚੀ ਉੱਚੀ ਸਾਰੀ ਕਲਾਸ ਨੇ ਪਿੱਛੇ ਪਿੱਛੇ ਬੋਲੀ ਜਾਣਾ, ਰਿਪੀਟ ਕਰੀ ਜਾਣਾ। ਕਿਉਂ? ਵਾਰ ਵਾਰ ਬੋਲਣ ਦੇ ਨਾਲ, ਵਾਰ ਵਾਰ ਆਖਣ ਦੇ ਨਾਲ ਉਹ ਸਾਡੀ ਯਾਦਾਸ਼ਤ ਬਣ ਜਾਂਦੀ ਹੈ। ਹੁਣ ਸਾਨੂੰ ਕੈਲਕੂਲੇਟਰ ਚੁੱਕਣ ਦੀ ਲੋੜ ਨਹੀਂ, ਸਾਨੂੰ ਪਤਾ ਹੈ ਵੀ ਦੋ ਦੂਣੀ ਚਾਰ ਹੁੰਦੇ ਨੇ, ਤਿੰਨ ਦੂਣੀ ਛੇ ਹੁੰਦੇ ਨੇ, ਚਾਰ ਦੂਣੀ ਅੱਠ ਹੁੰਦੇ ਨੇ। ਉਮੀਦ ਹੈ ਗੱਲ ਪਕੜ ਵਿੱਚ ਆ ਗਈ ਹੋਵੇਗੀ। ਇਸ ਵਾਸਤੇ ਉਸ ਵਾਹਿਗੁਰੂ ਦਾ ਨਾਮ ਵਾਰ ਵਾਰ ਆਖਣਾ, ਵਾਰ ਵਾਰ ਆਖਦੇ ਜਾਈਏ ਵੀ ਉਹ ਸਾਡੀ ਯਾਦਾਸ਼ਤ ਬਣ ਜਾਏ। ਇਸ ਵਾਸਤੇ ਗੁਰਦੇਵ ਇੱਥੇ ਵੀ ਬਚਨ ਕਰਦੇ ਨੇ, ਅੱਜ ਦੇ ਇਸ ਪਾਵਨ ਸ਼ਬਦ ਦੇ ਵਿੱਚ ਸਾਨੂੰ ਉਪਦੇਸ਼ ਦਿੰਦੇ ਨੇ, ਹਰ ਹਰ ਮੁਖ ਤੇ ਬੋਲਣਾ ਮਨ ਉਠੈ ਸੁਖ ਹੋਏ। ਭਾਈ ਪਰਮਾਤਮਾ ਦਾ ਨਾਮ ਵਾਰ ਵਾਰ ਆਪਣੇ ਮੁਖ ਤੋਂ ਆਖਿਆ ਕਰੋ, ਵਾਰ ਵਾਰ ਉਹਦਾ ਨਾਮ ਰਿਪੀਟ ਕਰਿਆ ਕਰੋ। ਜਦੋਂ ਤੁਸੀਂ ਵਾਰ ਵਾਰ ਆਖਦੇ ਰਹੋਗੇ ਮਨ ਉਠੈ ਸੁਖ ਹੋਏ, ਉਹ ਤੁਹਾਡੇ ਮਨ ਵਿੱਚ ਵਸ ਜਾਏਗਾ, ਉਹ ਤੁਹਾਡੀ ਯਾਦਾਸ਼ਤ ਬਣ ਜਾਏਗਾ ਤੇ ਫਿਰ ਤੁਹਾਨੂੰ ਆਤਮਿਕ ਸੁੱਖ ਦੀ ਪ੍ਰਾਪਤੀ ਹੋ ਜਾਏਗੀ, ਕਿਉਂਕਿ ਉਸ ਵਾਹਿਗੁਰੂ ਨੂੰ ਤੁਸੀਂ ਆਪਣੇ ਕੋਲ ਅਨੁਭਵ ਕਰ ਲਵੋਗੇ, ਉਹਦੇ ਕੋਲ ਹੋਣ ਦਾ ਤੁਹਾਨੂੰ ਅਹਿਸਾਸ ਹੋ ਜਾਵੇਗਾ। ਇਸ ਤੋਂ ਅੱਗੇ ਗੁਰਦੇਵ ਕਹਿੰਦੇ ਨੇ, ਨਾਨਕ ਸਭ ਮਹਿ ਰਵ ਰਹਿਆ ਥਾਨ ਥਨੰਤਰ ਸੋਏ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ, ਉਹ ਪਰਿਪੂਰਨ ਪਰਮਾਤਮਾ ਹਰ ਇੱਕ ਜੀਵ ਦੇ ਅੰਦਰ
ਕਣ ਕਣ ਦੇ ਵਿੱਚ ਉਹ ਰਮਿਆ ਹੋਇਆ ਹੈ, ਸਾਰੀਆਂ ਥਾਵਾਂ ਤੇ ਉਹਦੀ ਹਸਤੀ ਮੌਜੂਦ ਹੈ। ਥਨੰਤਰ ਕਹਿੰਦੇ ਨੇ ਥਾਵਾਂ ਦੇ ਅੰਦਰ, ਕੋਈ ਵੀ ਐਸੀ ਥਾਂ ਨਹੀਂ ਹੈ ਜਿੱਥੇ ਉਸ ਪਰਮਾਤਮਾ ਦੀ ਹੋਂਦ ਨਾ ਹੋਵੇ। ਤੇ ਜੇ ਕੋਈ ਤਰਕਵਾਦੀ ਉੱਠ ਕੇ ਸਵਾਲ ਖੜਾ ਕਰੇ

ਜੇ ਕੋਈ ਇਹ ਸਵਾਲ ਖੜਾ ਕਰੇ ਕਿ ਕੋਈ ਐਸੀ ਥਾਂ ਦੱਸੋ ਜਿੱਥੇ ਉਸ ਪਰਿਪੂਰਨ ਪਰਮਾਤਮਾ ਦੀ ਹੋਂਦ ਨਹੀਂ ਹੈ, ਜਿੱਥੇ ਉਹ ਨਹੀਂ ਹੈ, ਤੇ ਇਸ ਸਵਾਲ ਦਾ ਜਵਾਬ ਇਹੀ ਹੋਵੇਗਾ ਵੀ ਜਿੱਥੇ ਉਹ ਵਾਹਿਗੁਰੂ ਨਹੀਂ ਹੈ ਉੱਥੇ ਕੁਝ ਵੀ ਨਹੀਂ ਹੈ। ਤੁਸੀਂ ਆਪਣੀ ਹੀ ਮਿਸਾਲ ਲੈ ਲਓ, ਆਪਾਂ ਤਾਂ ਹੀ ਹੈ ਜੇ ਉਹ ਹੈ। ਸਾਡੀ ਹਸਤੀ, ਸਾਡਾ ਵਜੂਦ ਇਸ ਧਰਤੀ ਦੇ ਉੱਤੇ ਇਸ ਵਾਸਤੇ ਹੈ ਕਿ ਉਸ ਪਰਿਪੂਰਨ ਪਰਮਾਤਮਾ ਦੀ ਹੋਂਦ ਹੈ। ਉਹ ਹੈ ਤੇ ਅਸੀਂ ਹਾਂ, ਜੇ ਉਹ ਨਹੀਂ ਹੋਵੇਗਾ ਤੇ ਅਸੀਂ ਵੀ ਨਹੀਂ ਹੋਵਾਂਗੇ। ਗੁਰਦੇਵ ਕਹਿੰਦੇ ਨੇ ਉਹ ਸਾਰੀਆਂ ਥਾਵਾਂ ਤੇ ਮੌਜੂਦ ਹੈ। ਤੋ ਸਭਨੀ ਥਾਈ ਜਿੱਥੇ ਹਉ ਜਾਈ ਸਾਚਾ ਸਿਰਜਣ ਹਾਰ ਜੀਓ। ਉਹ ਤੇ ਕਣ ਕਣ ਦੇ ਵਿੱਚ ਰਮਿਆ ਹੋਇਆ, ਜਰੇ ਜਰੇ ਦੇ ਵਿੱਚ ਉਹਦੀ ਹਸਤੀ ਮੌਜੂਦ ਹੈ। ਇੱਥੇ ਮੈਨੂੰ ਇੱਕ ਛੋਟੀ ਜਿਹੀ ਘਟਨਾ ਚੇਤੇ ਆਉਂਦੀ ਹੈ, ਉਹ ਮੌਲਾਨਾ ਰੂਮੀ ਨੇ ਲਿਖੀ ਹੋਈ ਹੈ। ਉਹ ਲਿਖਦਾ ਹੈ ਵੀ ਇੱਕ ਕਲਾਸ ਦੇ ਵਿੱਚ 30 ਕੁ ਵਿਦਿਆਰਥੀ ਸਨ ਤੇ ਉਹਨਾਂ ਨੂੰ ਮੌਲਾਨੇ ਨੇ ਕੁਰਾਨ ਹਿਫਜ਼ ਕਰਵਾਉਣਾ, ਜਿਵੇਂ ਗੁਰੂ ਘਰਾਂ ਦੇ ਵਿੱਚ ਬਾਣੀ ਦੀ ਸੰਥਿਆ ਹੁੰਦੀ ਹੈ, ਬਾਣੀ ਦੇ ਵਿਸ਼ਰਾਮਾਂ ਬਾਰੇ, ਬਾਣੀ ਦੇ ਪਾਠਾਂ ਦੇ ਉਚਾਰਨ ਬਾਰੇ ਦੱਸਿਆ ਜਾਂਦਾ ਹੈ। ਇਸੇ ਤਰ੍ਹਾਂ ਮਦਰਸਿਆਂ ਦੇ ਵਿੱਚ, ਮਸੀਤਾਂ ਦੇ ਵਿੱਚ, ਪੁਰਾਣੇ ਸਮਿਆਂ ਦੇ ਵਿੱਚ ਉੱਥੇ ਕਲਾਸਾਂ ਲੱਗਦੀਆਂ ਸਨ ਤੇ ਜਿਹੜੇ ਮੌਲਾਨੇ ਹੁੰਦੇ ਸਨ ਉਹ ਪੜ੍ਹਾਇਆ ਕਰਦੇ ਸਨ। ਇੱਕ ਮਦਰਸੇ ਦੇ ਵਿੱਚ ਇੱਕ ਮੌਲਾਨਾ ਵਿਦਿਆਰਥੀਆਂ ਨੂੰ ਕੁਰਾਨ ਹਿਫਜ਼ ਕਰਵਾਉਣਾ ਹੈ, ਕੁਰਾਨ ਦੀਆਂ ਆਇਤਾਂ ਪੜ੍ਹਾਉਂਦਾ ਹੈ, ਕੁਰਾਨ ਦੀਆਂ ਆਇਤਾਂ ਯਾਦ ਕਰਵਾਉਂਦਾ ਹੈ, ਤੇ 30 ਕੁ ਦੇ ਕਰੀਬ ਉਸ ਦੇ ਵਿਦਿਆਰਥੀ ਸਨ, ਉਹਨਾਂ ਨੂੰ ਮਦਰਸੇ ਵਿੱਚ ਉਹ ਪੜ੍ਹਾਉਂਦਾ ਹੈ। ਤੇ ਮੌਲਾਨਾ ਜਦੋਂ ਕਲਾਸ ਵਿੱਚ ਆਉਂਦਾ ਹੈ ਨਾ ਤੇ ਬੱਚੇ ਉੱਠ ਕੇ ਖੜੇ ਹੋ ਜਾਂਦੇ ਸਨ। ਮੌਲਾਨਾ ਕਹਿੰਦਾ ਸੀ ਖੁਦਾ ਹਾਜ਼ਰ ਨਾਜ਼ਰ ਏ, ਉਹ ਵਿਆਪਕ ਏ, ਉਹ ਸਭ ਨੂੰ ਵੇਖ ਰਿਹਾ ਏ, ਤੁਸੀਂ ਬੈਠ ਜਾਓ। ਤੇ ਬੱਚੇ ਬੈਠ ਜਾਂਦੇ ਸਨ। ਰੋਜ਼ ਮੌਲਾਨੇ ਨੇ ਕਲਾਸ ਵਿੱਚ ਆਉਣਾ, ਰੋਜ਼ ਬੱਚਿਆਂ ਨੇ ਉੱਠ ਕੇ ਖੜੇ ਹੋਣਾ ਤੇ ਮੌਲਾਨੇ ਨੇ ਇਹ ਸ਼ਬਦ ਰਿਪੀਟ ਕਰਨੇ, ਖੁਦਾ ਹਾਜ਼ਰ ਨਾਜ਼ਰ ਏ, ਉਹ ਵਿਆਪਕ ਏ, ਸਭ ਨੂੰ ਵੇਖ ਰਿਹਾ ਏ, ਤੁਸੀਂ ਬੈਠ ਜਾਓ। ਇੰਜ ਕਹਿ ਲਓ ਉਹਦਾ ਇਹ ਤਕੀਆ ਕਲਾਮ ਬਣ ਚੁੱਕਿਆ ਸੀ। ਰੋਜ਼ ਬੱਚਿਆਂ ਦੇ ਕੋਲੇ ਆਉਣਾ, ਬੱਚਿਆਂ ਨੇ ਖੜੇ ਹੋਣਾ ਤੇ ਮੌਲਾਨੇ ਨੇ ਇਹ ਸ਼ਬਦ ਰਿਪੀਟ ਕਰਨੇ ਤੇ ਫਿਰ ਬੱਚੇ ਬੈਠ ਜਾਂਦੇ ਸਨ। ਇੱਕ ਦਿਨ ਅਜੀਬ ਜਿਹੀ ਘਟਨਾ ਘਟ ਗਈ। ਮੌਲਾਨਾ ਰੋਜ਼ ਦੀ ਤਰ੍ਹਾਂ ਕਲਾਸ ਵਿੱਚ ਆਇਆ, ਬੱਚੇ ਉੱਠ ਕੇ ਖੜੇ ਹੋਏ। ਅੱਜ ਮੌਲਾਨਾ ਕਹਿੰਦਾ ਬੱਚਿਓ ਤੁਸੀਂ ਮੈਨੂੰ ਦੱਸੋਗੇ ਖੁਦਾ ਕਿਹੜੀਆਂ ਥਾਵਾਂ ਤੇ ਨਹੀਂ ਰਹਿੰਦਾ? ਅੱਗੇ ਤੇ ਕਹਿੰਦਾ ਸੀ ਉਹ ਹਾਜ਼ਰ ਨਾਜ਼ਰ ਏ, ਉਹ ਵਿਆਪਕ ਏ, ਉਹ ਸਭ ਨੂੰ ਵੇਖ ਰਿਹਾ ਹੈ। ਪਰ ਅੱਜ ਕਹਿੰਦਾ ਵੀ ਤੁਸੀਂ ਦੱਸੋਗੇ ਖੁਦਾ ਕਿਹੜੀਆਂ ਥਾਵਾਂ ਤੇ ਨਹੀਂ ਰਹਿੰਦਾ? ਬੱਚਿਆਂ ਵਾਸਤੇ ਸਵਾਲ ਬਣ ਗਿਆ ਸੀ, ਸਵਾਲ ਦਾ ਜਵਾਬ ਹੈ ਨਹੀਂ ਸੀ ਤੇ ਇਸ ਵਾਸਤੇ ਬੱਚੇ ਖੜੇ ਦੇ ਖੜੇ ਰਹਿ ਗਏ। ਮੌਲਾਨੇ ਨੇ ਆਪਣਾ ਸਵਾਲ ਫਿਰ ਰਿਪੀਟ ਕੀਤਾ। ਆਖਣ ਲੱਗਾ ਬੱਚਿਓ ਮੈਂ ਤੁਹਾਡੇ ਕੋਲੋਂ ਇਹ ਪੁੱਛਿਆ ਹੈ ਵੀ ਖੁਦਾ ਕਿਹੜੀਆਂ ਥਾਵਾਂ ਤੇ ਨਹੀਂ ਰਹਿੰਦਾ? ਕੋਈ ਐਸੀ ਥਾਂ ਦੱਸੋ। ਉਹ ਜਿਹੜੇ ਖੜੇ ਹੋਏ ਵਿਦਿਆਰਥੀ ਸਨ ਉਹਨਾਂ ਵਿੱਚੋਂ ਸਭ ਤੋਂ ਅਖੀਰ ਤੇ ਇੱਕ ਵਿਦਿਆਰਥੀ ਏ, ਉਹਨੇ ਆਪਣਾ ਹੱਥ ਉੱਪਰ ਚੱਕਿਆ ਤੇ ਆਖਣ ਲੱਗਾ ਮੌਲਾਨਾ ਜੀ ਤੁਹਾਡੇ ਸਵਾਲ ਦਾ ਜਵਾਬ ਮੈਂ ਦਿਆਂਗਾ। ਮੌਲਾਨੇ ਨੇ ਬਾਕੀ ਦੇ ਸਾਰੇ ਬੱਚਿਆਂ ਨੂੰ ਬੈਠਣ ਦਾ ਇਸ਼ਾਰਾ ਕੀਤਾ। ਹੁਣ ਉਹੀ ਬੱਚਾ ਖੜਾ ਹੋਇਆ ਜਿਹੜਾ ਕਹਿੰਦਾ ਹੈ ਵੀ ਤੁਹਾਡੇ ਸਵਾਲ ਦਾ ਜਵਾਬ ਮੈਂ ਦੇਵਾਂਗਾ। ਮੌਲਾਨਾ ਉਸ ਬੱਚੇ ਦੇ ਕੋਲ ਆਇਆ
ਥੋੜਾ ਜਿਹਾ ਗੁੱਸੇ ਦੇ ਵਿੱਚ ਘੂਰੀ ਵੱਟ ਕੇ ਉਸ ਵੱਲ ਵੇਖਿਆ ਤੇ ਆਖਣ ਲੱਗਾ, ਮੂਰਖਾ, ਮੈਂ ਤੇ ਸਵਾਲ ਹੀ ਗਲਤ ਕੀਤਾ, ਤੂੰ ਜਵਾਬ ਦੇਣ ਵਾਸਤੇ ਖੜਾ ਹੋ ਗਿਆ। ਉਹ ਬੱਚਾ ਆਖਣ ਲੱਗਾ, ਮੌਲਾਨਾ ਜੀ, ਤੁਸੀਂ ਸਾਡੇ ਅਧਿਆਪਕ ਹੋ, ਤੁਸੀਂ ਸਾਡੇ ਟੀਚਰ ਹੋ, ਤੁਸੀਂ ਸਾਨੂੰ ਕੁਝ ਨਾ ਕੁਝ ਗਿਆਨ ਦਿੰਦੇ ਹੋ, ਤੁਹਾਡਾ ਸਵਾਲ ਗਲਤ ਨਹੀਂ ਹੋ ਸਕਦਾ, ਹੋ ਸਕਦਾ ਵੀ ਮੇਰਾ ਜਵਾਬ ਗਲਤ ਹੋਵੇ। ਮੌਲਾਨਾ ਬੜਾ ਹੈਰਾਨ ਹੋ ਕੇ ਆਖਣ ਲੱਗਾ, ਅੱਛਾ ਜੇ ਮੇਰਾ ਸਵਾਲ ਠੀਕ ਹੈ ਤੇ ਦੱਸ ਖੁਦਾ ਕਿਹੜੀਆਂ ਥਾਵਾਂ ਤੇ ਨਹੀਂ ਰਹਿੰਦਾ। ਉਸ ਬੱਚੇ ਨੇ ਪਹਿਲਾਂ ਤੇ ਮੌਲਾਨੇ ਦੇ ਉਹੀ ਸ਼ਬਦ ਰਿਪੀਟ ਕੀਤੇ ਜਿਹੜਾ ਮੌਲਾਨਾ ਰੋਜ਼ ਕਲਾਸ ਵਿੱਚ ਜਦੋਂ ਆਉਂਦਾ ਸੀ ਤੇ ਬੱਚਿਆਂ ਨੂੰ ਕਹਿੰਦਾ ਸੀ, ਕਹਿੰਦਾ ਮੌਲਾਨਾ ਜੀ, ਖੁਦਾ ਹਾਜ਼ਰ ਨਾਜ਼ਰ ਏ, ਉਹ ਵਿਆਪਕ ਏ, ਉਹ ਸਭ ਨੂੰ ਵੇਖ ਰਿਹਾ, ਪਰ ਉਹ ਦੋ ਥਾਵਾਂ ਤੇ ਨਹੀਂ ਰਹਿੰਦਾ। ਮੌਲਾਨਾ ਕਹਿੰਦਾ, ਦੱਸ ਉਹ ਦੋ ਥਾਵਾਂ ਕਿਹੜੀਆਂ ਨੇ? ਤੇ ਬੱਚਾ ਕਹਿੰਦਾ, ਇੱਕ ਤੇ ਪਰਮਾਤਮਾ ਮਨੁੱਖ ਦੇ ਚੇਤੇ ਵਿੱਚ ਹੈ ਨਹੀਂ, ਦੂਜਾ ਮਨੁੱਖ ਦੀ ਸਮਝ ਵਿੱਚ ਪਰਮਾਤਮਾ ਨਹੀਂ ਹੈ, ਬਾਕੀ ਹਰ ਥਾਂ ਤੇ ਉਹ ਪਰਮਾਤਮਾ ਮੌਜੂਦ ਹੈ, ਉਹ ਰਮਿਆ ਹੋਇਆ ਹੈ, ਕਣ ਕਣ ਦੇ ਵਿੱਚ ਉਸਦੀ ਅੰਸ਼ ਮੌਜੂਦ ਹੈ। ਬੇਸ਼ੱਕ ਮੌਲਾਨੇ ਨੇ ਸਵਾਲ ਗਲਤ ਕੀਤਾ ਸੀ, ਪਰ ਬੱਚੇ ਦਾ ਜਵਾਬ ਬਿਲਕੁਲ ਦਰੁਸਤ ਸੀ, ਬਿਲਕੁਲ ਠੀਕ ਸੀ। ਉਹ ਖੁਦਾ ਦੋ ਥਾਵਾਂ ਤੇ ਨਹੀਂ ਰਹਿੰਦਾ, ਇੱਕ ਤੇ ਉਹ ਸਾਡੇ ਚੇਤੇ ਵਿੱਚ ਨਹੀਂ, ਦੂਜਾ ਉਹ ਸਾਡੀ ਸਮਝ ਵਿੱਚ ਨਹੀਂ। ਜੇ ਉਹ ਸਾਡੀ ਸਮਝ ਵਿੱਚ ਆ ਜਾਏ ਤੇ ਫਿਰ ਪੂਜਾ ਸਮਝ ਦੀ ਹੋਣੀ ਚਾਹੀਦੀ ਹੈ, ਮੱਥਾ ਸਮਝ ਨੂੰ ਟੇਕਣਾ ਚਾਹੀਦਾ ਹੈ, ਕਿਉਂਕਿ ਸਾਡੀ ਬੁੱਧੀ, ਸਾਡੀ ਸਮਝ ਇੰਨੀ ਵਿਸ਼ਾਲ ਹੋ ਗਈ ਹੈ ਕਿ ਉਸ ਪਰਮਾਤਮਾ ਨੂੰ ਅਸੀਂ ਸਮਝ ਲਿਆ ਹੈ, ਉਹਨੂੰ ਅਸੀਂ ਜਾਣ ਲਿਆ ਹੈ। ਜੇ ਉਸ ਨੂੰ ਸਮਝਿਆ ਜਾ ਸਕਦਾ ਹੁੰਦਾ ਤੇ ਬਾਣੀ ਵਿੱਚ ਗੁਰਦੇਵ ਇਹ ਕਦੇ ਨਾ ਕਹਿੰਦੇ ਵੀ ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ ਰਾਮ, ਤੂੰ ਬਹੁਤ ਵੱਡਾ ਹੈ, ਤੂੰ ਬਹੁਤ ਵਿਸ਼ਾਲ ਹੈ, ਤੈਨੂੰ ਸਮਝਿਆ ਨਹੀਂ ਜਾ ਸਕਦਾ, ਤੈਨੂੰ ਜਾਣਿਆ ਨਹੀਂ ਜਾ ਸਕਦਾ। ਫਿਰ ਉਹ ਸਾਡੇ ਚੇਤੇ ਵਿੱਚ ਨਹੀਂ ਹੈ। ਤੁਸੀਂ ਆਖੋਗੇ ਵੀ ਉਹਨੂੰ ਯਾਦ ਤੇ ਕਰਦੇ ਹੀ ਹਾਂ, ਯਾਦ ਉਹਨੂੰ ਇਸ ਢੰਗ ਨਾਲ ਕਰੀਏ ਕਿ ਉਹ ਸਾਡੀ ਯਾਦਾਸ਼ਤ ਬਣ ਜਾਏ, ਜੋ ਗੁਰਦੇਵ ਨੇ ਸਾਨੂੰ ਪਹਿਲੀ ਪੰਕਤੀ ਵਿੱਚ ਬਚਨ ਕੀਤਾ ਹੈ, ਹਰ ਹਰ ਮੁਖ ਤੇ ਬੋਲਣਾ ਮਨ ਬੂਠਾ ਸੁੱਖ ਹੋਏ, ਉਹ ਸਾਡੇ ਮਨ ਵਿੱਚ ਵਸ ਜਾਏ। ਪਰ ਅਸੀਂ ਤੇ ਤਰਕ ਕਰਨ ਲੱਗ ਪਏ ਵੀ ਵਾਰ ਵਾਰ ਵਾਹਿਗੁਰੂ ਆਖਣ ਦੇ ਨਾਲ ਕੀ ਹੁੰਦਾ ਹੈ, ਵਾਰ ਵਾਰ ਬਾਣੀ ਪੜ੍ਹਨ ਦੇ ਨਾਲ ਕੀ ਹੁੰਦਾ ਹੈ। ਧਰਮ ਦੀ ਦੁਨੀਆਂ ਦੇ ਵਿੱਚ ਕਿੰਤੂ ਪਰੰਤੂ ਏ, ਪਰ ਜਿਹੜੀ ਦੁਨਿਆਵੀ ਜ਼ਿੰਦਗੀ ਦੇ ਵਿੱਚ ਹਰ ਰੋਜ਼ ਕੋਈ ਇੱਕੋ ਆਫਿਸ ਦੇ ਵਿੱਚ ਵਾਰ ਵਾਰ ਜਾ ਰਿਹਾ ਹੈ, ਕਦੇ ਕਿਸੇ ਨੇ ਕਿੰਤੂ ਪਰੰਤੂ ਨਹੀਂ ਕੀਤਾ, ਮੈਂ ਕੱਲ੍ਹ ਆਫਿਸ ਵਿੱਚ ਆਇਆ, ਅੱਜ ਆਉਣ ਦੀ ਕੀ ਲੋੜ ਪਈ ਸੀ, ਮੈਂ ਕੱਲ੍ਹ ਕੰਮ 'ਤੇ ਗਿਆ ਸੀ, ਅੱਜ ਕੰਮ 'ਤੇ ਜਾਣ ਦੀ ਕੀ ਲੋੜ ਹੈ, ਮੈਂ ਹੁਣੇ ਪਾਣੀ ਪੀਤਾ ਹੈ, ਫਿਰ ਪਿਆਸ ਲੱਗੀ ਹੈ, ਫਿਰ ਪਾਣੀ ਪੀਤਾ ਹੈ, ਵਾਰ ਵਾਰ ਪਾਣੀ ਪੀਣ ਦੀ ਕੀ ਲੋੜ ਪਈ ਹੈ, ਸਵੇਰੇ ਭੋਜਨ ਛਕਿਆ ਹੈ, ਦੁਪਹਿਰ ਵੇਲੇ ਫਿਰ ਭੋਜਨ, ਸ਼ਾਮ ਨੂੰ ਫਿਰ ਭੋਜਨ, ਵਾਰ ਵਾਰ ਭੋਜਨ ਛਕਣ ਦੀ ਕੀ ਲੋੜ ਹੈ। ਇੱਥੇ ਕਿੰਤੂ ਪਰੰਤੂ ਨਹੀਂ, ਜਦੋਂ ਵੀ ਕਿਸੇ ਨੇ ਕਿੰਤੂ ਪਰੰਤੂ ਕੀਤਾ ਧਰਮ ਦੀ ਦੁਨੀਆਂ ਦੇ ਵਿੱਚ, ਤੇ ਕਦੇ ਕਿਸੇ ਨੇ ਚੌਂਕੜਾ ਮਾਰ ਕੇ ਉਹਨੂੰ ਜਪਿਆ ਨਹੀਂ, ਉਹਦੀ ਆਰਾਧਨਾ ਨਹੀਂ ਕੀਤੀ, ਜੇ ਆਰਾਧਨਾ ਕੀਤੀ ਹੁੰਦੀ, ਵਾਰ ਵਾਰ ਉਹਦਾ ਨਾਮ ਮੁੱਖ ਤੋਂ ਆਖਿਆ ਹੁੰਦਾ,
ਉਹ ਸਾਡੀ ਯਾਦਾਸ਼ਤ ਬਣਦਾ ਤੇ ਉਹਦੇ ਕੋਲ ਹੋਣ ਦਾ ਅਹਿਸਾਸ ਸਾਨੂੰ ਹੁੰਦਾ ਜੇ ਉਹ ਸਾਡੇ ਚੇਤੇ ਵਿੱਚ ਹੋਵੇ। ਚੇਤੇ ਵਿੱਚ ਹੋਵੇਗਾ ਤੇ ਸਾਡੇ ਕੋਲ, ਜੇ ਚੇਤੇ ਵਿੱਚ ਨਹੀਂ ਤੇ ਤੁਹਾਡੇ ਕੋਲ ਨਹੀਂ। ਜਿਹੜੀ ਵਸਤੂ ਤੁਸੀਂ ਘਰ ਵਿੱਚ ਰੱਖ ਕੇ ਭੁੱਲ ਗਏ ਹੋ ਵੀ ਮੈਂ ਕਿੱਥੇ ਰੱਖੀਏ, ਹੈ ਤੁਹਾਡੇ ਘਰ ਵਿੱਚ ਹੀ ਪਰ ਚੇਤੇ ਵਿੱਚ ਨਾ ਹੋਣ ਕਰਕੇ ਉਹ ਵਸਤੂ ਤੁਹਾਡੇ ਕੋਲ ਨਹੀਂ। ਇਹ ਤੇ ਰੋਜ਼ਮਰਾ ਸਾਡੀ ਜ਼ਿੰਦਗੀ ਦੇ ਵਿੱਚ ਵਾਪਰਦਾ ਹੈ। ਚਾਬੀ ਰੱਖ ਕੇ ਭੁੱਲ ਜਾਈਦੀ ਏ ਮੈਂ ਕਿੱਥੇ ਰੱਖੀਏ, ਤੇ ਜਦੋਂ ਉਹ ਯਾਦ ਆ ਜਾਂਦੀ ਏ ਉਦੋਂ ਸਾਡੇ ਕੋਲ ਏ। ਇਸੇ ਤਰ੍ਹਾਂ ਤਰਕਵਾਦੀ ਇਹ ਵੀ ਸਵਾਲ ਕਰਦੇ ਨੇ ਵੀ ਜੇ ਉਹ ਪਰਮਾਤਮਾ ਕਣ ਕਣ ਵਿੱਚ ਵਸਿਆ ਹੋਇਆ, ਤੁਸੀਂ ਕਹਿੰਦੇ ਹੋ ਵੀ ਹਰ ਪ੍ਰਾਣੀ ਮਾਤਰ ਦੇ ਅੰਦਰ ਉਹਦੀ ਅੰਸ਼ ਮੌਜੂਦ ਏ, ਤੇ ਅਸੀਂ ਕਹਿੰਦੇ ਹਾਂ ਹਾਂ, ਬਾਣੀ ਵੀ ਕਹਿੰਦੀ ਹੈ ਵੀ ਉਹ ਵਿਆਪਕ ਏ, ਉਹ ਕਣ ਕਣ ਵਿੱਚ ਰਮਿਆ ਹੋਇਆ। ਫਿਰ ਤਰਕਵਾਦੀ ਬੰਦਾ ਕਹਿੰਦਾ ਹੈ ਵੀ ਉਹ ਤੇ ਸੁੱਖਾਂ ਦਾ ਸਮੁੰਦਰ ਏ, ਤੇ ਜੇ ਵਾਹਿਗੁਰੂ ਸਦਾ ਸਾਡੇ ਨਾਲ ਏ ਤੇ ਫਿਰ ਬੰਦਾ ਦੁਖੀ ਕਿਉਂ ਏ? ਉਹ ਸੁੱਖਾਂ ਦਾ ਸਾਗਰ, ਅਸੀਂ ਦੁਖੀ। ਤੇ ਬਾਣੀ ਦੇ ਇਹ ਬਚਨ ਨੇ ਵੀ ਸਦਾ ਅੰਗ ਸੰਗੇ ਅਭੰਗੰ ਬੇਭੂਤੇ, ਉਹ ਸਦਾ ਸਾਡੇ ਅੰਗ ਸੰਗੇ, ਉਹ ਸਦਾ ਸਾਡੇ ਨਾਲ ਏ। ਬੰਦਾ ਇਸੇ ਵਾਸਤੇ ਦੁਖੀ ਏ ਕਿਉਂਕਿ ਉਹਨੂੰ ਭੁੱਲ ਗਿਆ ਹੋਇਆ। ਬਾਣੀ ਨੇ ਇਹਦਾ ਬੜਾ ਸੋਹਣਾ ਜਵਾਬ ਦਿੱਤਾ ਹੈ ਵੀ ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ, ਅਛਤ ਰਾਜ ਬਿਛੁਰਤ ਦੁੱਖ ਪਾਇਆ, ਸੋ ਗਤ ਭਈ ਹਮਾਰੀ। ਇੱਕ ਰਾਜਾ ਸੁੱਤਾ ਹੈ ਰਾਤ ਨੂੰ ਆਪਣੇ ਆਸਣ ਦੇ ਉੱਤੇ, ਪਰ ਸੁੱਤਿਆਂ ਹੋਇਆਂ ਸੁਪਨਾ ਆ ਗਿਆ ਤੇ ਸੁਪਨੇ ਦੇ ਵਿੱਚ ਉਹ ਭਿਖਾਰੀ ਬਣਿਆ ਹੋਇਆ, ਬੜਾ ਦੁਖੀ, ਦਰ ਦਰ ਤੇ ਮੰਗਦਾ ਪਿਆ ਤੇ ਮੰਗਿਆਂ ਵੀ ਭੀਖ ਨਹੀਂ ਮਿਲਦੀ ਪਈ ਕਿਉਂਕਿ ਸੁਪਨਾ ਭੁਲਾ ਦਿੰਦਾ ਹੈ। ਹੈ ਰਾਜਾ ਪਰ ਸੁਪਨੇ ਨੇ ਭੁਲਾ ਦਿੱਤਾ ਹੋਇਆ ਵੀ ਤੂੰ ਰਾਜਾ ਹੈ। ਆਪਣੇ ਆਪ ਨੂੰ ਭਿਖਾਰੀ ਬਣਿਆ ਵੇਖ ਬੜਾ ਦੁਖੀ ਹੁੰਦਾ ਹੈ, ਪਰ ਜਦੋਂ ਜਾਗ ਖੁੱਲਦੀ ਏ, ਸੁਪਨੇ ਵਿੱਚੋਂ ਬਾਹਰ ਆਉਂਦਾ, ਪਤਾ ਲੱਗਦਾ ਵੀ ਮੈਂ ਤੇ ਰਾਜਾ। ਰਾਜਾ ਹੁੰਦਿਆਂ ਹੋਇਆਂ ਵੀ ਮੈਂ ਭਿਖਾਰੀ ਦਾ ਦੁੱਖ ਕਿਉਂ ਭੋਗਿਆ ਹੈ? ਕਿਉਂਕਿ ਸੁਪਨੇ ਨੇ ਮੈਨੂੰ ਭੁਲਾ ਦਿੱਤਾ ਹੈ ਵੀ ਤੂੰ ਰਾਜਾ ਹੈ। ਅਸੀਂ ਉਸ ਵਾਹਿਗੁਰੂ ਨੂੰ ਭੁੱਲ ਗਏ ਹੋਏ ਹਾਂ, ਹੈ ਉਹ ਸਾਡੇ ਨਾਲ ਹੀ। ਇਹੀ ਕਾਰਨ ਹੈ ਵੀ ਉਹ ਸਾਡੇ ਕੋਲ ਹੁੰਦਿਆਂ ਹੋਇਆਂ ਵੀ ਉਹਦਾ ਸਾਨੂੰ ਅਨੁਭਵ ਕਿਉਂ ਨਹੀਂ ਹੁੰਦਾ, ਅਹਿਸਾਸ ਕਿਉਂ ਨਹੀਂ ਹੁੰਦਾ, ਮਹਿਸੂਸ ਕਿਉਂ ਨਹੀਂ ਹੁੰਦਾ ਵੀ ਉਹ ਸਾਡੇ ਨਾਲ ਹੈ? ਮਹਿਸੂਸ ਇਸ ਵਾਸਤੇ ਹੀ ਨਹੀਂ ਹੁੰਦਾ ਕਿਉਂਕਿ ਤੁਸੀਂ ਉਹਨੂੰ ਚੇਤੇ ਨਹੀਂ ਕਰਦੇ ਪਏ, ਉਹਨੂੰ ਯਾਦ ਨਹੀਂ ਕਰਦੇ ਪਏ। ਜਿਵੇਂ ਜਿਵੇਂ ਯਾਦ ਕਰੋਗੇ ਉਹ ਤੁਹਾਡੇ ਕੋਲ ਹੈ। ਉਮੀਦ ਇਹ ਗੱਲ ਪਕੜ ਵਿੱਚ ਆ ਗਈ ਹੋਵੇਗੀ, ਜਿਸ ਦਾ ਵੀ ਤੁਸੀਂ ਨਾਮ ਲਓਗੇ ਤੇ ਉਹਦੇ ਕੰਨਾਂ ਤੱਕ ਆਵਾਜ਼ ਜਾਊਗੀ, ਉਹ ਤੁਹਾਡੇ ਕੋਲ ਆਏਗਾ ਨਾ ਵੀ ਤੂੰ ਮੈਨੂੰ ਆਵਾਜ਼ ਮਾਰੀ ਹੈ, ਤੂੰ ਮੇਰਾ ਨਾਮ ਲਿਆ ਹੈ। ਨਾਮ ਲੈਂਦਿਆਂ ਹੀ ਨਾਮੀ ਤੁਹਾਡੇ ਕੋਲ ਹੁੰਦਾ ਹੈ। ਇਸ ਵਾਸਤੇ ਗੁਰਦੇਵ ਕਹਿੰਦੇ ਨੇ ਵੀ ਉਹਨੂੰ ਚੇਤੇ ਕਰੋ। ਤੇ ਜਿਹੜੀ ਘਟਨਾ ਮੌਲਾਨਾ ਰੂਮੀ ਦੀ ਮੈਂ ਤੁਹਾਡੇ ਨਾਲ ਸਾਂਝੀ ਪਿਆ ਕਰਦਾ ਸਾਂ ਵੀ ਬੱਚੇ ਨੇ ਜਵਾਬ ਦਿੱਤਾ ਵੀ ਉਹ ਸਾਡੀ ਸਮਝ ਵਿੱਚ ਨਹੀਂ, ਉਹ ਸਾਡੇ ਚੇਤੇ ਵਿੱਚ ਵੀ ਨਹੀਂ। ਦੂਰੀ ਜਿਹੜੀ ਏ ਇਹਨੂੰ ਪਹਿਲਾਂ ਸਮਝ ਲਈਏ ਵੀ ਦੂਰੀ ਕਿੰਨੀ ਤਰ੍ਹਾਂ ਦੀ ਹੁੰਦੀ ਏ, ਕਿੰਨੀ ਪ੍ਰਕਾਰ ਦੀ ਹੁੰਦੀ ਏ। ਇੱਕ ਤੇ ਹੁੰਦੀ ਏ ਸਮੇਂ ਦੀ ਦੂਰੀ। ਸਮੇਂ ਦੀ ਦੂਰੀ ਆਪਾਂ ਕਹਿ ਸਕਦੇ ਹਾਂ ਵੀ ਰੱਬ ਅੱਜ ਤੋਂ 5 ਸਾਲ ਪਹਿਲਾਂ ਹੈ ਸੀ, ਅੱਜ ਉਹਦੀ ਹੋਂਦ ਨਹੀਂ ਹੈ, ਜਾਂ ਅੱਜ ਤੋਂ 10 ਸਾਲ ਬਾਅਦ ਹੋਵੇਗਾ, ਅੱਜ ਰੱਬ ਨਹੀਂ ਹੈ। ਇਹਨੂੰ ਕਹਿੰਦੇ ਨੇ ਸਮੇਂ ਦੀ ਦੂਰੀ। ਤੇ ਇਹ ਲਾਗੂ ਨਹੀਂ ਹੁੰਦੀ ਪਰਮਾਤਮਾ ਤੇ ਕਿਉਂਕਿ ਬਾਣੀ ਵਿੱਚੋਂ ਆਪਾਂ ਪੜ੍ਹਦੇ ਹਾਂ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਪਾਸਟ ਪ੍ਰੈਜੈਂਟ ਤੇ ਫਿਊਚਰ ਉਹ ਤਿੰਨਾਂ ਕਾਲਾਂ ਦੇ ਵਿੱਚ ਹੀ। ਫਿਰ ਦੂਜੀ ਦੂਰੀ ਹੈ ਸਥਾਨਕ ਦੂਰੀ।
ਇੱਕ ਥਾਂ ਤੋਂ ਦੂਜੀ ਥਾਂ ਦੀ ਦੂਰੀ, ਇਹਨੂੰ ਕਹਿੰਦੇ ਨੇ ਸਥਾਨਕ ਦੂਰੀ। ਵੀ ਰੱਬ ਇੱਥੋਂ 2 ਕਿਲੋਮੀਟਰ ਦੀ ਦੂਰੀ 'ਤੇ ਹੈ, ਫਿਰ ਇਸ ਤੋਂ ਅੱਗੇ ਪਰਮਾਤਮਾ ਨਹੀਂ ਹੈ। ਜਾਂ ਇੱਥੋਂ 10 ਕਿਲੋਮੀਟਰ ਦੀ ਦੂਰੀ 'ਤੇ ਪਰਮਾਤਮਾ ਹੈ, ਇੱਥੇ ਪਰਮਾਤਮਾ ਦੀ ਹੋਂਦ ਨਹੀਂ ਹੈ। ਇਹਨੂੰ ਕਹਿੰਦੇ ਨੇ ਸਥਾਨਕ ਦੂਰੀ। ਇਹ ਵੀ ਲਾਗੂ ਨਹੀਂ ਹੁੰਦੀ, ਕਿਉਂਕਿ ਬਾਣੀ ਦਾ ਬਚਨ ਏ, ਤੂੰ ਸਭਨੀ ਥਾਈ ਜਿੱਥੈ ਹਉ ਜਾਈ ਸਾਚਾ ਸਿਰਜਣ ਹਾਰ ਜੀਓ। ਜਿੱਥੈ ਹਰ ਆਰਾਧੀਐ ਤਿੱਥੈ ਹਰ ਮਿਤ ਸਹਾਈ। ਉਹ ਸਾਰੀਆਂ ਥਾਵਾਂ 'ਤੇ ਮੌਜੂਦ ਏ। ਤੇ ਇਸ ਤੋਂ ਗਾਂ ਹੈ ਚੇਤੇ ਦੀ ਦੂਰੀ, ਯਾਦਾਂ ਦੀ ਦੂਰੀ। ਉਹ ਸਾਡੀਆਂ ਯਾਦਾਂ ਵਿੱਚ ਨਹੀਂ। ਜਿਹੜੀ ਚੀਜ਼ ਤੁਹਾਡੇ ਯਾਦ ਹੈ, ਉਹ ਬੇਸ਼ੱਕ ਤੁਹਾਡੇ ਤੋਂ ਬਹੁਤ ਦੂਰ ਹੋਵੇ, ਉਹ ਦੂਰ ਹੋਣ ਦੇ ਬਾਵਜੂਦ ਵੀ ਤੁਹਾਡੇ ਕੋਲ ਏ, ਕਿਉਂਕਿ ਤੁਹਾਡੇ ਚੇਤੇ ਵਿੱਚ ਏ। ਤੇ ਜਿਹੜੀ ਚੀਜ਼ ਤੁਹਾਡੇ ਚੇਤੇ ਵਿੱਚ ਨਹੀਂ, ਤੁਸੀਂ ਭੁੱਲ ਗਏ ਹੋ, ਉਹ ਕੋਲ ਬੈਠਾ ਹੋਇਆ ਵੀ ਤੁਹਾਡੇ ਤੋਂ ਦੂਰ ਏ, ਕਿਉਂਕਿ ਉਹ ਤੁਹਾਡੇ ਚੇਤੇ ਵਿੱਚ ਨਹੀਂ ਹੈ। ਇਸ ਵਾਸਤੇ ਬਾਣੀ ਨੇ ਸਾਨੂੰ ਵਾਰ ਵਾਰ ਉਪਦੇਸ਼ ਦਿੱਤਾ ਹੈ, ਭਾਈ ਉਹਨੂੰ ਵਾਰ ਵਾਰ ਆਪਣੇ ਮੁਖ ਤੋਂ ਆਖੋ, ਉਹ ਤੁਹਾਡੇ ਮਨ ਵਿੱਚ ਵਸ ਜਾਏਗਾ, ਤੁਹਾਡੀ ਯਾਦਾਸ਼ਤ ਬਣ ਜਾਏਗਾ ਤੇ ਆਤਮਿਕ ਸੁੱਖ ਦੀ ਪ੍ਰਾਪਤੀ ਹੋਵੇਗੀ। ਨਾਨਕ ਸਭ ਮਹਿ ਰਵ ਰਹਿਆ ਥਾਨ ਥਨੰਤਰ ਸੋਏ। ਉਹ ਸਾਰੀਆਂ ਥਾਵਾਂ 'ਤੇ ਮੌਜੂਦ ਏ, ਕਣ ਕਣ ਦੇ ਵਿੱਚ ਉਸ ਦੀ ਅੰਸ਼ ਮੌਜੂਦ ਹੈ। ਪੌੜੀ ਹੇਰਾਉ ਘਾਟ ਘਾਟ ਸਗਲ ਕੈ ਪੂਰ ਰਹੇ ਭਗਵਾਨ। ਹੇਰਾਉ ਦਾ ਅਰਥ ਹੁੰਦਾ ਹੈ ਵੇਖਣਾ। ਮਹਾਰਾਜ ਕਹਿੰਦੇ ਵਿਚਾਰ ਰੂਪੀ ਅੱਖਾਂ ਦੇ ਨਾਲ, ਵਿਚਾਰ ਰੂਪੀ ਦ੍ਰਿਸ਼ਟੀ ਦੇ ਨਾਲ ਵੇਖੋ, ਤੁਹਾਨੂੰ ਹਰ ਹਿਰਦੇ ਦੇ ਵਿੱਚ ਉਹਦੀ ਅੰਸ਼ ਮੌਜੂਦ ਨਜ਼ਰ ਆਵੇਗੀ, ਤੁਹਾਨੂੰ ਸਾਰੇ ਪਾਸੇ ਉਹ ਰਮਿਆ ਨਜ਼ਰ ਆਵੇਗਾ। ਤੇ ਫਿਰ ਇਹ ਨਹੀਂ ਕਿਸੇ ਇੱਕ ਥਾਂ 'ਤੇ ਉਹ ਘੱਟ ਹੈ ਤੇ ਕਿਸੇ ਇੱਕ ਥਾਂ 'ਤੇ ਵੱਧ ਹੈ, ਸਾਰੇ ਪਾਸੇ ਪੂਰਨ ਰੂਪ ਦੇ ਵਿੱਚ ਰਮਿਆ ਹੋਇਆ, ਕਿਸੇ ਥਾਂ 'ਤੇ ਘੱਟ ਨਹੀਂ ਤੇ ਕਿਸੇ ਥਾਂ 'ਤੇ ਵੱਧ ਨਹੀਂ। ਹੋਵਤ ਆਏ ਸਾਧ ਸਦੀਵ ਦੁੱਖ ਭੰਜਨ ਗੁਰ ਗਿਆਨ। ਦੁੱਖਾਂ ਨੂੰ ਭੰਜਨ ਨਾਸ ਕਰਨ ਵਾਲਾ ਉਹ ਪਰਿਪੂਰਨ ਪਰਮਾਤਮਾ ਪਿੱਛੇ ਵੀ ਸੀ, ਹੁਣ ਵੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਬੇਸ਼ੱਕ ਅਸੀਂ ਹੋਈਏ ਚਾਹੇ ਨਾ ਹੋਈਏ, ਉਹ ਹਮੇਸ਼ਾ ਹੀ ਮੌਜੂਦ ਰਹੇਗਾ। ਇਸੇ ਕਰਕੇ ਸ਼ਬਦ ਉਹਦੇ ਲਈ ਪ੍ਰਗਟ ਵਰਤਿਆ ਜਾਂਦਾ ਹੈ। ਜੇ ਤੁਸੀਂ ਪ੍ਰਗਟ ਦੀ ਗ੍ਰੈਮਰ ਸਮਝਣੀ ਹੋਵੇ, ਜਿਵੇਂ ਆਪਾਂ ਗੁਰੂ ਸਾਹਿਬ ਜੀ ਦੇ ਗੁਰਪੁਰਬ ਮਨਾਉਂਦੇ ਹਾਂ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਨਾਮ ਦੇ ਨਾਲ ਭਾਈ ਗੁਰਦਾਸ ਜੀ ਨੇ ਤੇ ਪ੍ਰਗਟਿਆ ਸ਼ਬਦ ਹੀ ਲਾ ਦਿੱਤਾ, ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਵਾ। ਪ੍ਰਗਟ ਦੀ ਗ੍ਰੈਮਰ ਇਹੀ ਏ ਵੀ ਜਿਹੜਾ ਤਿੰਨਾਂ ਕਾਲਾਂ ਦੇ ਵਿੱਚ ਹੈ। ਸੌਖੇ ਰੂਪ ਵਿੱਚ ਸਮਝਣਾ ਹੋਵੇ, ਇੱਕ ਜਨਮ ਹੈ ਤੇ ਦੂਜਾ ਪ੍ਰਗਟ। ਜਨਮ ਉਸ ਨੂੰ ਕਹਿੰਦੇ ਨੇ ਵੀ ਜਿਹੜੀ ਚੀਜ਼ ਪਹਿਲਾਂ ਨਹੀਂ ਸੀ, ਫਿਰ ਉਹ ਤੁਹਾਡੇ ਸਾਹਮਣੇ ਆਈਏ, ਉਹਨੂੰ ਜਨਮ ਕਹਿੰਦੇ ਨੇ। 9 ਮਹੀਨੇ ਬੱਚਾ ਮਾਤਾ ਦੇ ਗਰਭਕਾਲ ਵਿੱਚ ਸੀ, ਤੁਸੀਂ ਜਨਮ ਨਹੀਂ ਕਿਹਾ, ਉਹ ਸਾਡੀਆਂ ਅੱਖਾਂ ਦੇ ਸਾਹਮਣੇ ਨਹੀਂ ਸੀ, ਮਾਤਾ ਦੇ ਗਰਭਕਾਲ ਵਿੱਚ ਸੀ। 9 ਮਹੀਨੇ ਤੋਂ ਬਾਅਦ ਉਹ ਸਾਡੀਆਂ ਅੱਖਾਂ ਸਾਹਮਣੇ ਆਇਆ, ਇਸ ਵਾਸਤੇ ਜਨਮ। ਜਿਹੜੀ ਚੀਜ਼ ਪਹਿਲਾਂ ਸਾਹਮਣੇ ਨਹੀਂ ਸੀ, ਬਾਅਦ ਵਿੱਚ ਸਾਡੇ ਸਾਹਮਣੇ ਆਈਏ, ਉਹਨੂੰ ਕਹਿੰਦੇ ਨੇ ਜਨਮ। ਤੇ ਜਿਹੜੀ ਚੀਜ਼ ਪਹਿਲਾਂ ਨਹੀਂ ਸੀ, ਉਹ ਬਾਅਦ ਵਿੱਚ ਵੀ ਨਹੀਂ ਹੋਵੇਗੀ, ਕੁਝ ਸਮੇਂ ਬਾਅਦ ਨਹੀਂ ਹੋਵੇਗੀ। ਤੇ ਪ੍ਰਗਟ ਕਹਿੰਦੇ ਨੇ ਚੀਜ਼ ਇੱਥੇ ਹੀ ਸੀ ਪਰ ਸਾਨੂੰ ਨਜ਼ਰ ਨਹੀਂ ਸੀ ਆ ਰਹੀ, ਕਿਤੇ ਗਈ ਨਹੀਂ ਸੀ। ਚੀਜ਼ ਇੱਥੇ ਹੀ ਸੀ, ਵਸਤੂ ਇੱਥੇ ਹੀ ਸੀ ਪਰ ਸਾਨੂੰ ਨਹੀਂ ਸੀ ਨਜ਼ਰ ਆ ਰਹੀ, ਅਚਾਨਕ ਸਾਡੇ ਸਾਹਮਣੇ ਪ੍ਰਗਟ ਹੋ ਗਈ, ਉਹਨੂੰ ਪ੍ਰਗਟ ਕਹਿੰਦੇ। ਦੂਰ ਕਿਉਂ ਜਾਓ, ਉਦਾਹਰਣ ਆਪਣੀ ਲੈ ਲਈਏ।
ਜਿਹੜਾ ਸਾਡਾ ਕੋਈ ਪਰਮ ਮਿੱਤਰ ਹੋਵੇ, ਸਾਨੂੰ ਕੋਈ ਜਾਣਦਾ ਹੋਵੇ, ਰਹਿੰਦਾ ਉਹ ਵੀ ਕੈਲਗਿਰੀ ਦੇ ਵਿੱਚ ਹੀ ਹੋਵੇ, ਪਰ ਅਚਾਨਕ ਕਿਸੇ ਦਿਨ ਕਿਸੇ ਮੌਲ ਵਿੱਚ ਜਾਂ ਕਿਸੇ ਥਾਂ ਦੇ ਉੱਤੇ ਤੁਸੀਂ ਘੁੰਮਦੇ ਫਿਰਦੇ ਉਹ ਤੁਹਾਨੂੰ ਸਾਹਮਣੇ ਮਿਲ ਗਿਆ ਤੇ ਤੁਸੀਂ ਕਹਿ ਦਿੰਦੇ ਹੋ ਨਾ ਵੀ ਤੂੰ ਕਿੱਥੋਂ ਪ੍ਰਗਟ ਹੋ ਗਿਆ। ਉਹ ਕਹਿੰਦਾ ਹੈ ਤੇ ਮੈਂ ਇੱਥੇ ਹੀ ਸੀ, ਕਦੇ ਤੁਹਾਡੇ ਨਾਲ ਮੇਲ ਨਹੀਂ ਹੋਇਆ। ਸੋ ਚੀਜ਼ ਇੱਥੇ ਹੀ ਸੀ, ਅਚਾਨਕ ਤੁਹਾਡੇ ਸਾਹਮਣੇ ਆਈ, ਇਹਨੂੰ ਕਹਿੰਦੇ ਨੇ ਪ੍ਰਗਟ। ਗੁਰਦੇਵ ਕਹਿੰਦੇ ਨੇ ਉਹ ਪਹਿਲਾਂ ਵੀ ਸੀ, ਹੁਣ ਵੀ ਹੈ ਤੇ ਅੱਗੇ ਵੀ ਹੋਵੇਗਾ, ਤੇ ਇਹ ਗਿਆਨ ਗੁਰੂ ਦੇ ਕੋਲੋਂ ਮਿਲਦਾ। ਹਉ ਛੁਟਕੈ ਹੋਏ ਆਨੰਦ ਤੇਹੇ, ਹਉ ਨਾਹੀ ਤਹ ਆਪ। ਹਉ ਛੁਟਕੈ, ਹਉ ਕਹਿੰਦੇ ਨੇ ਹਉਮੈ ਨੂੰ, ਜਿਸ ਮਨੁੱਖ ਦੀ ਹਉਮੈ ਮਿਟ ਜਾਂਦੀ ਹੈ, ਮੈਂ ਮੇਰੀ ਨਾਸ ਹੋ ਜਾਂਦੀ ਹੈ। ਤੇ ਹਉਮੈ ਦੀ ਜੜ ਪਤਾ ਕੀ ਹੈ? ਧਾਰਮਿਕ ਗ੍ਰੰਥਾਂ ਦਾ ਜਦੋਂ ਤੁਸੀਂ ਅਧਿਐਨ ਕਰੋਗੇ, ਹਉਮੈ ਦੀ ਜੜ ਹੈ ਸਰੀਰ। ਇਹਨੂੰ ਧਾਰਮਿਕ ਗ੍ਰੰਥਾਂ ਵਿੱਚ ਦੇਹੰਗਤਾ ਲਿਖਿਆ ਹੋਇਆ, ਸਰੀਰ ਕਰਕੇ ਹੀ ਹਉਮੈ ਹੈ। ਸਮਝ ਲਓ, ਗੱਲ ਪਕੜ ਵਿੱਚ ਆ ਜਾਏਗੀ। ਸਰੀਰ ਕਰਕੇ ਹੀ ਆਪਾਂ ਕਹਿੰਦੇ ਹਾਂ ਨਾ, ਸਭ ਤੋਂ ਪਹਿਲਾਂ ਸਰੀਰ ਹੈ, ਆਪਾਂ ਕਹਿੰਦੇ ਹਾਂ ਇਹ ਮੇਰਾ ਹੱਥ ਹੈ, ਇਹ ਮੇਰੀ ਬਾਂਹ ਨੇ, ਇਹ ਮੇਰੀਆਂ ਅੱਖਾਂ ਨੇ, ਇਹ ਮੇਰੀਆਂ ਲੱਤਾਂ ਨੇ, ਇਹ ਮੇਰੀਆਂ ਬਾਹਾਂ ਨੇ, ਮੇਰੀ ਸ਼ੁਰੂ ਹੋ ਗਈ ਨਾ। ਫਿਰ ਇਹ ਮੇਰੇ ਕੱਪੜੇ ਨੇ, ਇਹ ਮੇਰਾ ਘਰ ਹੈ, ਇਹ ਮੇਰੇ ਬੱਚੇ ਨੇ, ਇਹ ਮੇਰਾ ਪਰਿਵਾਰ ਹੈ। ਸਰੀਰ ਹੈ ਤੇ ਹਉਮੈ ਹੈ, ਵੀ ਇਹਨੂੰ ਦੇਹੰਗਤਾ ਕਹਿੰਦੇ ਨੇ। ਸਰੀਰ ਹੀ ਹਉਮੈ ਦੀ ਜੜ ਹੈ, ਤੇ ਜਿਨ੍ਹਾਂ ਗੁਰਮੁਖ ਪਿਆਰਿਆਂ ਦੀ ਇਹ ਦੇਹੰਗਤਾ ਤੱਕ ਵੀ ਨਾਸ ਹੋ ਜਾਂਦੀ ਹੈ, ਜਿਨ੍ਹਾਂ ਨੂੰ ਸਮਝ ਪੈ ਜਾਂਦੀ ਹੈ ਤੇ ਕਹਿ ਦਿੰਦੇ ਨੇ ਜਬ ਹਮ ਹੋਤੇ ਤਬ ਤੂੰ ਨਾਹੀ। हे मेरे वाहिगुरु, जिन्नी देर तक साडे जीवां दे अंदर मैं हुंदी ए, हौमे हुंदी ए, उत्थे तूं नहीं हुंदा। जब हम होते तब तू नाही, अब तू ही मैं नाही। ते जिथे तू आ जाना है उत्थे फिर हौमे रहिंदी वी नहीं। तां ही बाणी दे विच लिखिआ है, हौमै नावै नाल विरोध है, दोए ना वसहि इकठाए। ਜਿਨ੍ਹਾਂ ਮਨੁੱਖਾਂ ਦੀ ਹਉਮੈ ਨਾਸ ਹੋ ਜਾਂਦੀ ਹੈ, ਹੋਏ ਆਨੰਦ ਤੇਹੇ, ਉਹਨਾਂ ਨੂੰ ਆਤਮਿਕ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ। ਹਉ ਨਾਹੀ ਤਹ ਆਪ, ਜਿੱਥੇ ਹਉਮੈ ਦਾ ਨਾਸ ਹੋ ਜਾਂਦਾ ਹੈ ਉੱਥੇ ਪਰਿਪੂਰਨ ਪਰਮਾਤਮਾ ਆਪ ਆਣ ਆ ਵਸਦਾ ਹੈ। ਹਤੇ ਦੁੱਖ ਜਨਮਹਿ ਮਰਨ ਸੰਤ ਸੰਗ ਪ੍ਰਤਾਪ। ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਬੈਠਣ ਦੇ ਨਾਲ ਹਤੇ ਦੁੱਖ ਜਨਮਹਿ ਮਰਨ, ਜਨਮ ਅਤੇ ਮਰਨ ਦੇ ਜਿਹੜੇ ਦੁੱਖ ਨੇ ਇਹ ਨਾਸ ਹੋ ਜਾਂਦੇ ਨੇ। ਹਿਤਕਾਰ ਨਾਮ ਦ੍ਰਿੜੈ ਦਇਆਲਾ, ਜਿਹੜਾ ਪ੍ਰੇਮ ਦੇ ਨਾਲ ਉਸ ਵਾਹਿਗੁਰੂ ਦੇ ਨਾਮ ਦੀ ਆਰਾਧਨਾ ਕਰਦਾ ਹੈ ਤੇ ਉਹਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਪੱਕਿਆਂ ਕਰ ਲੈਂਦਾ ਹੈ, ਦ੍ਰਿੜ ਕਰ ਲੈਂਦਾ ਹੈ। ਸੰਤ ਹੈ ਸੰਗ ਹੋਤ ਕਿਰਪਾਲਾ, ਤੇ ਰੱਬ ਦੇ ਪਿਆਰਿਆਂ ਦੀ ਸੰਗਤ ਕਰਕੇ ਉਹ ਵਾਹਿਗੁਰੂ ਉਹਦੇ ਉੱਤੇ ਵੀ ਦਿਆਲ ਹੋ ਜਾਂਦਾ ਹੈ, ਉਹਦੇ ਉੱਤੇ ਵੀ ਕਿਰਪਾਲੂ ਹੋ ਜਾਂਦਾ ਹੈ। ਜਿਵੇਂ ਭਾਈ ਮੰਝ ਜੀ ਨੂੰ ਆਪਣੇ ਗਲ ਨਾਲ ਲਾ ਕੇ ਆਖਿਆ ਸੀ ਨਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ, ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹੇ ਥਾ ਜਗ ਲੰਘਣ ਹਾਰਾ। ਬਚਨ ਕੀਤਾ ਸੀ ਮਹਾਰਾਜ, ਆਖਣ ਲੱਗੇ ਭਾਈ ਮੰਝ ਤੂੰ ਗੁਰੂ ਘਰ ਦਾ ਜਹਾਜ਼ ਬਣ ਗਿਆ ਹੈ, ਅੱਜ ਤੋਂ ਬਾਅਦ ਜਿਹੜਾ ਕੋਈ ਦੋ ਘੜੀਆਂ ਤੇਰੀ ਸੰਗਤ ਵਿੱਚ ਵੀ ਬੈਠਿਆ ਕਰੇਗਾ, ਗੁਰੂ ਨਾਨਕ ਦਾ ਇਹ ਦਰ ਘਰ ਉਹਦੀ ਜ਼ਿੰਦਗੀ ਦਾ ਬੇੜਾ ਵੀ ਬੰਨੇ ਲਾ ਦਿਆ ਕਰੇਗਾ। ਓ ਰੈ ਕਛੂ ਨਾ ਕਿਨਹੂੰ ਕੀਆ, ਨਾਨਕ ਸਭ ਕਛ ਪ੍ਰਭ ਤੇ ਹੂਆ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ, ਰੱਬ ਦੇ ਪਿਆਰੇ ਇਹ ਜਾਣ ਲੈਂਦੇ ਨੇ, ਓ ਰੈ ਕਛੂ ਨਾ ਕਿਨਹੂੰ ਕੀਆ,
उस परिपूर्ण परमात्मा तो उरे होर कोई भी ऐसा समर्थ नहीं है भी जेड़ा सब कुछ करन कराउन वाला होवे। ये जिन्ने भी आकार ने जो कुछ भी अखां नूं दिस रिहा है इस सब कुछ नूं पैदा करन वाला वो केवल परिपूर्ण परमात्मा है। ये सब कुछ उसे तो होया है। ये धन गुरु अर्जन देव सच्चे पातशाह जी ने साडे उत्ते अपार बख्शिश करके इस पावन शब्द दे राही सानू ये उपदेश बख्शिश कीता है। गुरु रहमत करे ये पावन उपदेश साडे हिरदियां दे विच वसे असी उस परिपूर्ण परमात्मा नू ध्यान लग पईए उन्नू याद करन लग पईए वो साडियां यादां दे विच साडे मन दे विच आ वसे जे सदका इह लोक सुखीए परलोक सुहेले नानक हर प्रभ आपे मेले दी दात नूं प्राप्त कर लईए। भुल्लां चुक्कां दी खिमा सारिआं दा ही बहुत बहुत धन्नवाद। अदब सहित बुलाओ फतेह आखो जी वाहिगुरु जी का खालसा वाहिगुरु जी की फतेह। राम कली महला तीजा आनंद एक ओंकार सतगुर प्रसाद आनंद पया मेरी माए सतगुरु मैं पाया सतगुर ता पाया सहज सेती मन वजिया वधाइया राग रतन परवार परिया शब्द गावन आइया शब्दो ता गाव हो हरि के रामन जिनी वसाया कह नानक आनंद हुआ सतगुरु मैं पाया ए मन मेरिया तू सदा रहो हर नाले हर नाल रहो तो मन मेरे दुख सब विसारना अंगीकार उह करे तेरा कारज सब सवारना सबना गला समरथ स्वामी सो क्यों मनहु विसारे कह नानक मन मेरे सदा रहो हर नाले साचे साहेबा क्या नाही घर तेरा घर ता तेरा सब किछ है जिस देहे सो पावे सदा सिफत सलाह तेरी नाम मन वसावे नाम जिन कै मन वसिया वाजे शब्द कनेरे कह नानक सच्चे साहिब क्या नाही घर तेरा साचा नाम मेरा आधारो साच नाम आधार मेरा जिन भुखा सब गवाईया कर सांत सुख मन आए वसिया जिन इच्छा सब पुजाईया सदा कुर्बान कीता गुरु बिटा हो जिस दिया एह वड्याईया कह नानक सुनहु संत हो शब्द धरहु प्यारो साचा नाम मेरा आधारो वाजे पंच शब्द तित घर सभागै घर सभागै शब्द वाजे कला जित घर धारिया

ਹੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਅਨੰਦ ਸੁਣਹੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋਦਿਆ

ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਏ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਨ ਦਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਦੇਗ ਫਤਹਿ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ ਉਹ ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ ਆਪ ਜੀ ਦੀ ਮਹਾਨ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਸੁੰਦਰ ਦੀਵਾਨ ਸਜੇ ਸਜੇ ਹੋਏ ਦੀਵਾਨਾ ਅੰਦਰ ਵਾਹਿਗੁਰੂ ਗੁਰਮੰਤਰ ਦੇ ਜਾਪ ਆਸਾ ਜੀ ਦੀ ਵਾਰ ਦੇ ਕੀਰਤਨ ਲੜੀਵਾਰ ਸ਼ਬਦ ਦੀ ਵਿਚਾਰ ਛੇ ਪੌੜੀਆਂ ਸ੍ਰੀ ਆਨੰਦ ਸਾਹਿਬ ਜੀ ਦੇ ਜਾਪ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਤੋਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਪੜੇ ਸੁਣੀ ਬਾਣੀ ਦਾ ਫਲਾ ਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ ਸਭ ਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ ਗੁਰਸਿੱਖਾਂ ਵਾਲਾ ਜੀਵਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਆਪਣੇ ਦਰ ਘਰ ਦੇ ਨਾਲ ਇਸੇ ਤਰ੍ਹਾਂ ਜੋੜੀ ਰੱਖਣਾ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਹੈ ਮਹਾਰਾਜ ਸਰਬਜੀਤ ਕੌਰ ਤਥਾ ਸਮੁੱਚੇ ਹੀ ਪਰਿਵਾਰ ਵੱਲੋਂ ਆਪ ਜੀ ਦੇ ਦਰ ਤੇ ਦੇਗਾਂ ਦੀ ਸੇਵਾ ਕਰਵਾਈ ਜਾ ਰਹੀ ਹੈ ਪਰਿਵਾਰ ਦੀ ਸੁੱਖ ਸ਼ਾਂਤੀ ਦੇਹ ਅਰੋਗਤਾ ਤੇ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਹੈ ਮਹਾਰਾਜ ਕਿਰਪਾ ਕਰੋ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਦੇ ਮਹਾਂਵਾਕਾਂ ਅਨੁਸਾਰ ਸੇਵਕ ਪਰਿਵਾਰ ਦੀਆਂ ਝੋਲੀਆਂ ਭਰ ਕੇ ਨਿਵਾਜਣਾ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਗ ਸਜਾ ਕੇ ਹਾਜ਼ਰ ਹੈ ਆਪ ਜੀ ਦੇ ਦਰ ਪ੍ਰਵਾਨ ਹੋਵੇ
ਦਰ ਪਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ, ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ। ਸੇਈ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਦੋਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ।

ਮਨ ਪੁਰਖ ਧਿਆਏ ਬਰਦਾਤਾ।

ਜਨਮੰਡਿਆ ਦੇਈਂ ਸਿਸ ਉਤਾਰ ਨੈਣ ਮਹੰਜੇ ਤਰਸਦੇ ਕਦ ਪੱਸੀ ਦੀਦਾਰ ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋ ਅਨ ਦਿਨ ਨੀਤ ਖੋਲ ਕਪਟ ਗੁਰਮੇਲੀਆ ਨਾਨਕ ਹਰ ਸੰਗ ਮੀਤ ਭਾਵੇਂ ਉਹ ਦ੍ਰਿਸ਼ਟ ਸ਼ੁਭ ਕਰ

ਜੈਸੇ ਮਤ ਪੀਅਤ ਨਾ ਜਾਣੀਐ ਮਰਮ ਕੋ ਪਾਛੇ ਮਤ ਵਾਰੋ ਹੋਏ ਛਕੈ ਛਕ ਜਾਤ ਹੈ ਜੈਸੇ ਮਤ ਪੀਅਤ ਨਾ ਜਾਣੀਐ ਮਰਮ ਤਾ ਕੋ ਪਾਛੈ ਮਤ ਵਾਰੂ ਹੋਏ ਛਕੈ ਛਕ ਜਾਤ ਹੈ ਜੈਸੇ ਨਾਰ ਭੇਟਤ ਪਧਾਰ ਹੈ ਨਾ ਭੇਦ ਜਾਣੈ

ਐਸੇ ਗੁਰ ਅੰਮ੍ਰਿਤ ਬਚਨ ਸੁਨ ਮਾਨੈ ਸਿੱਖ ਜਾਣੈ ਮਹਿਮਾ ਜੋ ਸੁਖ ਸਾਗਰ ਸਮਾਤ ਹੈ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਦੀਆਂ ਹਾਜ਼ਰੀਆਂ ਆਪ ਸੰਗਤਾਂ ਨੇ ਭਰੀਆਂ ਹਨ। ਅੰਮ੍ਰਿਤ ਗੁਰਬਾਣੀ ਦਾ ਕੀਰਤਨ ਬੜੇ ਪਿਆਰ ਨਾਲ ਸਰਵਣ ਕੀਤਾ ਹੈ ਭਾਈ ਸੁਖਵਿੰਦਰ ਸਿੰਘ ਜੀ ਗੁਰਦੁਆਰਾ ਜਾਮਣੀ ਸਾਹਿਬ ਵਾਲਿਆਂ ਦੇ ਜੱਥੇ ਪਾਸੋਂ, ਜਿਨ੍ਹਾਂ ਨੇ ਬੜੇ ਹੀ ਪਿਆਰ ਦੇ ਵਿੱਚ ਆਪ ਸੰਗਤਾਂ ਨੂੰ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰਾਇਆ ਹੈ। ਮਨ ਕਿਉਂ ਬੈਰਾਗ ਕਰੇਗਾ ਸਤਿਗੁਰ ਮੇਰਾ ਪੂਰਾ, ਮਨਸਾ ਕਾ ਦਾਤਾ ਸਭ ਸੁਖ ਨਿਧਾਨ, ਅੰਮ੍ਰਿਤ ਸਾਰ ਸਦ ਹੀ ਭਰਪੂਰਾ। ਇਹ ਸ਼ਬਦ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਗੁਰੂ ਸਾਹਿਬ ਕਹਿੰਦੇ ਨੇ, ਹੇ ਮੇਰੇ ਮਨਾ, ਤੂੰ ਕਿਉਂ ਬੈਰਾਗ ਕਰਦਾ? ਬੈਰਾਗ ਦਾ ਭਾਵ ਹੈ ਘਬਰਾ ਜਾਣਾ, ਡੋਲ ਜਾਣਾ, ਥਿੜਕ ਜਾਣਾ। ਸਤਿਗੁਰੂ ਕਿੰਨਾ ਸਾਨੂੰ ਇਸ ਸ਼ਬਦ ਦੇ ਵਿੱਚ ਵਿਸ਼ਵਾਸ ਉਸ ਵਾਹਿਗੁਰੂ 'ਤੇ ਕਰਨ ਵਾਸਤੇ ਦੱਸਦੇ ਪਏ ਨੇ ਕਿ ਤੂੰ ਕਦੇ ਵੀ ਆਪਣੇ ਜੀਵਨ ਵਿੱਚ ਘਬਰਾਉਣਾ ਨਹੀਂ, ਡੋਲਣਾ ਨਹੀਂ। ਕਿਉਂ ਨਹੀਂ ਡੋਲਣਾ, ਕਿਉਂ ਨਹੀਂ ਘਬਰਾਉਣਾ? ਕਹਿ ਲੱਗੇ, ਤੇਰਾ ਗੁਰੂ ਪੂਰਾ ਹੈ, ਤੇਰਾ ਸਤਿਗੁਰੂ ਸੰਪੂਰਨ ਹੈ, ਇਹਦੇ ਵਿੱਚ ਕੋਈ ਕਮੀ ਨਹੀਂ। ਇਸ ਕਰਕੇ ਜਿਹਦਾ ਗੁਰੂ ਪੂਰਾ ਹੋਵੇ, ਜਿਹਦਾ ਰੱਬ ਪੂਰਾ ਹੋਵੇ, ਉਹਨੂੰ ਕੋਈ ਵੀ ਘਬਰਾਉਣ ਦੀ ਲੋੜ ਨਹੀਂ, ਜੀਵਨ ਦੇ ਵਿੱਚ ਡੋਲਣ ਦੀ ਲੋੜ ਨਹੀਂ। ਕਿਉਂਕਿ ਜੀਵਨ ਦੇ ਵਿੱਚ ਇਹ ਦੋ ਚੀਜ਼ਾਂ ਚੱਲਦੀਆਂ ਰਹਿਣੀਆਂ ਨੇ, ਦੁੱਖ ਵੀ ਆਉਣਾ ਹੈ ਅਤੇ ਸੁੱਖ ਵੀ ਆਉਣਾ ਹੈ। ਇਹ ਨਾ ਸੋਚੇ ਮਨੁੱਖ ਕਿ ਸਦਾ ਮੈਂ ਦੁਨੀਆਂ ਦੇ ਵਿੱਚ ਸੁੱਖ ਵਿੱਚ ਹੀ ਰਹਿਣਾ ਹੈ ਅਤੇ ਦੁੱਖ ਨਹੀਂ ਆਵੇਗਾ, ਜੇ ਦੁੱਖ ਆਇਆ ਤਾਂ ਸੁੱਖ ਵੀ ਜ਼ਰੂਰ ਆਵੇਗਾ। ਇਸੇ ਕਰਕੇ ਗੁਰੂ ਬਾਣੀ ਵਿੱਚ ਸੱਚੇ ਪਾਤਸ਼ਾਹ ਨੇ ਕਿਹਾ, ਦੁੱਖ ਸੁੱਖ ਦੋਏ ਦਰ ਕੱਪੜੇ, ਪਹਿਰੇ ਜਾਏ ਮਨੁੱਖ। ਮਨੁੱਖ ਨੇ ਇਹ ਕੱਪੜੇ ਪਾਏ ਹੋਏ ਨੇ ਦੁੱਖ ਅਤੇ ਸੁੱਖ ਦੇ। ਕਈ ਵਾਰੀ ਅਸੀਂ ਦੁੱਖ ਵਿੱਚ ਘਬਰਾ ਜਾਂਦੇ ਹਾਂ, ਡੋਲ ਜਾਂਦੇ ਹਾਂ, ਅਤੇ ਸੁੱਖ ਵਿੱਚ ਆਪਾਂ ਇੰਨਾ ਕੁ ਆਪਣੇ ਸੁੱਖ ਦੇ ਵਿੱਚ ਮਗਨ ਹੋ ਜਾਂਦੇ ਹਾਂ, ਮਸਤ ਹੋ ਜਾਂਦੇ ਹਾਂ ਕਿ ਅਸੀਂ ਰੱਬ ਨੂੰ ਭੁੱਲ ਜਾਂਦੇ ਹਾਂ। ਪਰ ਗੁਰੂ ਸਾਹਿਬ ਨੇ ਕਿਹਾ, ਨਹੀਂ, ਦੁੱਖ ਅਤੇ ਸੁੱਖ ਇਹ ਰੱਬ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੇ। ਇਹ ਤੇਰੀ ਜ਼ਿੰਦਗੀ ਦੇ ਨਾਲ, ਜਿੰਨੀ ਦੇਰ ਤੱਕ ਆਪਾਂ ਦੁਨੀਆਂ ਵਿੱਚ ਰਹਿਣਾ ਹੈ ਸਰੀਰ ਕਰਕੇ, ਇਹ ਦੁੱਖ ਅਤੇ ਸੁੱਖ ਜਿਹੜਾ ਹੈ ਇਹ ਜੀਵਨ ਵਿੱਚ ਚੱਲਦਾ ਹੀ ਰਹਿਣਾ ਹੈ। ਕਈ ਵਾਰੀ ਅਸੀਂ ਸੋਚਦੇ ਹਾਂ ਕਿ ਮੈਨੂੰ ਹੀ ਦੁੱਖ ਮਿਲਿਆ ਹੈ, ਹੋਰ ਕਿਸੇ ਨੂੰ ਨਹੀਂ ਮਿਲਿਆ। ਇਹੋ ਜਿਹੇ ਕਈ ਵਾਰੀ ਸਾਡੇ ਮਨ ਵਿੱਚ ਖਿਆਲ ਆਉਂਦੇ ਹਨ। ਪਰ ਗੁਰਬਾਣੀ ਵਿੱਚ ਸੱਚੇ ਪਾਤਸ਼ਾਹ ਨੇ ਵੀ ਕਿਹਾ ਹੈ, ਦੱਦਾ ਦੋਸ਼ ਨਾ ਦਊ ਕਿਸੈ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਗੁਰੂ ਸਾਹਿਬ ਕਹਿੰਦੇ ਨੇ, ਇਹ ਤੇਰੇ ਕਰਮਾਂ ਦਾ ਹੀ ਦੋਸ਼ ਹੈ। ਤੂੰ ਇਹ ਨਾ ਜੀਵਨ ਵਿੱਚ ਸੋਚ ਕਿ ਕਿਸੇ ਕਾਰਨ ਕਰਕੇ ਮੈਨੂੰ ਦੁੱਖ ਮਿਲਿਆ, ਕਿਸੇ ਕਾਰਨ ਕਰਕੇ ਮੇਰੇ ਜੀਵਨ ਵਿੱਚ ਕੋਈ ਨੁਕਸਾਨ ਹੋ ਗਿਆ, ਘਾਟਾ ਪੈ ਗਿਆ। ਸਤਿਗੁਰ ਕਹਿੰਦੇ, ਦੱਦਾ ਦੋਸ਼ ਨਾ ਦਊ ਕਿਸੈ। ਤੱਦੇ ਅੱਖਰ ਦੇ ਰਾਹੀਂ ਸੱਚੇ ਪਾਤਸ਼ਾਹ ਕਹਿੰਦੇ ਨੇ, ਕਿਸੇ ਨੂੰ ਦੋਸ਼ ਦੇਣ ਦੀ ਲੋੜ ਨਹੀਂ। ਦੋਸ਼ ਕਰਮਾਂ ਆਪਣਿਆਂ, ਤੇਰੇ ਕਰਮਾਂ ਦਾ ਹੀ ਦੋਸ਼ ਹੈ। ਜੋ ਤੂੰ ਬੀਜਿਆ ਹੈ ਉਹ ਤੈਨੂੰ ਵੱਢਣਾ ਹੀ ਪੈਣਾ ਹੈ, ਉਹਦਾ ਫਲ ਤੈਨੂੰ ਮਿਲਣਾ ਹੀ ਮਿਲਣਾ ਹੈ। ਦੱਦਾ
दोष ना दो किसै दोष करमा अपने आ, जो मैं किया सो मैं पाया, जो किता सी ओहो ही मैनू फल मिल गया है। दोष ना बीजै अवर जना, होर किसे नू दोष देण दा कोई हिसाब नहीं बनता, होर किसी नू दोष देण दा कोई मतबल नहीं, कोई अर्थ नहीं बनता। ये तेरा ही अपना जे कीता है उदा ही तेनू फल मिलता पिया है। पर गुरु साहब ने बड़ा वड्डा इस शब्द दे विच सानू उपदेश दिता है कि मन क्यों बैराग करेगा, तेनू कोई लोड़ नहीं घबराउण दी, चिंता करन दी, चोरा करन दी। सतगुर मेरा पूरा, तेरा गुरु संपूर्ण है, आद पूर्ण मध पूर्ण अंत पूर्ण परमेश्वर है। वह वाहगुरु आद तो पूरा है, अज भी पूरा है, आउन वाले समय विच भी उन्हें संपूर्ण रहना है। इस करके जीवन विच घबराउणा नहीं। पहला बेनती की जीवन दे विच बंदा घबरा जाता है, बड़ी छेती डोल जाता है अपने जीवन दे विच। कई बार गुरु साहब ते दर नू छड के होर थावां ते चला जाता है, शायद इत्थों मेरा कोई काम पूरा हो जाएगा। पर गुरु साहब कहिंदे ने अपने गुरु ते विश्वास यकीन श्रद्धा बना, तेरा गुरु ही सारिया दुखां नू कटन वाला है। तेरे गुरु दे बचन हन कि दुख दारू दा रूप बन जाता है। ते जे रब भुल जावे सुख रोग पया, फिर सुख रोगां दा कारण बन जाता है। ते जदों असी घबरा जाने हाँ जीवन दे विच, असी डोल जाने हाँ, चिंता विच फस जाने हाँ, फिर कई बारी बंदा अपने जीवन दे विच बड़ा वड्डा नुकसान भी कर लैंदा है। आपां पंजाब दी धरती तो आए हाँ, उत्थे कई इहो जिहियां घटना वापर जांदियां ने। खास करके साढ़े जिमीदार जेड़े ने, कई बारी फसल बीमारी नाल मारी जाती है, कई बारी हड़ आ जाते ने, इन्ना करजा सिर ते चढ़ जाता है, फिर बंदा कई बारी अपने आप नूं खत्म कर लैंदा है, घबरा जाता है कि इन्ना करजा चढ़ गया है, इन्ना फसल का नुकसान हो गया है, आउण वाला भविख दिसदा नहीं। कई बारी वेखते हाँ आपां, ऐसे भी हैं जिमीदार जिन्हां दा करजा नहीं उतरदा, घबरा जांदे ने, फिर वह जीवन की लीला नूं अपने आप आत्महत्या कर लैंदे ने। कोई फाह लै लैंदा, गल दे विच रस्सा पा लैंदा है, कोई दवाई खा लैंदा, कोई होर तरीके नाल अपने जीवन नूं खत्म कर लैंदा है। यह साढ़े पंजाब दे हालात होए पए ने। पर मरण दे नाल कोई हल नहीं हुंदा किसी चीज़ का। जे कोई बंदा ये गल कहे कि मैं इन्ना दुखी हाँ, मेरे उत्ते करजा है, जा मेरे जीवन दे परिवार विच कोई दुख है, रोग है, बीमारी है, ते मैं अपने आप नूं खत्म कर लवां, उहदा कोई हल नहीं हैगा। गुरु साहब ने कहा नहीं, तू अपने गुरु साहब दे चरणा विच अरदास कर, तेरा सतगुरु पूरा है, तेरे मन नूं डोलदे हुए मन नूं सहारा देण वाला है। इसे करके गुरबाणी में सच्चे पातशाह ने कहा, सिखो शब्द प्यारियो जन्म मरण की टेक, तू सिख लै की सीखना है, शब्द नूं अपने जीवन का आधार बना लै, आसरा बना लै, तेरे जन्म ते मरण का आसरा है गुरु का शब्द। सिखो शब्द प्यारियो जन्म मरण की टेक, टेक दर से आसरा लैना, सहारा लैना, ओट लैनी, तू अपने गुरु दे शब्द की ओट लै, आसरा लै। सिखो शब्द प्यारियो जन्म मरण की टेक, मुख उज्जल सदा सुखी, नानक सिमरत एक, तेरा चेहरा मुख उजला होवेगा जदों तू रब दे घर भी जावेगा, ते सदा दा सुख मिल जाएगा, सदा दा आनंद खुशी मिलेगी। पर बेनती की थी, जीवन दे विच इन चीज़ां चल दियां ही रहनियां ने,
पर गुरु साहब कहते ने कभी भी सिख ने घबराना नहीं, कभी भी डोलना नहीं अपने जीवन दे विच, केवल अपने गुरु साहब के चरणों विच अरदास करनी है। जदों तुसी अरदास करोगे उदों गुरु साहब तुहाडे मन नूं अडोल कर देवेगा, तुहाडे मन नूं तरवास आ जाएगा, सहारा आ जाएगा। मन क्यों बैराग करेगा, हे मना क्यों तू घबराना है जीवन दे विच। सतगुरु मेरा पूरा, तेरा गुरु साहबान पूरे हन, तेरे गुरु घर दे विच सारियां दातां पईआं होईआं हन। साचे साहिबा क्या नाहीं कर तेरा, सारियां दातां तेरे गुरु दे चरणां विच हन। साचे साहिबा क्या नाहीं कर तेरा, घर तां तेरा सब किछ है, जिस देहें सो पावे। सारियां दातां तेरे गुरु दे चरणां विच ने, पर तेरा विश्वास होना चाहिए है, तेरी भावना तेरी श्रद्धा सच्चे पातशाह दे चरणा ते होवे। मन क्यों बैराग करेगा, बैराग दा अर्थ बैरागी होना, पर इत्थे बैराग दा अर्थ घाबर जाना, डोल जाना। मन नूं सच्चे पातशाह कह रहे ने, मन क्यों बैराग करेगा, सतगुर मेरा पूरा, मनसा का दाता, सर्ब सब सुख निदान, अमृत सर सद ही भरपूरा। मनसा दर ते मन दियां इशावां पूरियां करन वाला, तेरे जड़ियां मन दे भावना ने, मन दे फुरने ने, मन दे ख्याल ने, उन्हां इशावां नूं जे कोई पूरियां कर सकता है, वह पूरा सतगुरु है। मनसा का दाता, वह सारियां मन दियां दातां तेरे मन दियां भावनावां इशावां नूं पूरियां करन वाला है। मनसा का दाता सर्व सुख निदान, सारिया सुखा का खजाना है। अमृत सर सद ही भरपूरा, वह अमृत सरोवर नाल भरिया होया है, उदे घर विच कोई कमी नहीं। पर साध संगत सानू भरोसा, साडा विश्वास, साडी श्रद्धा केवल सच्चे पातशाह दे चरणा ते होवे। असी अपने जीवन विच कदी भी घबराउणा नहीं, कदी भी डोलना नहीं, कदी भी जीवन दे विच कोई चिंता चोरा नहीं करना। जदों कोई एहो जिहा समा बन जावे, अपने गुरु साहिब दे चरणा विच अरदास कर, जी की बिरथा होए सो गुर पै अरदास कर। बिरथा दर्थ हुंदा पीड़ा, कोई दुख है, कोई जीवन दे विच घाटा पै गया, नुकसान हो गया है, तू अपने गुरु साहिब दे चरणा विच अरदास कर। गुरु कोई ना कोई रस्ता तेनू दसेगा, गुरु कोई ना कोई तेरे वास्ते राह जरूर तैयार करेगा। पर है तेरा विश्वास, तेरी श्रद्धा अपने गुरु साहिब दे चरणा ते होवे। बेनती की, पर अपने आप नूं खत्म करने नाल कोई हल नहीं हुंदा किसी चीज़ का। जे कोई अपने आप नूं खत्म कर लवे, पिछे उहदा परिवार ने, बच्चे ने, उहनां दा की बनेगा, इहदे नाल कोई हल नहीं हुंदा। इस करके गुरु साहिब ने कहा, हर मुसीबत का मुकाबला सिख ने करना है अपने गुरु के चरणा विच अरदास करके। क्योंकि दुख सुख प्रभ देवन हार, अवर त्याग तू तिसे चितार, जो किछ करै सोई सुख मान, भूला काहे फिरे अजान, कौन बसताई तेरे संग, लपट रहो रस लोभी पतंग। दुख सुख ये जीवन दे विच आउणे ही आउणे हन, यह समा यह जिंदगी दे विच जरूर आउणा है। इस करके गुरु साहिब ने इन्हां चीज़ां तो सानू उच्चियां चुकिया है, इन्हां तो सानू सच्चे पातशाह ने कहा निर्लेप हो जा, जिंदगी दे विच सब कुछ होना है। जिंदगी दे सुख भी बड़े आने ने, जीवन दे विच दुख भी आने ने, पर तू अपने जीवन नू केवल अपने गुरु ते आसरे रखना है, गुरु साहिब ते विश्वास बनाउणा है, गुरु ते भरोसा रखना है। जदों असी गुरु दे विश्वास रख के तुरांगे, फिर गुरु साहिब उस दुख नू आप कटदे ने, वह दुख नू दारू बना देंदे हन, वह दुखां दे विच आप सहाई हो जांदे हन। इस करके गुरु साहिब ने कहा, जाको मुश्किल अत बने, ढोई पोए ना दे, लागू होए दुश्मना साख पी भज खले,
ਸਭੋ ਭਜੈ ਆਸਰਾ ਚੂਕੈ ਸਭ ਅਸਰਾਓ ਚਿਤ ਆਵੈ ਓਸ ਪਾਰ ਬ੍ਰਹਮ ਲੱਗੈ ਨਾ ਤੱਤੀ ਵਾਓ ਜਾ ਕੋ ਮੁਸ਼ਕਲ ਅੱਤ ਬਣੇ ਅੱਤ ਦੀ ਮੁਸ਼ਕਲ ਆ ਜਾਵੇ ਮੁਸੀਬਤ ਆ ਜਾਵੇ ਤੇ ਦੁਸ਼ਮਣ ਤੇਰੇ ਸਿਰ ਤੇ ਮਾਰਨ ਵਾਸਤੇ ਤੈਨੂੰ ਖਲੋ ਜਾਵੇ ਕੋਈ ਤੇਰਾ ਆਸਰਾ ਹੀ ਨਾ ਹੋਵੇ ਜਾ ਕੋ ਮੁਸ਼ਕਲ ਅੱਤ ਬਣੇ ਢੋਈ ਕੋਈ ਨਾ ਦਏ ਢੋਈ ਦਾ ਅਰਥ ਹੁੰਦਾ ਆਸਰਾ ਦੇਣਾ ਸਹਾਰਾ ਦੇਣ ਵਾਲਾ ਕੋਈ ਨਾ ਹੋਵੇ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾ ਸਾਖ ਵੀ ਭੱਜ ਖਲੇ ਸਾਖ ਸੰਬੰਧੀ ਵੀ ਚਲੇ ਜਾਣ ਆਸਰਾ ਉਹ ਵੀ ਤੇਰਾ ਸਹਾਰਾ ਨਾ ਬਣ ਸਾਖ ਵੀ ਭੱਜ ਖਲੇ ਸਭੋ ਭੱਜੇ ਆਸਰਾ ਸਾਰੇ ਆਸਰੇ ਚਲੇ ਜਾਣ ਚੁੱਕੈ ਸਭ ਅਸਰਾਓ ਕੋਈ ਆਸਰਾ ਨਾ ਹੋਵੇ ਪਰ ਗੁਰੂ ਸਾਹਿਬ ਕਹਿੰਦੇ ਫਿਰ ਕੀ ਕਰਨਾ ਆਪਾਂ ਨੇ ਚਿੱਤ ਆਵੇ ਉਸ ਪਾਰ ਬ੍ਰਹਮ ਉਸ ਵੇਲੇ ਵੀ ਤੈਨੂੰ ਰੱਬ ਚੇਤੇ ਆ ਜਾਵੇ ਵਾਹਿਗੁਰੂ ਚੇਤੇ ਆ ਜਾਵੇ ਤੂੰ ਆਪਣੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰ ਚਿੱਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਓ ਗੁਰੂ ਤੈਨੂੰ ਦੁੱਖਾਂ ਦੀ ਵਾਹ ਤੱਤੀ ਨਹੀਂ ਲੱਗਣ ਦਏਗਾ ਇਹ ਗੁਰਬਾਣੀ ਦੇ ਬਚਨ ਹਨ ਸਾਧ ਸੰਗਤ ਇਹ ਗੁਰੂ ਸਾਹਿਬ ਦੇ ਆਪਣੇ ਬਚਨ ਹਨ ਕਿ ਜੇ ਤੈਨੂੰ ਰੱਬ ਯਾਦ ਹੈ ਜੇ ਤੂੰ ਆਪਣੇ ਗੁਰੂ ਤੇ ਵਿਸ਼ਵਾਸ ਰੱਖਿਆ ਅਰਦਾਸ ਕੀਤੀ ਏ ਗੁਰੂ ਤੈਨੂੰ ਇਹਨਾਂ ਦੁੱਖਾਂ ਤੋਂ ਮੁਸੀਬਤਾਂ ਤੋਂ ਜੀਵਨ ਦੇ ਵਿੱਚ ਬਚਾ ਦੇਵੇਗਾ ਤੱਤੀ ਵਾਹ ਨਹੀਂ ਲੱਗਣ ਦੇਗਾ ਤੇਰੀ ਰਾਖੀ ਕਰੇਗਾ ਤੇਰਾ ਸਹਾਰਾ ਬਣੇਗਾ ਸੋ ਅਸੀਂ ਆਪਣੇ ਜੀਵਨ ਦੇ ਵਿੱਚ ਕਦੇ ਵੀ ਨਹੀਂ ਘਬਰਾਉਣਾ ਕਦੇ ਵੀ ਜੁਲਣਾ ਨਹੀਂ ਅਡੋਲ ਰਹਿਣਾ ਹੈ ਕਿਉਂਕਿ ਸਿੱਖ ਤਾਂ ਰੋਜ਼ ਅਰਦਾਸ ਹੀ ਕਰਦਾ ਹੈ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅਸੀਂ ਤਾਂ ਸਰਬੱਤ ਦਾ ਭਲਾ ਮੰਗਣ ਵਾਲੇ ਹਾਂ ਚੜ੍ਹਦੀ ਕਲਾ ਦੀ ਆਪਾਂ ਗੱਲ ਕਰਦੇ ਹਾਂ ਤੇ ਚੜ੍ਹਦੀ ਕਲਾ ਵਾਲਾ ਕਦੀ ਡੋਲਦਾ ਨਹੀਂ ਹੁੰਦਾ ਚੜ੍ਹਦੀ ਕਲਾ ਵਾਲਾ ਕਦੀ ਆਪਣੇ ਆਪ ਨੂੰ ਘਬਰਾਉਂਦਾ ਨਹੀਂ ਜੀਵਨ ਦੇ ਵਿੱਚ ਚੜ੍ਹਦੀ ਕਲਾ ਵਾਲਾ ਕਿਸੇ ਮੁਸੀਬਤ ਦੇ ਵਿੱਚ ਇਹ ਨਹੀਂ ਕਿ ਹੁਣ ਆ ਗਿਆ ਕੋਈ ਦੁੱਖ ਆ ਗਿਆ ਮੈਂ ਹੁਣ ਆਪਣੇ ਆਪ ਨੂੰ ਹੀ ਖਤਮ ਕਰ ਲੈਣਾ ਨਹੀਂ ਅਡੋਲ ਰਹਿਣਾ ਹੈ ਚੜ੍ਹਦੀ ਕਲਾ ਦਾ ਭਾਵ ਹੈ ਕਿ ਸਦਾ ਆਨੰਦ ਵਿੱਚ ਰਹਿਣਾ ਹੈ ਘਬਰਾਉਣਾ ਨਹੀਂ ਜੀਵਨ ਦੇ ਵਿੱਚ ਅਤੇ ਤੁਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਹੋ ਜੇ ਤੁਸੀਂ ਆਪ ਹੀ ਡੋਲ ਕੇ ਕਿਸੇ ਦਾ ਭਲਾ ਕੀ ਕਰ ਸਕੋਗੇ

ਡੋਲਣ ਤੇ ਰਾਖੂ ਪ੍ਰਭੂ, ਨਾਨਕ ਦੇ ਕਰ ਹੱਥ। ਗੁਰੂ ਸਾਹਿਬ ਹੱਥ ਦੇ ਕੇ ਡੋਲਦੇ ਹੋਏ ਨੂੰ ਸਹਾਰਾ ਦੇ ਦਿੰਦੇ ਨੇ, ਅਡੋਲ ਕਰ ਦਿੰਦੇ ਨੇ, ਥਿਰ ਕਰ ਦਿੰਦੇ ਨੇ। ਇਸੇ ਕਰਕੇ ਆਪਾਂ ਬਚਨ ਪੜ੍ਹਦੇ ਹਾਂ, ਥਿਰ ਕਰ ਬੈਸੋ ਹਰਜਨ ਪਿਆਰੇ, ਸਤਿਗੁਰੂ ਤੁਮਰੇ ਕਾਜ ਸਵਾਰੇ। ਥਿਰ ਦਾ ਅਰਥ ਹੁੰਦਾ ਟਿਕ ਜਾਣਾ, ਅਡੋਲ ਹੋ ਜਾਣਾ, ਡੋਲਣਾ ਨਹੀਂ ਜੀਵਨ ਦੇ ਵਿੱਚ, ਘਬਰਾਉਣਾ ਨਹੀਂ। ਥਿਰ ਕਰ ਬੈਸੋ ਹਰਜਨ ਪਿਆਰੇ, ਜਦੋਂ ਤੂੰ ਥਿਰ ਹੋ ਗਿਆ ਫਿਰ ਕੀ ਹੋਵੇਗਾ, ਸਤਿਗੁਰੂ ਤੁਮਰੇ ਕਾਜ ਸਵਾਰੇ, ਸਾਰੇ ਹੀ ਕਾਰਜ ਗੁਰੂ ਸਾਹਿਬ ਤੇਰੇ ਸੰਪੂਰਨ ਕਰਨਗੇ, ਕਾਰਜ ਸਾਰੇ ਹੀ ਸਵਾਰ ਦੇਣਗੇ, ਗੁਰੂ ਵਿੱਚ ਵਰਤੇਗਾ। ਸਤਿਗੁਰੂ ਤੁਮਰੇ ਕਾਜ ਸਵਾਰੇ, ਦੁਸ਼ਟ ਦੂਤ ਪਰਮੇਸ਼ਰ ਮਾਰੇ। ਜਿਹੜੇ ਦੁਖੀ ਹਨ ਉਹ ਸਾਰੇ ਹੀ ਗੁਰੂ ਖਤਮ ਕਰ ਦਿੰਦਾ ਹੈ। ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਤੇਰੀ ਪੈਜ, ਤੇਰੀ ਇੱਜ਼ਤ ਗੁਰੂ ਸਾਹਿਬਾਨ ਰੱਖ ਲੈਂਦੇ ਹਨ, ਤੇਰੀ ਇੱਜ਼ਤ ਦੇ ਰਾਖੇ ਹਨ ਗੁਰੂ ਸਾਹਿਬਾਨ। ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰਤਾਰੇ, ਬਾਦਸ਼ਾਹ ਸ਼ਾਹ ਸਾ ਸਭ ਵਸ ਕਰ ਦੀਨੇ, ਅੰਮ੍ਰਿਤ ਨਾਮ ਮਹਾਰਸ ਪੀਨੇ। ਵੱਡੀਆਂ ਵੱਡੀਆਂ ਤਾਕਤਾਂ ਵੀ ਤੇਰੇ ਵਸ ਵਿੱਚ ਆ ਜਾਣਗੀਆਂ। ਬਾਦਸ਼ਾਹ ਸ਼ਾਹ ਸਾ ਵਸ ਕਰ ਦੀਨੇ, ਅੰਮ੍ਰਿਤ ਨਾਮ ਮਹਾਰਸ ਪੀਨੇ, ਨਿਰਭਉ ਹੋਏ ਭਜੋ ਭਗਵਾਨ। ਨਿਰਭਉ ਦਾ ਅਰਥੇ ਡਰ ਤੋਂ ਰਹਿਤ, ਕੋਈ ਡਰ ਨਹੀਂ, ਕੋਈ ਜੀਵਨ ਵਿੱਚ ਕਮੀ ਨਹੀਂ, ਘਾਟਾ ਨਹੀਂ। ਨਿਰਭਉ ਹੋਏ ਭਜੋ ਭਗਵਾਨ, ਸਾਧ ਸੰਗਤ ਮਿਲ ਕੀਨੋ ਦਾਨ, ਸਰਨ ਪਰੇ ਪ੍ਰਭ ਅੰਤਰ ਜਾਮੀ, ਨਾਨਕ ਓਟ ਪੱਕਰੀ ਪ੍ਰਭ ਸੁਆਮੀ। ਮੈਂ ਉਸ ਗੁਰੂ ਦੇ ਸ਼ਰਨ ਵਿੱਚ ਆਇਆ ਜਿਹੜਾ ਅੰਤਰ ਜਾਮੀ ਹੈ, ਜਿਹੜਾ ਸਾਡੇ ਅੰਦਰ ਦੇ ਖਿਆਲਾਂ ਨੂੰ ਪੜ੍ਹ ਲੈਂਦਾ ਹੈ, ਜਾਣਦਾ ਹੈ, ਸਾਡੇ ਅੰਦਰ ਦੇ ਭਾਵਨਾ ਨੂੰ ਜਾਣਦਾ ਹੈ। ਸ਼ਰਨ ਪਰੇ ਪ੍ਰਭ ਅੰਤਰ ਜਾਮੀ, ਨਾਨਕ ਓਟ ਪੱਕਰੀ। ਮੈਂ ਉਸ ਗੁਰੂ ਸਾਹਿਬ ਦੀ ਓਟ ਲਈ ਇਹ ਸਹਾਰਾ ਲਿਆ ਹੈ, ਜਿਹੜਾ ਮੇਰਾ ਹਰ ਥਾਂ ਤੇ ਰਾਖਾ ਹੈ। ਨਾਨਕ ਓਟ ਪੱਕਰੀ ਪ੍ਰਭ ਸੁਆਮੀ, ਮੈਂ ਆਪਣੇ ਸੁਆਮੀ ਗੁਰੂ ਦੇ ਓਟ ਲਈ ਹੈ। ਕਿੱਡਾ ਵੱਡਾ ਬਚਨ ਗੁਰੂ ਸਾਹਿਬ ਨੇ ਸ਼ਬਦ ਵਿੱਚ ਕੀਤਾ, ਕਿੱਡਾ ਸਾਡੇ ਮਨ ਨੂੰ ਸਹਾਰਾ ਦਿੱਤਾ ਹੈ, ਅਡੋਲ ਕੀਤਾ ਗੁਰੂ ਸਾਹਿਬ ਨੇ। ਸੋ ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਆਪਣੇ ਜੀਵਨ ਵਿੱਚ ਸਦਾ ਅਡੋਲ ਰਹਿਣਾ ਹੈ, ਘਬਰਾਉਣਾ ਨਹੀਂ, ਜੀਵਨ ਵਿੱਚ ਡੋਲਣਾ ਨਹੀਂ। ਜਿਹੜੇ ਲੋਕ ਡੋਲ ਜਾਂਦੇ ਨੇ, ਘਬਰਾ ਜਾਂਦੇ ਨੇ, ਉਹ ਕਦੀ ਜੀਵਨ ਵਿੱਚ ਅੱਗੇ ਨਹੀਂ ਵੱਧ ਸਕਦੇ, ਉਹ ਜੀਵਨ ਵਿੱਚ ਕਦੀ ਵੀ ਕਾਮਯਾਬ ਨਹੀਂ ਹੁੰਦੇ ਜਿਹੜੇ ਲੋਕ ਘਬਰਾ ਜਾਂਦੇ ਹਨ, ਡੋਲ ਜਾਂਦੇ ਹਨ। ਸਿੱਖ ਨੂੰ ਗੁਰੂ ਸਾਹਿਬ ਨੇ ਅਡੋਲ ਬਣਾਇਆ ਹੈ, ਸਿੱਖ ਨੂੰ ਗੁਰੂ ਸਾਹਿਬ ਨੇ ਬੜੀਆਂ ਵੱਡੀਆਂ ਬਖਸ਼ਾਂ ਕੀਤੀਆਂ ਨੇ। ਸੋ ਸਤਿਗੁਰੂ ਕਿਰਪਾ ਕਰਨ, ਮਨ ਕਿਉਂ ਬੈਰਾਗ ਕਰੇਗਾ, ਸਤਿਗੁਰੂ ਮੇਰਾ ਪੂਰਾ, ਮੇਰਾ ਗੁਰੂ ਸੰਪੂਰਨ ਹੈ। ਆਪਾਂ ਨੇ ਗੁਰੂ ਸਾਹਿਬ ਦੇ ਚਰਨਾਂ 'ਤੇ ਹੀ ਆਸਰਾ ਓਟ ਲੈਣੀ ਹੈ, ਟੇਕ ਲੈਣੀ ਹੈ ਗੁਰੂ ਸਾਹਿਬ ਦੀ। ਅੱਜ ਭਾਈ ਗੁਰਦਾਸ ਜੀ ਨੇ ਜੋ ਆਪਣੇ ਕਵਿਤ ਦੇ ਵਿੱਚ ਬਚਨ ਕੀਤੇ ਨੇ, ਕੁਝ ਉਦਾਹਰਣਾਂ ਦੇ ਕੇ ਅਖੀਰ ਵਿੱਚ ਭਾਈ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਜਿਹੜਾ ਗੁਰੂ ਦਾ ਸ਼ਬਦ ਹੈ, ਗੁਰੂ ਕਾ ਬਚਨ ਜਿਹੜਾ ਹੈ, ਜਿਹੜਾ ਸਿੱਖ ਇਸ ਸ਼ਬਦ ਨੂੰ, ਬਚਨ ਨੂੰ ਮੰਨ ਲੈਂਦਾ ਹੈ, ਉਹਨੂੰ ਪਤਾ ਹੈ ਕਿ ਗੁਰੂ ਕੇ ਬਚਨ ਮੰਨਣ ਵਿੱਚ ਕਿੰਨਾ ਕੁ ਆਨੰਦ ਹੈ, ਕਿੰਨੀ ਕੁ ਵੱਡੀ ਖੁਸ਼ੀ ਮਿਲਦੀ ਹੈ, ਕਿੰਨੀ ਕੁ ਬਖਸ਼ਿਸ਼ ਮਿਲਦੀ ਹੈ ਗੁਰੂ ਕੇ ਬਚਨਾਂ ਵਿੱਚੋਂ। ਆਓ ਇਸ ਕਵਿਤ ਦੀ ਵਿਚਾਰ ਕਰਨ ਤੋਂ ਪਹਿਲਾਂ ਇੱਕ ਵਾਰੀ ਸਾਰੀ ਸੰਗਤ ਆਪਣੀ ਮਨ ਬਿਤਰਨ ਇਕਾਗਰ ਕਰੀਏ ਤੇ ਉਚਾਰਨ ਕਰੋ ਜੀ।

ਭਾਈ ਸਾਹਿਬ ਜੀ ਦਾ ਅੱਜ ਦਾ ਜਿਹੜਾ ਕਬਿਤ ਹੈ ਉਹਦੇ ਵਿੱਚ ਉਹਨਾਂ ਨੇ ਬਖਸ਼ਿਸ਼ ਕੀਤੀ ਹੈ। ਕਹਿਣ ਲੱਗੇ, ਜੈਸੇ ਮੱਧ ਪੀਅਤ ਨਾ ਜਾਨੀਏ ਮਰਮ ਤਾਕੂ। ਇੱਥੇ ਮੱਧ ਦਾ ਜਿਹੜਾ ਅਰਥ ਹੈ ਨਸ਼ਾ ਕੀਤਾ ਹੈ ਭਾਈ ਸਾਹਿਬ ਜੀ ਨੇ, ਉਦਾਹਰਣ ਨਸ਼ੇ ਦੀ ਦਿੱਤੀ ਹੈ ਅਤੇ ਗੱਲ ਸਾਨੂੰ ਉਸ ਮਾਲਕ ਨਾਲ ਜੁੜਨ ਵਾਸਤੇ ਉਸ ਵਾਹਿਗੁਰੂ ਨਾਲ ਜੁੜਨ ਦੀ ਕੀਤੀ ਹੈ। ਕਹਿਣ ਲੱਗੇ, ਜੈਸੇ ਮੱਧ ਪੀਅਤ ਨਾ ਜਾਨੀਏ ਮਰਮ ਤਾਕੂ। ਮਰਮ ਦਾ ਅਰਥ ਹੁੰਦਾ ਭੇਦ ਜਾਣਨਾ, ਪਤਾ ਨਾ ਹੋਣਾ ਕਿਸੇ ਚੀਜ਼ ਦਾ। ਜੇ ਕੋਈ ਬੰਦਾ ਮੱਧ ਪੀਂਦਾ ਹੈ, ਨਸ਼ਾ ਕਰਦਾ ਹੈ, ਮੱਧ ਦਾ ਇੱਥੇ ਅਰਥ ਹੈ ਸ਼ਰਾਬ ਪੀਣੀ। ਕਹਿਣ ਲੱਗੇ, ਜੇ ਕੋਈ ਇਸ ਨਸ਼ੇ ਨੂੰ ਪੀਂਦਾ ਹੈ ਪਰ ਉਹਨੂੰ ਇਸ ਗੱਲ ਦਾ ਪਤਾ ਨਹੀਂ

0: ਇਸ ਭੇਦ ਦਾ ਪਤਾ ਨਹੀਂ। ਕਿਉਂ ਨਹੀਂ ਪਤਾ? ਕਹਿਣ ਲੱਗੇ ਉਹਨੂੰ ਇਹ ਨਹੀਂ ਪਤਾ ਵੀ ਇਹਦਾ ਨੁਕਸਾਨ ਵੀ ਹੁੰਦਾ ਹੈ। ਇਸ ਮੱਦ ਪੀਣ ਦੇ ਨਾਲ ਜੀਵਨ ਦੇ ਵਿੱਚ ਬੰਦਾ ਘਾਟਾ ਖਾ ਜਾਂਦਾ ਹੈ, ਜੀਵਨ ਦੀ ਬਾਜ਼ੀ ਹਾਰ ਜਾਂਦਾ ਹੈ। ਕਹਿਣ ਲੱਗੇ ਜੈਸੇ ਮੱਦ ਪੀਅਤ ਨਾ ਜਾਣੀਐ ਮਰੰਮ ਤਾਂਕੂ, ਉਹਦੇ ਭੇਦ ਨੂੰ ਨਹੀਂ ਜਾਣਦਾ। ਪਾਛੇ ਮਤ ਵਾਰੂ ਹੋਏ ਛਕੈ ਛੱਕ ਜਾਤ ਹੈ। ਮਤ ਵਾਰੂ ਦਾ ਅਰਥ ਹੁੰਦਾ ਹੈ ਮਤਵਾਲਾ, ਮਸਤ ਹੋ ਜਾਣਾ, ਬੇਸੁੱਧ ਹੋ ਜਾਣਾ। ਕਈ ਐਸੇ ਵੀ ਲੋਕ ਨੇ ਜਿਹੜੇ ਬਹੁਤ ਜ਼ਿਆਦਾ ਨਸ਼ਾ ਕਰਦੇ ਹਨ। ਵੈਸੇ ਨਸ਼ੇ ਦਾ ਗੁਰਮਤ ਦੇ ਵਿੱਚ ਕੋਈ ਥਾਂ ਨਹੀਂ। ਜਿਹੜੀ ਸਾਡੀ ਮਰਿਆਦਾ ਹੈ ਉਹਦੇ ਵਿੱਚ ਜਿੱਥੇ ਚਾਰ ਕੁਰੈਤਾਂ ਲਿਖੀਆਂ ਨੇ ਉਹਦੇ ਵਿੱਚ ਇਹ ਵੀ ਲਿਖਿਆ ਹੈ ਕਿ ਸਿੱਖ ਨੇ ਆਪਣੇ ਜੀਵਨ ਵਿੱਚ ਤੰਬਾਕੂ ਦਾ ਨਸ਼ਾ ਵੀ ਨਹੀਂ ਕਰਨਾ। ਸਭ ਤੋਂ ਸਸਤਾ ਜਿਹੜਾ ਹੈ ਤੰਬਾਕੂ ਮਿਲਦਾ ਹੈ, ਭਾਵ ਇਹ ਵੀ ਨਸ਼ਾ ਨਹੀਂ ਕਰਨਾ। ਸਿੱਖ ਨੇ ਕੋਈ ਵੀ ਜੀਵਨ ਦੇ ਵਿੱਚ ਨਸ਼ਾ ਨਹੀਂ ਕਰਨਾ ਕਿਸੇ ਕਿਸਮ ਦਾ ਵੀ। ਸਿੱਖ ਦਾ ਇੱਕੋ ਹੀ ਨਸ਼ਾ ਹੋਣਾ ਚਾਹੀਦਾ ਕੇਵਲ ਪ੍ਰਸ਼ਾਦੇ ਦਾ, ਕੇਵਲ ਰੋਟੀ ਦਾ ਹੀ ਨਸ਼ਾ ਹੋਵੇ, ਹੋਰ ਕਿਸੇ ਕਿਸਮ ਦਾ ਨਸ਼ਾ ਨਹੀਂ ਕਰਨਾ ਸਿੱਖ ਨੇ। ਇਹ ਸਾਡੀ ਮਰਿਆਦਾ ਹੈ ਸਾਧ ਸੰਗਤ। ਤੇ ਜਿਹੜੇ ਲੋਕ ਇਸ ਨਸ਼ੇ ਵਿੱਚ ਪੈ ਜਾਂਦੇ ਨੇ, ਮੱਦ ਵਿੱਚ ਪੈ ਜਾਂਦੇ ਨੇ, ਉਹਨਾਂ ਦੇ ਜੀਵਨ ਦੇ ਵਿੱਚ ਕਦੀ ਆਨੰਦ ਨਹੀਂ ਆ ਸਕਦਾ, ਖੁਸ਼ੀ ਨਹੀਂ ਆ ਸਕਦੀ। ਆਪਾਂ ਸਾਰੇ ਜਾਣਦੇ ਹਾਂ ਕਈ ਐਸੇ ਪਰਿਵਾਰ ਨੇ ਜਿਹੜੇ ਨਸ਼ਿਆਂ ਵਿੱਚ ਪੈ ਜਾਂਦੇ ਨੇ, ਫਿਰ ਉਹਨਾਂ ਦਾ ਜੀਵਨ ਵੀ ਖਤਮ ਹੋ ਜਾਂਦਾ ਹੈ। ਇੱਥੋਂ ਤੱਕ ਡਾਕਟਰ ਇਹ ਵੀ ਗੱਲ ਕਹਿ ਦਿੰਦੇ ਨੇ ਵੀ ਤੇਰੇ ਸਰੀਰ ਦੇ ਵਿੱਚ ਇਹ ਨਸ਼ੇ ਪੀਣ ਦੇ ਨਾਲ ਸਾਰਾ ਸਰੀਰ ਖਤਮ ਹੋਈ ਜਾ ਰਿਹਾ ਹੈ, ਤੇਰੇ ਸਰੀਰ ਦੇ ਵਿੱਚ ਸਾਰੇ ਜਿਹੜੇ ਅੰਗ ਨੇ ਉਹ ਖਤਮ ਹੋਈ ਹੈ, ਡੈੱਡ ਹੋਈ ਜਾਂਦੇ ਨੇ, ਕਿਡਨੀਆਂ ਤੇਰੀਆਂ, ਲੀਵਰ ਤੇਰਾ ਖਤਮ ਹੋਈ ਜਾ ਰਿਹਾ ਹੈ। ਪਰ ਮਨੁੱਖ ਫਿਰ ਵੀ ਨਹੀਂ ਇਸ ਗੱਲ 'ਤੇ ਸਮਝਦਾ ਕਿ ਮੇਰੇ ਸਰੀਰ ਵਾਸਤੇ ਇਹ ਨਸ਼ਾ ਜਿਹੜਾ ਹੈ ਉਹ ਹਾਨੀਕਾਰਕ ਹੈ, ਨੁਕਸਾਨ ਕਰਦਾ ਹੈ। ਪਰ ਫਿਰ ਵੀ ਬੰਦੇ ਦੀ ਆਦਤ ਬਣ ਗਈ ਹੈ, ਉਹ ਇਸ ਚੀਜ਼ ਤੋਂ ਬਚਦਾ ਨਹੀਂ। ਪਰ ਗੁਰੂ ਕੀ ਬਾਣੀ ਜਿਹੜੀ ਹੈ, ਗੁਰੂ ਕਾ ਸ਼ਬਦ ਜਿਹੜਾ ਹੈ, ਉਹ ਸਾਨੂੰ ਇਹ ਸਿੱਖਿਆ ਦਿੰਦਾ ਹੈ, ਜਿੱਤ ਪੀਤਾ ਮਤ ਦੂਰ ਹੋਏ ਬਰਲ ਪਾਵੇ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ ਖਸਮੋਂ ਤੱਕੈ ਖਾਏ, ਜਿੱਤ ਪੀਤੇ ਖਸਮ ਵਿਸਰੇ। ਇਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ ਹਨ। ਜਿੱਤ ਪੀਤਾ ਮਤ ਦੂਰ ਹੋਏ, ਮਤ ਦਾ ਅਰਥ ਹੈ ਸਾਡੀ ਸੋਚਣ ਵਾਲੀ ਸ਼ਕਤੀ ਜਿਹੜੀ ਹੈ, ਜਿਸ ਪੀਣ ਦੇ ਨਾਲ ਸਾਡੀ ਮਤ ਚਲੀ ਜਾਵੇ, ਮਤ ਜਿਹੜੀ ਹੈ ਉਹ ਉਲਟੀ ਹੋ ਜਾਵੇ। ਕਹਿਣ ਲੱਗੇ ਬਰਲ ਪਵੇ, ਬਰਲ ਦਾ ਅਰਥ ਹੁੰਦਾ ਝੱਲਾ ਪਾਉਣਾ। ਕਈ ਵਾਰੀ ਬੰਦਾ ਜ਼ਿਆਦਾ ਨਸ਼ਾ ਕਰ ਲਵੇ, ਫਿਰ ਉਹਨੂੰ ਪਤਾ ਹੀ ਨਹੀਂ ਹੁੰਦਾ ਆਪਣੇ ਸਰੀਰ ਦਾ, ਉਹਨੂੰ ਇਹ ਵੀ ਨਹੀਂ ਪਤਾ ਮੇਰੇ ਆਪਣਾ ਪਰਿਵਾਰ ਕਿਹੜਾ ਹੈ, ਬੇਗਾਨਾ ਕਿਹੜਾ ਹੈ। ਉਹ ਜੀਵਨ ਦੇ ਵਿੱਚ ਬਹੁਤ ਕੁਝ ਇਹੋ ਜਿਹਾ ਕਹਿ ਜਾਂਦਾ ਜਿਹਨੂੰ ਪਤਾ ਹੀ ਨਹੀਂ ਲੱਗਦਾ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਜਿੱਤ ਪੀਤਾ ਮਤ ਦੂਰ ਹੋਏ, ਤੇਰੀ ਮਤ ਚਲੀ ਜਾਣੀ ਹੈ, ਫਿਰ ਤੇਰੀ ਮਤ ਆਪਣੀ ਨਹੀਂ ਰਹਿਣੀ, ਤੈਨੂੰ ਪਤਾ ਹੀ ਨਹੀਂ ਹੋਣਾ ਕੀ ਮੈਂ ਕਰ ਰਿਹਾ ਵਾਂ। ਬਰਲ ਪਵੈ ਵਿੱਚ ਆਏ, ਬਰਲ ਦਾ ਅਰਥ ਹੈ ਝੱਲਾ ਪੂਣਾ, ਕੰਬਲਾ ਸ਼ਦਾਈ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਇਹਨੂੰ ਪਤਾ ਹੀ ਨਹੀਂ। ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ, ਆਪਣੇ ਤੇ ਪਰਾਏ ਦੀ ਪਛਾਣ ਹੀ ਨਹੀਂ ਰਹਿੰਦੀ। ਫਿਰ ਖਸਮੋਂ ਧੱਕੇ ਖਾਏ, ਫਿਰ ਰੱਬ ਦੇ ਘਰ ਵਿੱਚ ਤੈਨੂੰ ਧੱਕੇ ਮਿਲਦੇ ਹਨ, ਭਾਵ ਕੋਈ ਸਤਿਕਾਰ ਨਹੀਂ ਮਿਲਦਾ ਜਿਹੜਾ ਬੰਦਾ ਇਸ ਨਸ਼ੇ ਨੂੰ ਕਰਦਾ ਹੈ, ਨਸ਼ੇ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਦਾ। ਉਹਨੂੰ ਨਾ ਸਮਾਜ ਵਿੱਚ, ਦੁਨੀਆਂ ਵਿੱਚ ਸਤਿਕਾਰ ਮਿਲਦਾ, ਨਾ ਪਰਿਵਾਰ ਵਿੱਚ, ਨਾ ਕਿਸੇ ਹੋਰ ਥਾਂ 'ਤੇ ਉਹਨੂੰ ਕੋਈ ਸਤਿਕਾਰ ਇੱਜ਼ਤ ਮਿਲਦੀ ਹੈ। ਉਹਨੂੰ ਸਾਰੇ ਹੀ ਮਾੜਾ ਕਹਿੰਦੇ ਹਨ। ਅਤੇ ਜਦੋਂ ਬੰਦਾ ਫਿਰ ਇਸ ਨਸ਼ੇ ਵਿੱਚ ਇੰਨਾ ਕੁ ਜ਼ਿਆਦਾ ਆਦੀ ਹੋ ਜਾਂਦਾ ਹੈ, ਅਤੇ ਕਈ ਵਾਰੀ ਆਪਣਾ ਸਰੀਰ ਵੀ ਗਵਾ ਦਿੰਦਾ ਹੈ, ਭਾਵ ਇੰਨਾ ਕੁ ਨਸ਼ਾ ਪੀਣ ਲੱਗ ਪੈਂਦਾ ਹੈ ਜੀਵਨ ਦੇ ਵਿੱਚ, ਉਹਦਾ ਸਰੀਰ ਹੀ ਖਤਮ ਹੋ ਜਾਂਦਾ ਹੈ। ਅਜੇ ਉਹਦੀ ਉਮਰ ਨਹੀਂ ਇੰਨੀ ਹੋਈ, ਪਰ ਨਸ਼ੇ ਕਾਰਨ ਕਰਕੇ ਸਰੀਰ ਨੇ ਸਾਰਾ ਖਤਮ ਕਰ ਦਿੱਤਾ। ਕਈ ਵਾਰੀ ਬੰਦਾ ਸੋਚਦਾ ਨਸ਼ਾ ਮੈਂ ਕਰਦਾ ਸੀ, ਨਸ਼ਾ ਤੂੰ ਨਹੀਂ ਕਰਦਾ, ਨਸ਼ਾ ਤੈਨੂੰ ਖਾਈ ਜਾ ਰਿਹਾ, ਤੂੰ ਨਹੀਂ ਖਾਂਦਾ ਨਸ਼ੇ ਨੂੰ, ਉਹ ਤੇਰੇ ਸਰੀਰ ਨੂੰ ਖਾਈ ਜਾ ਰਿਹਾ, ਤੇਰੇ ਸਰੀਰ ਨੂੰ ਕਮਜ਼ੋਰ ਕਰੀ ਜਾ ਰਿਹਾ ਹੈ। ਤੂੰ ਮਨ ਕਰਕੇ ਕਮਜ਼ੋਰ ਹੋ ਰਿਹਾ ਹੈ, ਤੂੰ ਸਰੀਰ ਕਰਕੇ ਕਮਜ਼ੋਰ ਹੋ ਰਿਹਾ ਹੈ। ਅਤੇ ਕਈ ਦੇ ਐਸੇ ਪਰਿਵਾਰ ਵੀ ਹੁੰਦੇ ਨੇ ਸਾਧ ਸੰਗਤ ਜਿਨ੍ਹਾਂ ਦੀ ਜ਼ਮੀਨ ਜਾਇਦਾਦ ਸਭ ਕੁਛ ਵਿਕ ਜਾਂਦੀ। ਫਿਰ ਇਸ ਕਰਕੇ ਗੁਰਬਾਣੀ ਵੀ ਸੱਚੇ ਪਾਤਸ਼ਾਹ ਨੇ ਕਿਹਾ, ਝੂਠਾ ਮਦ ਮੂਲ ਨਾ ਪੀਜੀ ਜੇ ਕਾ ਪਾਰ ਵਸਾਏ। ਇਹ ਝੂਠੀ ਚੀਜ਼ ਹੈ, ਇਹ ਮਦ ਜਿਹੜਾ ਝੂਠਾ ਹੈ, ਇਹਨੂੰ ਆਪਣੇ ਜੀਵਨ ਵਿੱਚ ਕਦੀ ਵੀ ਧਾਰਨਾ ਕਰੀ, ਇਹਦੇ ਕਾਰਨ ਕਰਕੇ ਤੇਰਾ ਸਤਿਕਾਰ ਤੇਰੀ ਇੱਜ਼ਤ ਖਤਮ ਹੋ ਗਈ, ਇਹਦੇ ਕਰਕੇ ਤੈਨੂੰ ਦੁਨੀਆਂ ਦੇ ਵਿੱਚ ਕੋਈ ਵੀ ਨੇੜੇ ਨਹੀਂ ਬਿਠਾਉਂਦਾ, ਕੋਈ ਵੀ ਸਤਿਕਾਰ ਇੱਜ਼ਤ ਨਹੀਂ ਦਿੰਦਾ। ਗੁਰੂ ਸਾਹਿਬ ਨੇ ਕਿਹਾ ਹੈ ਕਿ ਸਿੱਖ ਨੇ ਇਹਨਾਂ ਚੀਜ਼ਾਂ ਤੋਂ ਦੂਰ ਰਹਿਣਾ ਹੈ, ਇਹਨਾਂ ਨਸ਼ਿਆਂ ਤੋਂ। ਅੱਜ ਕੱਲ੍ਹ ਤਾਂ ਆਪਾਂ ਦੇਖਦੇ ਹਾਂ ਪਤਾ ਨਹੀਂ ਕਿੰਨਾ ਤਰ੍ਹਾਂ ਦੇ ਨਸ਼ੇ ਆ ਗਏ ਨੇ। ਆ ਪਿੱਛੇ ਜੀ ਇਹ ਵੀ ਪਤਾ ਲੱਗਾ, ਜਿਹੜੇ ਸਾਡੇ ਬੱਚੇ ਸਕੂਲਾਂ ਵਿੱਚ ਪੜ੍ਹਦੇ ਨੇ ਉਹਨਾਂ ਵਾਸਤੇ ਵੀ ਇਹੋ ਜਿਹੇ ਨਸ਼ੇ ਆ ਗਏ ਨੇ। ਪਤਾ ਹੀ ਨਹੀਂ ਹੁੰਦਾ ਬੱਚੇ ਨੂੰ ਕੀ ਮੈਂ ਕੀ ਕਰ ਰਿਹਾ ਵਾਂ, ਅਤੇ ਜਦੋਂ ਫਿਰ ਆਦਤ ਬਣਦੀ ਹੈ ਫਿਰ ਉਹਨੂੰ ਛਡਾਉਣਾ ਬੜਾ ਔਖਾ ਹੋ ਜਾਂਦਾ। ਪਰ ਸਾਨੂੰ ਇਹਨਾਂ ਚੀਜ਼ਾਂ ਵੱਲ ਵੀ ਖਿਆਲ ਰੱਖਣਾ ਚਾਹੀਦਾ ਹੈ, ਜਿੱਥੇ ਅਸੀਂ ਦੁਨੀਆਂ ਦੇ ਕੰਮ ਕਾਜ ਸੰਸਾਰ ਦੇ ਕਰਨੇ ਨੇ ਉੱਥੇ ਇਹਨਾਂ ਚੀਜ਼ਾਂ ਤੋਂ ਆਪਣੇ ਬੱਚਿਆਂ ਨੂੰ ਸੁਚੇਤ ਕਰਨਾ ਚਾਹੀਦਾ ਹੈ। ਪਰ ਭਾਈ ਗੁਰਦਾਸ ਕਹਿ ਰਹੇ ਨੇ, ਜੈਸੇ ਮਦ ਪੀਅਤ ਨਾ ਜਾਣੀਆਂ ਨ ਮਰਮ ਤਾਂ ਕੋ, ਉਹਦੇ ਭੇਦ ਨੂੰ ਨਹੀਂ ਜਾਣਦਾ, ਪਾਛੇ ਮਤ ਵਾਰੋ ਹੋਏ ਛਕੇ ਛੱਕ ਜਾਤ ਹੈ, ਉਹਨੂੰ ਛਕੀ ਜਾ ਰਿਹਾ ਹੈ, ਉਸ ਨਸ਼ੇ ਨੂੰ ਵਰਤੀ ਜਾ ਰਿਹਾ ਹੈ, ਉਹਨੂੰ ਬਾਅਦ ਵਿੱਚ ਪਤਾ ਲੱਗਦਾ ਕਿ ਮੇਰਾ ਸਾਰਾ ਕੁਝ ਖਤਮ ਹੋ ਗਿਆ, ਮੇਰੀ ਜ਼ਮੀਨ ਜਾਇਦਾਦ ਮੇਰਾ ਘਰ ਪਰਿਵਾਰ ਸਭ ਕੁਝ ਖਤਮ ਹੋ ਗਿਆ ਇਸ ਨਸ਼ੇ ਕਾਰਨ ਕਰਕੇ। ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਹੋਰ ਵੀ ਸ਼ਬਦ ਉਚਾਰਨ ਕੀਤੇ ਨੇ। ਜਦੋਂ ਗੁਰੂ ਸਾਹਿਬ ਯੋਗੀਆਂ ਨੂੰ ਮਿਲਦੇ ਨੇ ਗੁਰੂ ਨਾਨਕ ਪਾਤਸ਼ਾਹ ਜੀ, ਤੇ ਯੋਗੀ ਲੋਕ ਵੀ ਨਸ਼ਾ ਹੀ ਕਰਦੇ ਹੁੰਦੇ ਸਨ, ਉਹਨਾਂ ਨੇ ਗੁਰੂ ਸਾਹਿਬ ਨੂੰ ਕਿਹਾ ਵੀ ਅਸੀਂ ਨਸ਼ਾ ਕਰਦੇ ਹਾਂ, ਸਾਡੀ ਸੁਰਤ ਬੜੀ ਟਿਕ ਜਾਂਦੀ ਹੈ, ਅਸੀਂ ਬੜੇ ਮਸਤ ਹੋ ਜਾਂਦੇ ਹਾਂ, ਸਾਨੂੰ ਕੋਈ ਦੁੱਖ ਨਹੀਂ, ਕੋਈ ਜੀਵਨ ਵਿੱਚ ਪੀੜਾ ਨਹੀਂ, ਬੜੇ ਆਨੰਦ ਵਿੱਚ ਹਾਂ। ਤੇ ਗੁਰੂ ਸਾਹਿਬ ਨੇ ਉਹਨਾਂ ਯੋਗੀਆਂ ਨੂੰ ਫਿਰ ਉਪਦੇਸ਼ ਕਰਦਿਆਂ ਹੋਇਆਂ ਆਸਾ ਰਾਗ ਦੇ ਵੀ ਜਿਹੜਾ ਸ਼ਬਦ ਉਚਾਰਨ ਕੀਤਾ, ਉਹ ਸਾਰਾ ਸ਼ਬਦ ਹੀ ਇਸ ਨਸ਼ੇ ਵਾਸਤੇ ਹੀ ਹੈ। ਕਹਿਣ ਲੱਗੇ, ਗੋੜ ਕਰ ਗਿਆਨ ਧਿਆਨ ਕਰਤਾ ਵੈ, ਕਰ ਕਰਨੀ ਕਸ ਪਾਈਏ, ਭਾਠੀ ਪਾਓ ਪ੍ਰੇਮ ਕਾ ਪੋਚਾ, ਇਤ ਰਸ ਅਮਿਓ ਚਵਾਈਏ, ਬਾਬਾ ਮਨ ਮਤਵਾਰੋ ਨਾਮ ਰਸ ਪੀਵੈ। ਕਹਿਣ ਲੱਗੇ, ਅਸੀਂ ਗੁੜ ਪਾ ਕੇ ਸੱਕ ਪਾ ਕੇ ਕਿੱਕਰ ਦੇ ਅਸੀਂ ਸ਼ਰਾਬ ਤਿਆਰ ਕਰਦੇ ਹਾਂ, ਉਹਨੂੰ ਪੀਣ ਦੇ ਨਾਲ ਅਸੀਂ ਬੜੇ ਮਸਤਾਨੇ ਹੋ ਜਾਂਦੇ ਹਾਂ। ਪਰ ਗੁਰੂ ਸਾਹਿਬ ਨੇ ਕਿਹਾ, ਨਹੀਂ, ਇਹ ਜਿਹੜਾ ਨਸ਼ਾ ਹੈ ਕੁਝ ਸਮੇਂ ਵਾਸਤੇ ਹੈ, ਰਾਤ ਨੂੰ ਪੀਂਦਾ ਬੰਦਾ ਸਵੇਰੇ ਉੱਤਰ ਜਾਂਦਾ ਹੈ, ਸਵੇਰੇ ਪੀਏ ਸ਼ਾਮ ਨੂੰ ਉੱਤਰ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਨੇ ਉਹ ਨਸ਼ਾ ਕਰੋ ਜਿਹੜਾ ਸਦਾ ਰਹਿਣ ਵਾਲਾ ਹੈ। ਉਹ ਕਿਹੜਾ ਹੈ? ਗੁਰੂ ਦਾ ਸ਼ਬਦ, ਗੁਰੂ ਕੇ ਬਚਨ ਹਨ। ਗੁੜ ਕਰ ਗਿਆਨ, ਗੁੜ ਕਿਹੜਾ ਪਾਉਣਾ ਹੈ? ਗੁਰੂ ਦਾ ਗਿਆਨ, ਗੁਰੂ ਦੇ ਉਪਦੇਸ਼ ਦਾ ਗੁੜ ਪਾ ਆਪਣੇ ਅੰਦਰ। ਸਰੀਰ ਨੂੰ ਭੱਠੀ ਬਣਾ ਲੈ, ਇਹਦੇ ਵਿੱਚ ਜਿਹੜਾ ਗੁੜ ਪਾਣਾ ਹੈ, ਗੁੜ ਕਰ ਗਿਆਨ ਧਿਆਨ ਕਰ ਧਾਵੈ, ਧਿਆਨ ਦਾ ਅਰਥ ਜਿਹੜੇ ਧਿਆਨ ਲਾਣਾ ਸ਼ਬਦ ਦੇ ਵਿੱਚ, ਧਾਵੇ ਦਾ ਅਰਥ ਤੇ ਮਹੁਵੇ ਦੇ ਫੁੱਲ ਜਿਹੜੇ ਪਾਏ ਜਾਂਦੇ ਨੇ, ਕਈ ਕੁਝ ਪਾਇਆ ਜਾਂਦਾ ਹੈ ਸ਼ਰਾਬ ਕੱਢਣ ਤੋਂ ਪਹਿਲਾਂ। ਇਹ ਗੁਰੂ ਕੀ ਬਾਣੀ ਦਾ ਬਚਨ ਹੈ ਸਾਧ ਸੰਗਤ। ਗੁੜ ਕਰ ਗਿਆਨ ਧਿਆਨ ਕਰ ਧਾਵੈ, ਕਰ ਕਰਨੀ ਕਸ ਪਾਈਏ, ਕਸ ਦਾ ਅਰਥ ਕਿੱਕਰ ਦੇ ਸੱਕ ਜਿਹੜੇ ਹੁੰਦੇ, ਤੇਰੀ ਕਰਨੀ ਉੱਚੀ ਹੋਵੇ, ਕਿੱਕਰ ਦੇ ਸੱਕ ਹੋ ਜਾਣ। ਕਰ ਕਰਨੀ ਕਸ ਪਾਈਐ, ਭਾਠੀ ਪਾਓ ਪ੍ਰੇਮ ਕਾ ਪੋਚਾ, ਇਤ ਰਸ ਅਮਿਓ ਚਵਾਈਐ। ਜਿਵੇਂ ਭੱਠੀ ਦੇ ਉੱਤੇ ਪੋਚਾ ਫੇਰਿਆ ਜਾਂਦਾ ਹੈ ਗਿੱਲੀ ਮਿੱਟੀ ਦਾ, ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਨੇ ਤੂੰ ਪ੍ਰੇਮ ਦਾ ਪੋਚਾ ਆਪਣੇ ਸਰੀਰ ਦੇ ਵਿੱਚ ਪਾ, ਭਾਠੀ ਪਾਓ, ਰੱਬ ਦਾ ਭੈ ਤੇਰੇ ਅੰਦਰ ਹੋਵੇ, ਰੱਬ ਦਾ ਡਰ ਹੋਵੇ, ਰੱਬ ਦਾ ਸਤਿਕਾਰ ਹੋਵੇ, ਇਹ ਭੱਠੀ ਬਣ ਜਾਵੇ। ਭਾਠੀ ਪਾਓ ਪ੍ਰੇਮ ਕਾ ਪੋਚਾ, ਇਤ ਰਸ ਅਮਿਓ ਚਵਾਈਏ, ਉਹ ਰਸ ਅੰਮ੍ਰਿਤ ਬਣ ਜਾਵੇਗਾ। ਜਿਹੜਾ ਉਹ ਰਸ ਆਵੇਗਾ, ਫਿਰ ਉਸ ਰਸ ਦੇ ਨਾਲ ਤੈਨੂੰ ਹੋਰ ਰਸਾਂ ਦੀ ਲੋੜ ਨਹੀਂ ਪਵੇਗੀ, ਹੋਰ ਨਸ਼ੇ ਦੀ ਲੋੜ ਨਹੀਂ ਪਵੇਗੀ। ਪਰ ਭਾਈ ਸਾਹਿਬ ਕਹਿੰਦੇ ਨੇ ਜਿਹੜਾ ਬੰਦਾ ਇਹ ਨਸ਼ੇ ਵਿੱਚ ਛਕੀ ਜਾਂਦਾ ਹੈ, ਉਹ ਇੰਨਾ ਕੁ ਮਸਤ ਹੋ ਜਾਂਦਾ, ਉਹਨੂੰ ਪਤਾ ਹੀ ਨਹੀਂ ਲੱਗਦਾ ਆਪਣੇ ਆਪ। ਅਗਲੀ ਉਦਾਹਰਨ ਫਿਰ ਭਾਈ ਗੁਰਦਾਸ ਜੀ ਦਿੰਦੇ ਨੇ, ਕਹਿਣ ਲੱਗੇ, ਜੈਸੇ ਨਾਰ ਭੇਟਤ ਪਤਾਰੇ ਨਾ ਭੇਦ ਜਾਣੈ, ਜਿਵੇਂ ਕਹਿ ਲੱਗੇ ਇਸਤਰੀ ਤੇ ਪੁਰਸ਼ ਦਾ ਵਿਆਹ ਹੁੰਦਾ ਹੈ, ਸ਼ਾਦੀ ਹੁੰਦੀ, ਆਨੰਦ ਕਾਰਜ ਹੁੰਦਾ ਹੈ। ਉਹਨਾਂ ਦੇ ਆਨੰਦ ਕਾਰਜ ਤੋਂ ਬਾਅਦ ਫਿਰ ਕੀ ਹੁੰਦਾ ਹੈ, ਗ੍ਰਿਸ਼ ਧਰਮ ਦੇ ਵਿੱਚ ਜਦੋਂ ਉਹ ਸ਼ਾਮਿਲ ਹੁੰਦੇ ਨੇ, ਭਾਈ ਸਾਹਿਬ ਕਹਿੰਦੇ ਨੇ ਫਿਰ ਉਚਿਤ ਉਦਤ ਆਦਾਨ ਆਣ ਚਿਹਨ ਖਿਆਤ ਹੈ, ਫਿਰ ਉਹਨਾਂ ਦੇ ਘਰ ਵਿੱਚ ਬੱਚਾ ਜਨਮ ਲੈਂਦਾ ਹੈ ਮਾਤਾ ਪਿਤਾ ਦੇ ਸੰਯੋਗ ਤੋਂ। ਫਿਰ ਜਿਹੜੀ ਉਹ ਔਲਾਦ ਹੈ, ਉਹ ਬੱਚੇ ਨੇ, ਉਹ ਫਿਰ ਮਾਤਾ ਪਿਤਾ ਦਾ ਸਹਾਰਾ ਬਣਦੇ ਹਨ, ਮਾਤਾ ਪਿਤਾ ਦੀ ਸੇਵਾ ਕਰਦੇ ਨੇ, ਉਹਨਾਂ ਦੇ ਸੁੱਖ ਦਾ ਕਾਰਨ ਬਣਦੇ ਹਨ। ਫਿਰ ਮਾਂ ਬਾਪ ਬੜੇ ਖੁਸ਼ ਹੁੰਦੇ ਨੇ ਆਪਣੀ ਔਲਾਦ ਨੂੰ, ਜਦੋਂ ਉਹਨਾਂ ਦੀ ਔਲਾਦ ਉਹਨਾਂ ਦੀ ਸੇਵਾ ਕਰਦੀ ਏ, ਉਹਨਾਂ ਦੇ ਕਹਿਣੇ ਵਿੱਚ ਚੱਲਦੀ ਏ, ਉਹਨਾਂ ਦੇ ਕੀਤੀ ਕਮਾਈ ਵਿੱਚ ਹੋਰ ਅੱਗੇ ਵਾਧਾ ਕਰਦੀ ਏ, ਤੇ ਭਾਈ ਸਾਹਿਬ ਕਹਿੰਦੇ ਨੇ ਫਿਰ ਮਾਂ ਬਾਪ ਬੜੇ ਖੁਸ਼ ਹੁੰਦੇ ਹਨ। ਪਰ ਇਹ ਕਦੋਂ ਖੁਸ਼ੀ ਮਿਲਦੀ ਏ, ਪਹਿਲਾਂ ਉਹਨਾਂ ਦਾ ਆਨੰਦ ਕਾਰਜ ਉਹ ਗ੍ਰਿਸ਼ ਧਰਮ ਦੇ ਵਿੱਚ ਆਏ, ਉਸ ਤੋਂ ਬਾਅਦ ਬੱਚਿਆਂ ਨੇ ਜਨਮ ਲਿਆ, ਫਿਰ ਉਹਨਾਂ ਨੇ ਮਾਂ ਬਾਪ ਦੀ ਸੇਵਾ ਕੀਤੀ, ਇਹ ਬਾਅਦ ਵਿੱਚ ਕਹਿਣ ਲੱਗੇ ਚੀਜ਼ਾਂ ਮਿਲੀਆਂ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਜਿਹੜਾ ਗੁਰੂ ਕੀ ਬਾਣੀ ਨੂੰ ਪੜ੍ਹਦਾ ਹੈ, ਸ਼ਬਦ ਨੂੰ ਕਮਾਉਂਦਾ ਹੈ, ਉਹਨੂੰ ਪਤਾ ਹੈ ਉਹ ਸ਼ਬਦ ਦੇ ਵਿੱਚ ਕਿੰਨਾ ਕੁ ਆਨੰਦ ਹੈ, ਕਿੰਨੀ ਕੁ ਖੁਸ਼ੀ ਮਿਲਦੀ ਹੈ। ਤੀਸਰੀ ਉਦਾਹਰਨ ਭਾਈ ਸਾਹਿਬ ਦਿੰਦੇ ਨੇ, ਕਹਿਣ ਲੱਗੇ ਕਾਰ ਪਰ ਮਾਨਕ, ਕਰ ਦਾ ਅਰਥ ਹੁੰਦਾ ਹੱਥ, ਕਹਿਣ ਲੱਗੇ ਹੱਥ ਦੀ ਤਲੀ ਦੇ ਉੱਤੇ ਕੋਈ ਮਾਨਕ ਰੱਖ ਲਵੇ, ਮੋਤੀ ਰੱਖ ਲਵੇ, ਹੀਰਾ ਰੱਖ ਲਵੇ, ਉਹਦਾ ਕੋਈ ਬਹੁਤਾ ਭਾਰ ਨਹੀਂ ਹੁੰਦਾ ਹੀਰੇ ਦਾ ਹੱਥ ਤੇ ਰੱਖਿਆ ਹੋਇਆ, ਬਿਲਕੁਲ ਹਲਕਾ ਹੁੰਦਾ ਹੀਰਾ। ਪਰ ਜਦੋਂ ਉਸੇ ਹੀ ਹੀਰੇ ਨੂੰ ਵੇਚਿਆ ਜਾਂਦਾ ਹੈ, ਉਸੇ ਹੀ ਹੀਰੇ ਨੂੰ ਜਦੋਂ ਵੇਚ ਕੇ ਮਨੁੱਖ ਆਉਂਦਾ ਹੈ, ਤੇ ਉਹਦੀ ਬਹੁਤ ਸਾਰੀ ਮਾਇਆ ਮਿਲਦੀ ਹੈ, ਭਾਵ ਧਨ ਮਿਲਦਾ ਹੈ, ਪਰ ਹੈ ਉਹ ਬੜਾ ਹੌਲਾ ਜਿਹਾ ਹੈ, ਹੱਥ ਦੇ ਉੱਤੇ ਆਪਾਂ ਰੱਖ ਸਕਦੇ ਹਾਂ। ਕਰ ਪਰ ਮਾਨਕ, ਨਾ ਲਾਗਤ ਹੈ ਭਾਰੀ ਤੋਲ, ਉਹਦਾ ਕੋਈ ਤੋਲ, ਉਹਦਾ ਕੋਈ ਬਹੁਤਾ ਭਾਰ ਨਹੀਂ, ਬੜਾ ਹਲਕਾ ਏ, ਪਰ ਮੋਲ ਸੰਖਿਆ ਦਮ ਕਨ ਹੇਰਤ ਹਿਰਾਤ ਹੈ। ਮੋਲ ਜਦ ਤੇ ਅਰਥ ਜਦੋਂ ਮੋਲਿਆ ਜਾਂਦਾ, ਜੌਹਰੀ ਕੋਲ ਜਾ ਕੇ, ਸੁਨਿਆਰੇ ਕੋਲ ਜਾ ਕੇ ਜਦੋਂ ਉਸ ਹੀਰੇ ਨੂੰ ਉਹਦਾ ਮੁੱਲ ਪੈਂਦਾ ਹੈ, ਤੇ ਵੱਡੀ ਗਿਣਤੀ ਦੇ ਵਿੱਚ ਸੰਖਿਆ ਦੇ ਵਿੱਚ ਉਹਦਾ ਮਾਇਆ ਧਨ ਪਦਾਰਥ ਉਹਨੂੰ ਮਿਲਦੇ ਨੇ, ਤੇ ਮਨੁੱਖ ਬੜਾ ਖੁਸ਼ ਹੁੰਦਾ ਹੈ ਕਿ ਹੈ ਤੇ ਬੜਾ ਛੋਟਾ ਜਿਹਾ ਹੀਰਾ ਸੀ, ਪਰ ਇਹਦਾ ਕੀਮਤ ਇਹਦੀ ਬੜੀ ਵੱਡੀ ਹੈ, ਇੰਨਾ ਵੱਡਾ ਮੁੱਲ ਇੰਨਾ ਮੈਨੂੰ ਮਿਲ ਗਿਆ ਹੈ। ਹੇਰਤ ਹੀਰਾਤ ਹੈ, ਰਾਤ ਦਾ ਅਰਥ ਬੜਾ ਹੈਰਾਨ ਹੁੰਦਾ ਹੈ, ਬੜਾ ਖੁਸ਼ ਹੁੰਦਾ ਹੈ ਕਿ ਇੰਨਾ ਵੱਡਾ ਮੈਨੂੰ ਇਹਦੀ ਕੀਮਤ ਮਿਲੀ ਹੈ। ਅਖੀਰਲੀ ਪੰਕਤੀ ਵਿੱਚ ਫਿਰ ਭਾਈ ਸਾਹਿਬ ਕਹਿੰਦੇ ਨੇ ਤੈਸੇ ਗੁਰ ਅੰਮ੍ਰਿਤ ਬਚਨ ਸੁਣ ਮਾਨੇ ਸਿੱਖ। ਇਸੇ ਤਰ੍ਹਾਂ ਗੁਰੂ ਦੇ ਬਚਨ ਜਿਹੜੇ ਨੇ ਉਹ ਸਿੱਖ ਸੁਣ ਲੈਂਦਾ ਹੈ, ਤੇ ਸੁਣਨ ਤੋਂ ਬਾਅਦ ਕੀ ਕਰਦਾ ਹੈ, ਮੰਨ ਲੈਂਦਾ ਹੈ। ਸੁਣਿਆ ਮੰਨਿਆ ਮਨ ਰੱਖ, ਸੁਣਿਆ ਮੰਨਿਆ ਮਨ ਰੱਖ ਹੈ ਪਾਓ, ਮਨ ਦੇ ਵਿੱਚ ਭੈ ਰੱਖਦਾ ਹੈ, ਅਦਬ ਰੱਖਦਾ ਹੈ, ਸੁਣ ਕੇ ਤੇ ਮੰਨ ਕੇ ਦੁੱਖ ਪਰ ਹਰ ਸੁੱਖ ਕਰ ਲੈ ਜਾਏ, ਫਿਰ ਉਹਦੇ ਦੁੱਖ ਚਲੇ ਜਾਂਦੇ ਨੇ, ਸੁੱਖਾਂ ਦੀ ਦਾਤ ਗੁਰੂ ਉਹਨੂੰ ਬਖਸ਼ਿਸ਼ ਕਰਦਾ। ਸੁਣਿਆ ਮੰਨਿਆ ਮਨ ਕੀਤਾ ਪਾਓ, ਅੰਤਰਗਾ ਤੀਰਥ ਮਲ ਨਾਓ। ਇਹ ਸਾਰੀਆਂ ਦਾਤਾਂ ਕਦੋਂ ਮਿਲਦੀਆਂ, ਜਦੋਂ ਸੁਣ ਕੇ ਤੇ ਮੰਨ ਲੈਂਦਾ ਹੈ, ਜੀਵਨ ਦੇ ਵਿੱਚ ਕਮਾ ਲੈਂਦਾ ਹੈ, ਤੇ ਉਹਦੀ ਬਖਸ਼ਿਸ਼ ਫਿਰ ਕਿੱਡੀ ਕੁ ਵੱਡੀ ਏ। ਕਹਿਣ ਲੱਗੇ ਜਾਣੇ ਮਹਿਮਾ ਜੋ ਸੁੱਖ ਸਾਗਰ ਸਮਾਤ ਹੈ, ਉਹਦੀ ਮਹਿਮਾ ਉਹਦੀ ਵਡਿਆਈ ਇੰਨੀ ਵੱਡੀ ਏ ਜਿਵੇਂ ਇੱਕ ਸਾਗਰ ਸਮੁੰਦਰ ਬਹੁਤ ਵੱਡਾ ਹੁੰਦਾ ਹੈ, ਉਹਦਾ ਕੋਈ ਅੰਤ ਨਹੀਂ ਪਾ ਸਕਦਾ ਸਾਗਰ ਦਾ ਸਮੁੰਦਰ ਦਾ। ਭਾਈ ਸਾਹਿਬ ਕਹਿੰਦੇ ਨੇ ਫਿਰ ਏਡਾ ਵੱਡਾ ਸੁੱਖ ਮਿਲਦਾ ਜਿਵੇਂ ਸਾਗਰ ਵੱਡਾ ਹੈ, ਜਿਵੇਂ ਸਮੁੰਦਰ ਬਹੁਤ ਵੱਡਾ ਹੈ, ਇਸੇ ਤਰ੍ਹਾਂ ਉਹਦੇ ਜੀਵਨ ਨੂੰ ਸੁੱਖ ਮਿਲਦੇ ਹਨ। ਤੈਸੇ ਗੁਰ ਅੰਮ੍ਰਿਤ ਬਚਨ ਸੁਣ ਮਾਨੇ ਸਿੱਖ। ਗੁਰੂ ਦੇ ਬਚਨ ਜਿਹੜੇ ਨੇ ਉਹ ਮੰਨਣ ਵਿੱਚ ਹੀ ਭਲਾ ਹੁੰਦਾ ਹੈ। ਸਤਿਗੁਰ ਬਚਨ, ਬਚਨ ਹੈ ਸਤਿਗੁਰ, ਪਾਤਰ ਮੁਕਤ ਜਨਾਵਾ ਗੁਰੂ। ਗੁਰੂ ਸਾਹਿਬ ਕਹਿੰਦੇ ਗੁਰੂ ਦਾ ਬਚਨ ਉਹ ਤੈਨੂੰ ਪੱਧਰਾ ਰਾਹ ਦੱਸਦਾ ਹੈ, ਸਿੱਧਾ ਰਾਹ ਦੱਸਦਾ ਹੈ। ਕੋਈ ਇਹ ਨਹੀਂ ਕਿ ਇੱਧਰੋਂ ਜਾਈ ਇੱਧਰੋਂ ਜਾਈ, ਨਹੀਂ, ਸੱਜੇ ਖੱਬੇ ਦੀ ਗੱਲ ਨਹੀਂ ਗੁਰੂ ਸਾਹਿਬ ਕਰਦੇ, ਉਹ ਸਿੱਧਾ ਮਾਰਗ ਦੱਸਦੇ ਨੇ, ਸਿੱਧਾ ਪੱਧਰਾ ਰਾਹ। ਕਹਿਣ ਲੱਗੇ ਸਤਿਗੁਰੂ ਬਚਨ, ਗੁਰੂ ਦਾ ਬਚਨ ਹੀ ਸਤਿਗੁਰੂ ਹੈ। ਤੇ ਕਹਿਣ ਲੱਗੇ ਸਤਿਗੁਰੂ ਗੁਰੂ ਕਾ ਬਚਨ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਬਾਣੀ ਗੁਰੂ, ਗੁਰੂ ਹੈ ਬਾਣੀ। ਬਾਣੀ ਹੀ ਗੁਰੂ ਦਾ ਰੂਪ ਹੈ ਤੇ ਗੁਰੂ ਹੀ ਬਾਣੀ ਦਾ ਰੂਪ ਹੈ, ਦੋਨਾਂ ਵਿੱਚ ਕੋਈ ਅੰਤਰ ਨਹੀਂ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ, ਅੰਮ੍ਰਿਤ ਸਾਰੇ, ਸਾਰੀ ਗੁਰਬਾਣੀ ਅੰਮ੍ਰਿਤ ਦਾ ਖਜ਼ਾਨਾ ਏ। ਤੇ ਅਸੀਂ ਕੀ ਕਰਨਾ, ਗੁਰਬਾਣੀ ਕਹੈ ਸੇਵਕ ਜਨ ਮਾਨੇ, ਜੋ ਗੁਰਬਾਣੀ ਕਹਿ ਰਹੀ ਏ ਅਸੀਂ ਮੰਨਣ ਵਿੱਚ ਹੀ ਸਾਡਾ ਭਲਾ ਹੈ। ਸਾਧ ਸੰਗਤ ਮੰਨਣ ਵਿੱਚ ਹੀ ਸੁੱਖ ਮਿਲਣਾ ਹੈ, ਮੰਨਣ ਵਿੱਚ ਹੀ ਖੁਸ਼ੀ ਸਾਨੂੰ ਗੁਰੂ ਸਾਹਿਬ ਦੀ ਮਿਲ ਸਕਦੀ, ਹੋਰ ਕਿਸੇ ਤਰੀਕੇ ਨਾਲ ਨਹੀਂ। ਕਹਿਣ ਲੱਗੇ ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਇਹਦੇ ਵਿੱਚ ਕੋਈ ਝੂਠੀ ਗੱਲ ਨਹੀਂ, ਕੋਈ ਕਿਸੇ ਚੀਜ਼ ਦੀ ਇੱਧਰ ਉੱਧਰ ਦੀ ਗੱਲ ਨਹੀਂ, ਕੋਈ ਛੋਟੀ ਵੱਡੀ ਨਹੀਂ। ਪ੍ਰਤੱਖ ਜਿਹੜਾ ਵੀ ਗੁਰੂ ਕੇ ਬਚਨਾਂ ਨੂੰ ਮੰਨ ਲੈਂਦਾ ਹੈ ਸਾਧ ਸੰਗਤ, ਉਹਨੂੰ ਗੁਰੂ ਭਲਾ ਉਹਦਾ ਕਰਦਾ ਹੈ, ਉਹਦੇ ਜੀਵਨ ਵਿੱਚ ਆਨੰਦ ਆ ਜਾਂਦਾ ਹੈ, ਖੁਸ਼ੀ ਆ ਜਾਂਦੀ, ਖੇੜੇ ਆ ਜਾਂਦੇ ਨੇ। ਸਤਿਗੁਰ ਬਚਨ, ਬਚਨ ਹੈ ਸਤਿਗੁਰ। ਪਾਦਰ ਮੁਕਤ ਜਨਾਵੋ ਗਊ, ਪਾਦਰ ਦਾ ਅਰਥ ਹੁੰਦਾ ਰਸਤਾ, ਪੱਧਰਾ ਹੋ ਜਾਣਾ, ਬਿਲਕੁਲ ਸਹੀ ਰਸਤਾ। ਗੁਰੂ ਸਾਹਿਬਾਨ ਸਾਨੂੰ ਸਿੱਧਾ ਰਾਹ ਦੱਸਦੇ ਨੇ, ਇੱਧਰ ਉੱਧਰ ਦੀ ਗੱਲ ਨਹੀਂ, ਕਿਸੇ ਭੜਕਣਾ ਦੇ ਵਿੱਚ, ਕਿਸੇ ਵਹਿਮ ਵਿੱਚ ਪਾਉਣ ਵਾਲੀ ਗੱਲ ਨਹੀਂ, ਕਿਸੇ ਭਰਮ ਦੀ ਗੱਲ ਨਹੀਂ। ਸਿੱਧਾ ਰਾਹ ਗੁਰੂ ਸਾਹਿਬਾਨ ਸਾਨੂੰ ਦੱਸਦੇ ਨੇ ਕਿ ਤੂੰ ਗੁਰੂ ਕੇ ਬਚਨਾਂ ਨੂੰ ਸੁਣ ਕੇ ਮੰਨ ਲੈ ਆਪਣੇ ਜੀਵਨ ਵਿੱਚ। ਤੇ ਗੁਰੂ ਸਾਹਿਬ ਕਹਿੰਦੇ ਮੰਨੇ ਕੀ ਗੱਤ ਕਹੀ ਨਾ ਜਾਏ। ਜਿਹੜਾ ਮੰਨ ਲੈਂਦਾ ਸਾਧ ਸੰਗ, ਉਹਦੀ ਅਵਸਥਾ ਨੂੰ ਕੌਣ ਦੱਸ ਸਕਦਾ। ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹਿ ਪਿੱਛੇ ਪਛਤਾਏ। ਜੇ ਕੋ ਕਹਿੰਦਾ ਤੇ ਪਛਤਾਉਣਾ ਪੈਂਦਾ, ਨਹੀਂ ਦੱਸ ਸਕਦਾ। ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਕਾਗਜ਼ ਨਾਲ ਕੋਈ ਕਲਮ ਲੈ ਕੇ ਕਾਗਜ਼ ਤੇ ਲਿਖੀ ਜਾਵੇ ਕਿ ਮੰਨਣ ਵਾਲੇ ਦੇ ਬਾਰੇ ਮੈਂ ਦੱਸਾਂ, ਕਿੰਨੀ ਕੁ ਉਹਨੂੰ ਬਖਸ਼ਿਸ਼ ਵੱਡੀ ਮਿਲ ਗਈ ਏ। ਸਤਿਗੁਰੂ ਕਹਿੰਦੇ ਨਾ, ਕਾਗਜ਼ ਤਾਂ ਮੁੱਕ ਜਾਣਗੇ, ਕਲਮਾਂ ਮੁੱਕ ਜਾਣਗੀਆਂ, ਪਰ ਲਿਖਿਆ ਨਹੀਂ ਜਾ ਸਕਦਾ, ਦੱਸਿਆ ਨਹੀਂ ਜਾ ਸਕਦਾ। ਕਾਗਜ਼ ਕਲਮਾਂ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਜੇ ਕੋਈ ਵਿਚਾਰ ਵੀ ਕਰ ਲਵੇ ਮੰਨਣ ਵਾਲੇ ਬਾਰੇ, ਨਹੀਂ ਦੱਸ ਸਕਦਾ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮੰਨ ਜਾਣੈ ਮਨ ਕੋਈ। ਐਸਾ ਨਾਮ ਨਿਰੰਜਨ, ਕਾਲਖ ਤੋਂ ਰਹਿਤ, ਕੋਈ ਦਾਗ ਨਹੀਂ ਇਸ ਨਾਮ ਦੇ ਵਿੱਚ, ਬਾਣੀ ਤੇ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਈ। ਮਨ ਕਰਕੇ ਜੇ ਬੰਦਾ ਮੰਨ ਲਵੇ, ਮਨ ਕਰਕੇ ਜੇ ਕੋਈ ਸੱਚੀ ਗੱਲ ਮੰਨ ਲਵੇ ਕਿ ਗੁਰੂ ਕੇ ਇੱਕ ਇੱਕ ਸ਼ਬਦ ਜਿਹੜਾ ਹੈ ਉਹ ਸੱਚਾ ਹੈ, ਗੁਰੂ ਕਾ ਇੱਕ ਇੱਕ ਬਚਨ ਮੇਰੇ ਜੀਵਨ ਦਾ ਭਲਾ ਕਰਦਾ ਏ, ਗੁਰੂ ਦਾ ਇੱਕ ਇੱਕ ਬਚਨ ਮੇਰਾ ਸੁੱਖ ਮੰਗਦਾ, ਮੇਰੀ ਖੁਸ਼ੀ ਦਾ ਕਾਰਨ ਬਣਦਾ ਏ। ਸਤਿਗੁਰੂ ਕਹਿੰਦੇ ਜੇ ਕੋਈ ਮਨ ਕਰਕੇ ਮੰਨ ਲਵੇ, ਕਿਉਂਕਿ ਮਨ ਮੰਨਣਾ ਹੀ ਬੜਾ ਔਖਾ ਹੈ, ਮਨ ਬੜਾ ਸ਼ਰਾਰਤੀ ਏ। ਕਈ ਵਾਰੀ ਆਪਾਂ ਗੁਰੂ ਸਾਹਿਬ ਕੋਲ ਬੈਠੇ ਹੋਣੇ ਆ, ਪਰ ਮਨ ਪਤਾ ਨਹੀਂ ਕਿੱਥੇ ਕਿੱਥੇ ਘੁੰਮੀ ਜਾਂਦਾ ਹੈ, ਮਨ ਦਾ ਪਤਾ ਹੀ ਨਹੀਂ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਕੋਈ ਮਨ ਕਰਕੇ ਮੰਨ ਲਵੇ ਕਿ ਗੁਰੂ ਕੇ ਬਚਨ ਸੱਚੇ ਹਨ। ਤੈਸੇ ਗੁਰ ਅੰਮ੍ਰਿਤ ਬਚਨ ਸੁਣ ਮਾਨੇ ਸਿੱਖ, ਗੁਰੂ ਦੇ ਬਚਨ ਅੰਮ੍ਰਿਤ ਰੂਪੀ ਹਨ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਇਹ ਅੰਮ੍ਰਿਤ ਬਾਣੀ ਹੈ ਜਿਹਨੂੰ ਸੁਣ ਕੇ ਮੈਨੂੰ ਪਰਮ ਗਤੀ ਦੀ, ਸੱਚ ਦੀ ਪ੍ਰਾਪਤੀ ਹੋਣੀ ਏ, ਉਸ ਵਾਹਿਗੁਰੂ ਵਿੱਚ ਮੈਂ ਲੀਨ ਹੋਣਾ ਹੈ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁੱਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਜਲਨ ਬੁੱਝ ਗਈ ਤ੍ਰਿਸ਼ਨਾ ਦੀ, ਔਗਣਾ ਦੀ, ਦੁੱਖਾਂ ਦੀ, ਵਿਕਾਰਾਂ ਦੀ, ਮਨ ਸੀਤਲ ਹੋ ਗਿਆ, ਠੰਡਾ ਹੋ ਗਿਆ। ਅਗਨ ਬੁੱਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਮੈਂ ਹੁਣ ਉਹਦਾ ਦਰਸ਼ਨ ਕਰ ਲਿਆ ਹੈ, ਵਾਹਿਗੁਰੂ ਅਕਾਲ ਪੁਰਖ ਦੇ ਦੀਦਾਰ ਹੋ ਗਏ। ਤੈਸੇ ਗੁਰ ਅੰਮ੍ਰਿਤ ਬਚਨ ਸੁਣ ਮਾਨੇ ਸਿੱਖ, ਤੇ ਸਿੱਖ ਵਾਸਤੇ ਹੈ ਬਚਨ ਸਾਧ ਸੰਗਤ, ਕਿਸੇ ਹੋਰ ਵਾਸਤੇ ਨਹੀਂ। ਤੇ ਸਿੱਖ ਵਾਸਤੇ ਗੁਰੂ ਸਾਹਿਬ ਕੀ ਕਹਿੰਦੇ ਨੇ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਸਾਰੇ ਸਿੱਖਾਂ ਨੂੰ ਕਿਹਾ ਹੈ ਇੱਕ ਸਿੱਖ ਦਾ ਜ਼ਿਕਰ ਨਹੀਂ, ਸਾਰੇ ਆਵੋ ਸਿੱਖ ਸਤਿਗੁਰੂ ਕੇ ਪਿਆਰੇ। ਉਹ ਕਿੰਨਾ ਬਚਨ ਪਿਆਰਾ ਕਿਹਾ ਹੈ, ਕਹਿਣ ਲੱਗੇ ਹੇ ਮੇਰੇ ਪਿਆਰੇ ਸਿੱਖੋ, ਗਾਵੋ ਸੱਚੀ ਬਾਣੀ, ਬਾਣੀ ਗਾਵੋ, ਕਿਉਂਕਿ ਗੁਰਬਾਣੀ ਵਿੱਚੋਂ ਹੀ ਆਨੰਦ ਮਿਲਣਾ, ਗੁਰਬਾਣੀ ਵਿੱਚ ਹੀ ਸਾਰੀਆਂ ਖੁਸ਼ੀਆਂ ਮਿਲਣੀਆਂ ਨੇ, ਗੁਰਬਾਣੀ ਵਿੱਚੋਂ ਹੀ ਸਾਡੇ ਕਾਰਜ ਸੰਪੂਰਨ ਹੋਣੇ ਨੇ, ਗੁਰਬਾਣੀ ਨੇ ਹੀ ਸਾਡਾ ਲੋਕ ਤੇ ਪਰਲੋਕ ਸਵਾਰਨਾ ਹੈ। ਅੱਜ ਦਾ ਹੁਕਮਨਾਮਾ ਸਾਹਿਬ ਵੀ ਇਹ ਆਇਆ ਨਾ, ਸੁਰਠ ਮਹੱਲਾ ਪੰਜਵਾਂ, ਆਗੇ ਸੁੱਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ। ਆਗੇ ਦਰਥੇ ਪਰਲੋਕ, ਜਿੱਥੇ ਅਸੀਂ ਅੱਗੇ ਜਾਣਾ ਉੱਥੇ ਵੀ ਸੁੱਖ ਬਣ ਜਾਵੇਗਾ, ਇਸ ਲੋਕ ਵਿੱਚ ਵੀ ਜਿੱਥੇ ਅਸੀਂ ਰਹਿ ਰਹੇ ਹਾਂ ਇਹ ਸਾਰੇ ਹੀ ਖੁਸ਼ ਹੋ ਆਨੰਦ ਹੋ ਜਾਣਗੇ। ਆਗੇ ਸੁੱਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ। ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਤਹੂ ਨਾਹੀ, ਫਿਰ ਉਹ ਡੋਲਦਾ ਨਹੀਂ, ਕਬਰ ਆਉਂਦਾ ਨਹੀਂ, ਜਿਵੇਂ ਗੁਰੂ ਸਾਹਿਬ ਨੇ ਕਿਹਾ ਮਨ ਕਿਉਂ ਬੈਰਾਗ ਕਰੇਗਾ, ਉਹ ਬੈਰਾਗ ਨਹੀਂ ਕਰਦਾ, ਕਦੀ ਘਬਰਾਉਂਦਾ ਨਹੀਂ, ਡੋਲਦਾ ਨਹੀਂ, ਅਡੋਲ ਹੋ ਜਾਂਦਾ। ਏਡਾ ਵੱਡਾ ਬਚਨ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤਾ ਅੱਜ ਅੰਮ੍ਰਿਤ ਵੇਲੇ ਹੁਕਮਨਾਮੇ ਦੇ ਵਿੱਚ, ਕਿ ਆਗੇ ਸੁੱਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ। ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਤਹੂ ਨਾਹੀ, ਸਾਚੇ ਸਾਹਿਬ ਸਿਉਂ ਮਨ ਮਾਨਿਆ, ਹਰ ਸਰਬ ਨਿਰੰਤਰ ਜਾਣਿਆ। ਜਦੋਂ ਮੇਰਾ ਮਨ ਸੱਚੇ ਸਾਹਿਬ ਤੇ ਮੰਨ ਗਿਆ, ਮੈਂ ਇਸ ਗੱਲ ਦਾ ਪਤਾ ਲੱਗ ਗਿਆ ਕਿ ਸਾਰਿਆਂ ਵਿੱਚ ਨਿਰੰਤਰ ਰੱਬ ਵੱਸਦਾ ਪਿਆ ਹੈ। ਸਾਚੇ ਸਾਹਿਬ ਸਿਉਂ ਮਨ ਮਾਨਿਆ, ਹਰ ਸਰਬ ਨਿਰੰਤਰ ਜਾਣਿਆ, ਸਭ ਜੀ ਤੇਰੇ ਦਇਆਲਾ, ਆਪਣੇ ਭਗਤ ਕਰੇ ਪ੍ਰਤਪਾਲਾ। ਸਾਰੇ ਜੀਵ ਰੱਬ ਦੇ ਬਣਾਏ ਨੇ ਸਾਧ ਸੰਗਤ, ਪਰ ਰੱਬ ਕਿੰਨਾ ਨਾਲ ਪਿਆਰ ਕਰਦਾ ਹੈ ਤਾਂ ਸਾਰੇ ਰੱਬ ਦੇ ਬਣਾਏ ਹੋਏ ਨੇ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾ ਤਾਰਾ, ਸਾਰੇ ਜੀਵ ਤੇਰੇ ਬਣਾਏ ਨੇ, ਪਰ ਜਿਹੜਾ ਰੱਬ ਦੀ ਭਗਤੀ ਕਰਦਾ ਨਾ, ਰੱਬ ਉਹਦੇ ਨਾਲ ਜ਼ਿਆਦਾ ਪਿਆਰ ਕਰਦਾ ਹੈ। ਜਿਵੇਂ ਮਾਂ ਬਾਪ ਦੇ ਸਾਰੇ ਬੱਚੇ ਪਿਆਰੇ ਹੁੰਦੇ ਨੇ, ਪਰ ਜਿਹੜਾ ਮਾਂ ਬਾਪ ਦੀ ਗੱਲ ਨੂੰ ਮੰਨਦਾ ਉਹਦੇ ਉੱਤੇ ਜ਼ਿਆਦਾ ਖੁਸ਼ੀ ਹੁੰਦੀ ਮਾਤਾ ਪਿਤਾ ਦੀ। ਸਤਿਗੁਰੂ ਕਹਿੰਦੇ ਸਭ ਜੀ ਤੇਰੇ ਦਇਆਲਾ, ਸਾਰੇ ਜੀ ਤੇਰੇ ਨੇ, ਹੇ ਦਿਆਲੂ ਵਾਹਿਗੁਰੂ ਜੀ, ਆਪਣੇ ਭਗਤ ਕਰੇ ਪ੍ਰਤਪਾਲਾ। ਜਿਹੜਾ ਤੇਰੀ ਭਗਤੀ ਕਰਦਾ ਉਹਦੀ ਪ੍ਰਤਪਾਲਨਾ ਤੂੰ ਜ਼ਿਆਦਾ ਕਰਦਾ ਹੈ। ਜਿਵੇਂ ਆਪਾਂ ਬਚਨ ਪੜ੍ਹਦੇ ਨਾ, ਹਰ ਨਾਕਸ਼ ਦੁਸ਼ਟ ਹਰ ਮਾਰਿਆ ਪਹਿਲਾ ਤਰਾਇਆ, ਹਰ ਨਾਕਸ਼ ਵੀ ਰੱਬ ਦਾ ਹੀ ਪੈਦਾ ਕੀਤਾ ਹੈ, ਪ੍ਰਹਲਾਦ ਵੀ ਰੱਬ ਦਾ ਕੀਤਾ ਹੈ ਪੈਦਾ, ਪਰ ਰੱਬ ਨੇ ਜ਼ਿਆਦਾ ਪਿਆਰ ਪ੍ਰਹਲਾਦ ਨਾਲ ਕੀਤਾ ਹੈ, ਕਿਉਂਕਿ ਪ੍ਰਹਲਾਦ ਰੱਬ ਨਾਲ ਪਿਆਰ ਕਰਦਾ ਹੈ। ਜਿਹੜੇ ਭਗਤ ਨੇ ਉਹ ਰੱਬ ਤੇ ਜ਼ਿਆਦਾ ਭਰੋਸਾ ਰੱਖਦੇ ਨੇ, ਵਿਸ਼ਵਾਸ ਰੱਖਦੇ ਨੇ, ਸ਼ਰਧਾ ਰੱਖਦੇ ਨੇ, ਉਹਨਾਂ ਤੇ ਜ਼ਿਆਦਾ ਗੁਰੂ ਰੱਬ ਦੀ ਖੁਸ਼ੀ ਹੁੰਦੀ ਹੈ। ਸਭ ਜੀ ਤੇਰੇ ਦਇਆਲਾ, ਆਪਣੇ ਭਗਤ ਕਰੇ ਪ੍ਰਤਪਾਲਾ। ਆਚਾਰਜ ਤੇਰੀ ਵਡਿਆਈ, ਨਿਤ ਨਾਨਕ ਨਾਮ ਧਿਆਈ, ਤੇਰੀਆਂ ਵਡਿਆਈਆਂ ਆਚਾਰਜ ਨੇ ਦੱਸੀਆਂ ਨਹੀਂ ਜਾ ਸਕਦੀਆਂ, ਪਰ ਅਸੀਂ ਕੀ ਕਰਨਾ, ਨਿਤ ਨਾਨਕ ਨਾਮ ਧਿਆਈ। ਨਿਤ ਦਰਥ ਰੋਜ਼, ਜਿਵੇਂ ਅਸੀਂ ਰੋਜ਼ ਪ੍ਰਸ਼ਾਦਾ ਛਕਨੇ ਹਾਂ, ਰੋਜ਼ ਅਸੀਂ ਦੁਨੀਆਂ ਦੇ ਕੰਮ ਕਾਜ ਕਰਨੇ ਹਾਂ, ਰੋਜ਼ ਹੀ ਸਾਰੀਆਂ ਦੁਨੀਆਂ ਦੇ ਕਾਰੋਬਾਰ ਕਰਦੇ ਹਾਂ, ਇਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਨਿਤ ਨਾਨਕ, ਰੋਜ਼ ਅਸੀਂ ਨਾਮ ਜਪਣਾ ਹੈ, ਰੋਜ਼ ਹੀ ਅਸੀਂ ਬਾਣੀ ਪੜ੍ਹਨੀ, ਰੋਜ਼ ਨਿਤਨੇਮ ਕਰਨਾ ਹੈ, ਰੋਜ਼ ਅਸੀਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਉਣਾ ਹੈ। ਕਈ ਐਸੇ ਵੀ ਨੇ ਗੁਰਮੁਖ ਜਿਹੜੇ ਰੋਜ਼ ਹੀ ਗੁਰਬਾਣੀ ਗੁਰਦੁਆਰਾ ਸਾਹਿਬ ਆਉਂਦੇ ਹਨ। ਆ ਸਾਡੇ ਬਜ਼ੁਰਗ ਨੇ ਬੜੀ ਸੇਵਾ ਕਰਦੇ ਨੇ, ਅੰਮ੍ਰਿਤ ਵੇਲੇ ਆਉਂਦੇ ਹਨ, 1-2 ਵਜੇ ਸੰਗਤ ਆਉਣੀ ਸ਼ੁਰੂ ਹੋ ਜਾਂਦੀ ਗੁਰਦੁਆਰਾ ਸਾਹਿਬ, ਆਣ ਕੇ ਬੀਬੀਆਂ ਪ੍ਰਸ਼ਾਦੇ ਬਣਾਉਂਦੀਆਂ ਨੇ, ਮਿੱਸੇ ਪ੍ਰਸ਼ਾਦੇ, ਦੂਸਰੇ ਪ੍ਰਸ਼ਾਦੇ, ਦੁੱਧ ਦੀਆਂ ਕੈਨੀਆਂ, ਚਾਹ ਦੀਆਂ ਕੈਨੀਆਂ, ਸਾਰੀ ਸੇਵਾ ਭਾਂਡਿਆਂ ਵਿੱਚ ਕਰਦੇ ਨੇ, ਜਿੱਥੇ ਕਿਚਨ ਲੰਗਰ ਹਾਲ ਹੈ ਉੱਥੇ ਸੇਵਾ ਕਰਦੇ ਆ। ਇੱਕ ਸ਼ਰਧਾ ਹੈ, ਇੱਕ ਭਾਵਨਾ ਹੈ ਉਹਨਾਂ ਦੇ ਅੰਦਰ। ਹੁਣ ਤੇ ਗਰਮੀ ਜਦੋਂ ਸਿਆਲਾਂ ਦੇ ਦਿਨ ਹੁੰਦੇ ਨੇ, ਠੰਡ ਹੁੰਦੀ, ਸਨੋ ਬਰਫ਼ ਪੈਂਦੀ ਏ, ਉਦੋਂ ਵੀ ਇਸੇ ਤਰ੍ਹਾਂ ਹੀ ਆਉਂਦੇ ਹਨ ਸਾਰੀ ਸੰਗਤ। ਇਹ ਭਾਵਨਾ ਹੈ ਸਿੱਖ ਦੀ ਕਿ ਭਾਵੇਂ ਠੰਡ ਹੋਵੇ, ਭਾਵੇਂ ਗਰਮੀ, ਜੋ ਮਰਜ਼ੀ ਹੋਵੇ, ਆਪਣੇ ਗੁਰੂ ਦੇ ਚਰਨਾਂ ਵਿੱਚ ਜਾਣਾ ਹੀ ਜਾਣਾ ਹੈ। ਜਦੋਂ ਅਸੀਂ ਇਸ ਭਾਵਨਾ ਦੇ ਨਾਲ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਵਾਂਗੇ ਸਾਧ ਸੰਗਤ, ਫਿਰ ਕੀ ਹੋਵੇਗਾ, ਅਚਿੰਤ ਕੰਮ ਕਰੇ ਪ੍ਰਭ ਤਿੰਨ ਕੇ ਜਿਨ ਹਰ ਕਾ ਨਾਮ ਪਿਆਰਾ। ਗੁਰੂ ਸਾਹਿਬ ਕਹਿੰਦੇ ਨੇ ਫਿਰ ਗੁਰੂ ਸਾਹਿਬ ਅਚਿੰਤ ਦਰ ਤੇ, ਜਿਹੜਾ ਚੇਤੇ ਵੀ ਨਹੀਂ ਉਹ ਵੀ ਕਾਰਜ ਗੁਰੂ ਸਾਹਿਬ ਆਪ ਹੀ ਕਰ ਦਿੰਦੇ ਨੇ। ਕਿਉਂ ਕਰਦੇ ਨੇ? ਜਿਹਨੂੰ ਹਰ ਕਾ ਨਾਮ ਪਿਆਰਾ, ਜਿਹਨੂੰ ਰੱਬ ਪਿਆਰਾ ਕਰ ਪਿਆਰ ਕਰਦਾ ਹੈ, ਜਿਹਨੂੰ ਵਾਹਿਗੁਰੂ ਦਾ ਨਾਮ ਪਿਆਰਾ ਲੱਗਦਾ ਹੈ, ਉਹਨਾਂ ਦੇ ਕੰਮ ਗੁਰੂ ਸਾਹਿਬ ਅਚਿੰਤ ਕਰ ਦਿੰਦੇ ਨੇ, ਐਟੋਮੈਟਿਕ ਅਚਨਚੇਤ ਹੀ ਹੋਈ ਜਾਂਦੇ ਨੇ। ਸੋ ਉਹ ਭਾਗਾਂ ਵਾਲੇ ਹਨ ਸਿੱਖ ਜਿਹੜੇ ਅੰਮ੍ਰਿਤ ਵੇਲੇ ਆ ਕੇ ਰੋਜ਼ ਗੁਰੂ ਸਾਹਿਬ ਦੇ ਚਰਨਾਂ ਵਿੱਚ ਹਾਜ਼ਰੀ ਭਰਦੇ ਨੇ ਅਤੇ ਬੜੀ ਭਾਵਨਾ ਨਾਲ ਸੇਵਾ ਕਰਦੇ ਹਨ, ਬੜੀ ਸ਼ਰਧਾ ਨਾਲ ਸੇਵਾ ਕਰਦੇ ਨੇ। ਹੁਣ ਵੇਖਦੇ ਹਾਂ ਸੰਗਤਾਂ, ਕੋਈ ਜੋੜੇ ਘਰ ਦੇ ਵਿੱਚ ਸੇਵਾ ਕਰੀ ਜਾ ਰਿਹਾ ਹੈ, ਜੋੜੇ ਝਾੜਨ ਦੀ ਸੇਵਾ ਕਰ ਰਿਹਾ, ਝਾੜੂ ਦੀ ਸੇਵਾ ਕਰ ਰਹੇ, ਲੰਗਰ ਦੇ ਵਿੱਚ ਬਣਾਉਣ ਦੀ ਸੇਵਾ, ਲੰਗਰ ਪਕਾਉਣ ਦੀ ਸੇਵਾ, ਫਿਰ ਬਰਤਨ ਧੋਣ ਦੀ ਸੇਵਾ, ਇਹ ਸਾਰੀਆਂ ਸੇਵਾਵਾਂ ਕੌਣ ਕਰ ਰਿਹਾ ਹੈ? ਇਹ ਗੁਰੂ ਕੀ ਸੰਗਤ ਹੈ, ਜਿਨ੍ਹਾਂ ਦੇ ਅੰਦਰ ਭਾਵਨਾ ਹੈ, ਸ਼ਰਧਾ ਹੈ, ਗੁਰੂ ਸਾਹਿਬ ਦੇ ਨਾਲ ਪਿਆਰ ਏ, ਗੁਰੂ ਸਾਹਿਬ ਉਹਨਾਂ ਤੋਂ ਆਪ ਹੀ ਸੇਵਾ ਕਰਾਈ ਜਾ ਰਿਹਾ ਹੈ, ਉਹਨਾਂ ਦੇ ਉੱਤੇ ਗੁਰੂ ਦੀ ਬਖਸ਼ਿਸ਼ ਹੈ, ਉਹਨਾਂ ਦੇ ਉੱਤੇ ਗੁਰੂ ਕਾ ਹੱਥ ਹੈ ਕਿ ਸਮਰੱਥ ਗੁਰੂ ਸਿਰ ਹੱਥ ਧਰਿਓ। ਉਹ ਸਮਰੱਥ ਗੁਰੂ ਦਾ ਉਹਨਾਂ ਦੇ ਸਿਰ 'ਤੇ ਹੱਥ ਹੈ ਕਿ ਗੁਰੂ ਸਾਹਿਬ ਉਹਨਾਂ ਦੇ ਕਾਰਜ ਵੀ ਆਪ ਕਰੀ ਜਾ ਰਿਹਾ, ਸੇਵਾ ਵੀ ਉਹਨਾਂ ਤੋਂ ਕਰਾਈ ਜਾ ਰਿਹਾ ਹੈ। ਭਾਈ ਸਾਹਿਬ ਕਹਿੰਦੇ ਨੇ ਜਿਹੜਾ ਗੁਰੂ ਕੇ ਬਚਨਾਂ ਨੂੰ ਮੰਨ ਲੈਂਦਾ ਹੈ, ਜੀਵਨ ਵਿੱਚ ਕਮਾ ਲੈਂਦਾ ਏ, ਉਹਦੀ ਮਹਿਮਾ ਨੂੰ, ਉਹਦੀ ਬਖਸ਼ਿਸ਼ ਨੂੰ ਉਹ ਆਪ ਹੀ ਜਾਣਦਾ ਹੈ ਕਿ ਕਿੱਡੀ ਵੱਡੀ ਬਖਸ਼ਿਸ਼ ਮਿਲ ਗਈ ਗੁਰੂ ਸਾਹਿਬ ਦੇ ਬਚਨਾਂ ਨੂੰ ਮੰਨਣ ਵਿੱਚ, ਗੁਰੂ ਸਾਹਿਬ ਦੇ ਬਚਨਾਂ ਨੂੰ ਕਮਾਉਣ ਵਿੱਚ। ਜਿਵੇਂ ਵੱਡਾ ਸਾਗਰ ਹੈ, ਸਮੁੰਦਰ ਹੈ, ਉਹ ਅਥਾਹ ਹੈ, ਇਸ ਤਰ੍ਹਾਂ ਗੁਰੂ ਦੀ ਐਡੀ ਵੱਡੀ ਬਖਸ਼ਿਸ਼ ਅਥਾਹ ਮਿਲ ਗਈ ਜਿਹਨੂੰ ਦੱਸਿਆ ਨਹੀਂ ਜਾਂਦਾ। ਤੈਸੇ ਗੁਰ ਅੰਮ੍ਰਿਤ ਬਚਨ ਸੁਣ ਮਾਨੇ ਸਿੱਖ, ਉਹ ਮੰਨ ਲੈਂਦਾ ਏ, ਜਾਣੇ ਮਹਿਮਾ ਜਿਉਂ ਸੁੱਖ ਸਾਗਰ ਸਮਾਤ ਹੈ। ਸਮਾਤ ਦਾ ਅਰਥ ਬਰਾਬਰ ਸਮਾਨ ਹੋ ਗਈ, ਜਿਵੇਂ ਸਾਗਰ ਬੜਾ ਵੱਡਾ ਹੈ, ਉਹਨੂੰ ਐਡੀ ਵੱਡੀ ਬਖਸ਼ਿਸ਼ ਗੁਰੂ ਦੇ ਚਰਨਾਂ ਵਿੱਚੋਂ ਮਿਲ ਗਈ। ਸੋ ਆਪ ਭਾਗਾਂ ਵਾਲੇ ਹੋ ਜੋ ਗੁਰੂ ਸਾਹਿਬ ਦੇ ਚਰਨਾਂ ਵਿੱਚ ਰੋਜ਼ ਹਾਜ਼ਰੀ ਭਰਦੇ ਹੋ। ਆਪਾਂ ਨੇ ਗੁਰੂ ਸਾਹਿਬ ਦੇ ਚਰਨਾਂ ਦਾ ਹੀ ਉੱਠ ਆਸਰਾ ਲੈਣਾ ਹਰ ਵੇਲੇ। ਪਹਿਲਾਂ ਵੀ ਬੇਨਤੀ ਕੀਤੀ ਕਿ ਜੀਵਨ ਦੇ ਵਿੱਚ ਦੁੱਖ ਅਤੇ ਸੁੱਖ ਚੱਲਦਾ ਹੀ ਰਹਿਣਾ ਹੈ, ਇਹ ਜੀਵਨ ਦਾ ਆਸਰਾ ਹੈ, ਭਾਵ ਇਹ ਜੀਵਨ ਦੇ ਇੱਕ ਅੰਗ ਬਣ ਚੁੱਕੇ ਨੇ, ਪਰ ਆਪਾਂ ਦੁੱਖ ਵਿੱਚ ਵੀ ਗੁਰੂ ਸਾਹਿਬ ਦਾ ਓਟ ਲੈਣਾ, ਆਸਰਾ ਲੈਣਾ ਹੀ, ਅਤੇ ਸੁੱਖ ਵਿੱਚ ਵੀ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨਾ, ਧੰਨਵਾਦ ਕਰਨਾ ਹੈ। ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ ਹੈ, ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸਵਾਮੀ, ਮੈਂ ਤੁਧ ਆਗੇ ਅਰਦਾਸ। ਤਾਣ ਦਾ ਅਰਥ ਤਾਕਤ ਵੀ ਮੇਰੀ ਤੂੰ ਹੈ, ਮੇਰੀ ਦੀਵਾਨ ਆਸਰਾ ਵੀ ਤੂੰ ਹੈ, ਅਤੇ ਮੇਰੀ ਅਰਦਾਸ ਵੀ ਤੇਰੇ ਚਰਨਾਂ ਵਿੱਚ ਹੈ। ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸਵਾਮੀ, ਮੈਂ ਤੁਧ ਆਗੇ ਅਰਦਾਸ, ਮੈਂ ਹੋਰ ਥਾਉਂ ਨਾ ਹੀ ਜਿਸ ਪੈ ਕਰੂੰ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ, ਮੇਰੇ ਵਾਸਤੇ ਹੋਰ ਕੋਈ ਥਾਂ ਨਹੀਂ ਜਿੱਥੇ ਮੈਂ ਆਪਣੀ ਬੇਨਤੀ ਕਰਾਂ, ਅਰਦਾਸ ਕਰਾਂ। ਜੇ ਮੇਰੇ ਜੀਵਨ ਵਿੱਚ ਦੁੱਖ ਆਇਆ, ਮੈਂ ਉਦੋਂ ਵੀ ਤੇਰੇ ਚਰਨਾਂ ਵਿੱਚ ਅਰਦਾਸ ਕਰਾਂਗਾ, ਜੇ ਰੱਬ ਨੇ ਸੁੱਖ ਦਿੱਤਾ ਹੈ ਤਾਂ ਉਦੋਂ ਵੀ ਅਰਦਾਸ ਕਰਾਂਗਾ। ਇਹ ਸਿੱਖ ਦਾ ਵਿਸ਼ਵਾਸ ਹੈ ਸਾਧ ਸੰਗਤ, ਇਹ ਸਿੱਖ ਦੀ ਭਾਵਨਾ ਹੈ, ਸਿੱਖ ਦੀ ਸ਼ਰਧਾ ਹੈ ਕਿ ਹਰ ਵੇਲੇ ਹੀ ਆਪਣੇ ਗੁਰੂ ਸਾਹਿਬ ਦੀ ਓਟ ਆਸਰਾ, ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਨੀ। ਸੋ ਸਤਿਗੁਰੂ ਸਾਨੂੰ ਸਾਰਿਆਂ ਨੂੰ ਇਹ ਭਾਵਨਾ ਬਣਾਏ ਕਿ ਅਸੀਂ ਗੁਰੂ ਕੇ ਬਚਨਾਂ ਨੂੰ ਸੁਣ ਕੇ ਆਪਣੇ ਜੀਵਨ ਵਿੱਚ ਮੰਨਣ ਵਾਲੀ ਵੀ ਜਿਹੜੀ ਭਾਵਨਾ ਹੈ ਉਹ ਵੀ ਅਪਣਾਈਏ ਕਿ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ। ਜਿਨ੍ਹਾਂ ਉੱਤੇ ਗੁਰੂ ਦੀ ਨਦਰ ਹੁੰਦੀ ਹੈ, ਕਰਮ ਦਾ ਅਰਥ ਬਖਸ਼ਿਸ਼ ਹੁੰਦੀ ਹੈ ਕਿ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ, ਇਹ ਸੱਚੀ ਬਾਣੀ ਹੈ, ਇਹਦੇ ਵਰਗੀ ਹੋਰ ਦੁਨੀਆਂ ਵਿੱਚ ਕੋਈ ਦਾਤ ਨਹੀਂ ਸਾਧ ਸੰਗਤ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਸਭ ਤੋਂ ਸ਼੍ਰੋਮਣੀ ਬਾਣੀ ਹੈ, ਸਭ ਤੋਂ ਉੱਚੀ ਸੁੱਚੀ ਬਾਣੀ ਹੈ, ਇਸ ਬਾਣੀ ਨਾਲ ਗੁਰੂ ਸਾਹਿਬ ਨੇ ਸਾਨੂੰ ਜੋੜਿਆ ਹੈ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿੰਨਾ ਸਮਾਣੀ, ਜਿਨ੍ਹਾਂ ਦੇ ਉੱਤੇ ਨਦਰ ਕਰਮ ਹੋਵੇ ਉਹਨਾਂ ਦੇ ਹਿਰਦੇ ਵਿੱਚ ਫਿਰ ਗੁਰੂ ਕੀ ਬਾਣੀ ਦਾ ਵਾਸਾ ਹੋ ਜਾਂਦਾ ਹੈ, ਉਹਨਾਂ ਦੇ ਅੰਦਰ ਫਿਰ ਗੁਰੂ ਦਾ ਸ਼ਬਦ ਵੱਜਦਾ ਹੈ, ਅਨਹਦ ਸ਼ਬਦ ਜਿਹਨੂੰ ਕਿਹਾ ਜਾਂਦਾ ਹੈ ਗੁਰੂ ਬਾਣੀ ਵਿੱਚ। ਪਰ ਜਿਹੜੇ ਗੁਰੂ ਦੇ ਉੱਤੇ ਵਿਸ਼ਵਾਸ ਰੱਖਦੇ ਨੇ, ਭਾਵਨਾ ਰੱਖਦੇ ਨੇ, ਉਹਨਾਂ ਨੂੰ ਇਹ ਦਾਤਾਂ ਮਿਲਦੀਆਂ ਨੇ ਸਾਧ ਸੰਗਤ। ਇਸੇ ਕਰਕੇ ਸੱਚੇ ਪਾਤਸ਼ਾਹ ਨੇ ਗੁਰੂ ਬਾਣੀ ਵਿੱਚ ਕਿਹਾ, ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ। ਗੁਰੂ ਨੇ ਮੇਰੇ ਜੀਵਨ ਵਿੱਚ ਬੰਨ ਲਾ ਦਿੱਤੀ, ਕਿਹੜੀ ਜਿਹੜੇ ਦੁੱਖ ਮੇਰੇ ਅੰਦਰ ਆਉਂਦੇ ਸਨ, ਔਗਣ ਮੇਰੇ ਅੰਦਰ ਆਉਂਦੇ ਸਨ, ਜਿਨ੍ਹਾਂ ਕਾਰਨ ਕਰਕੇ ਮੇਰਾ ਮਨ ਦੁਖੀ ਹੁੰਦਾ ਸੀ, ਉੱਥੇ ਬੰਨ ਲਾ ਦਿੱਤਾ। ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ, ਜਿਹੜੇ ਦੁੱਖ ਤੇ ਰੋਗ ਅੰਦਰ ਡੇਰਾ ਲਾ ਕੇ ਬੈਠੇ ਸਨ, ਉਹ ਡੇਰਾ ਤੋੜ ਦਿੱਤਾ, ਭੰਨ ਦਿੱਤਾ, ਨਾਸ ਕਰ ਦਿੱਤਾ ਗੁਰੂ ਸਾਹਿਬ ਨੇ। ਦੁੱਖ ਰੋਗ ਕਾ ਡੇਰਾ ਪੰਨਾ, ਫਿਰ ਕੀ ਹੋਇਆ, ਆਨੰਦ ਕਰੇ ਨਰ ਨਾਰੀ, ਆਨੰਦ ਆ ਗਿਆ ਜੀਵਨ ਦੇ ਵਿੱਚ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਉਹ ਆਨੰਦ ਮਿਲ ਗਿਆ। ਆਨੰਦ ਕਰੇ ਨਰ ਨਾਰੀ, ਮਨੁੱਖ ਤੇ ਇਸਤਰੀ ਦੇ ਜੀਵਨ ਵਿੱਚ ਆਨੰਦ ਖੁਸ਼ੀ ਆ ਗਈ। ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ, ਇਹ ਗੁਰੂ ਦੀ ਕਿਰਪਾ ਵਿੱਚ ਏਡੀ ਵੱਡੀ ਬਖਸ਼ਿਸ਼ ਹੈ ਸਾਧ ਸੰਗਤ। ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ, ਸੰਤੋ ਸੁਖ ਹੋਵਾ ਸਭ ਥਾਈ। ਹੇ ਰੱਬ ਦੇ ਸੰਤ ਜਨੋ ਗੁਰਮੁਖੋ, ਹੁਣ ਸਾਰਿਆਂ ਥਾਵਾਂ ਤੇ ਸੁੱਖ ਆ ਗਿਆ, ਖੁਸ਼ੀ ਆ ਗਈ, ਖੇੜਾ ਆ ਗਿਆ। ਸੰਤੋ ਸੁੱਖ ਹੋਵਾ ਸਭ ਥਾਈ, ਪਾਰ ਬ੍ਰਹਮਪੂਰਨ ਪਰਮੇਸ਼ਰ ਰੱਬ ਰਹਿਆ ਸਭਨੀ ਜਾਈ। ਉਹ ਵਾਹਿਗੁਰੂ ਸਾਰਿਆਂ ਥਾਵਾਂ ਤੇ ਜਾਈ ਦਰਥੇ ਥਾਵਾਂ ਤੇ, ਹਰ ਥਾਂ ਤੇ ਉਹਦਾ ਵਾਸਾ ਹੈ। ਪਾਰ ਬ੍ਰਹਮਪੂਰਨ ਪਰਮੇਸ਼ਰ ਰੱਬ ਰਹਿਆ ਸਭਨੀ ਜਾਈ, ਕਹਿ ਲੱਗੇ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਧੁਰ ਦੀ ਬਾਣੀ ਜਦੋਂ ਸਾਡੇ ਧੁਰ ਅੰਦਰ ਆ ਗਈ, ਗੁਰੂ ਕੇ ਸ਼ਬਦ ਵਸ ਗਿਆ, ਫਿਰ ਸਾਡੀ ਚਿੰਤਾ ਲਹਿ ਗਈ, ਝੋਰੇ ਲਹਿ ਗਏ, ਦੁੱਖ ਲਹਿ ਗਏ, ਦੁੱਖ ਰੋਗ ਸੰਤਾਪ ਉਤਰੇ। ਸੁਣੀ ਸੱਚੀ ਬਾਣੀ, ਏਡੀ ਵੱਡੀ ਗੁਰੂ ਕੀ ਬਾਣੀ ਵਿੱਚ ਬਰਕਤ ਹੈ ਸਾਧ ਸੰਗਤ। ਦੁੱਖ ਰੋਗ, ਦੁੱਖ ਤੇ ਰੋਗ ਲਹਿ ਗਏ, ਦੁੱਖ ਰੋਗ ਸੰਤਾਪ ਝਗੜੇ ਕਲੇਸ਼ ਲਹਿ ਗਏ, ਕਦੋਂ? ਸੁਣੀ ਸੱਚੀ ਬਾਣੀ। ਇਹ ਬਾਣੀ ਦੇ ਵਿੱਚ ਏਡੀਆਂ ਵੱਡੀਆਂ ਬਖਸ਼ਾਂ ਨੇ ਗੁਰੂ ਕੇ ਸ਼ਬਦ ਵਿੱਚ। ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਤੇ ਸੱਚੇ ਪਾਤਸ਼ਾਹ ਕਹਿੰਦੇ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਮੇਰੀਆਂ ਸਾਰੀਆਂ ਚਿੰਤਾ ਲਹਿ ਗਈਆਂ, ਸਾਰੇ ਦੁੱਖ ਪਾਪ ਲਹਿ ਗਏ। ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ। ਦਿਆਲ ਦਰ ਤੇ ਜਦੋਂ ਗੁਰੂ ਦਿਆਲੂ ਹੋ ਗਿਆ, ਉਹ ਪੁਰਖ ਪਰਮੇਸ਼ਰ ਦਿਆਲ ਹੋ ਗਿਆ, ਫਿਰ ਮੈਨੂੰ ਸੱਚ ਨਾਲ ਜੋੜ ਦਿੱਤਾ। ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ, ਸੱਚਾ ਸ਼ਬਦ ਜਿਹੜਾ ਹੈ, ਸੱਚਾ ਵਾਹਿਗੁਰੂ ਜਿਹੜਾ ਹੈ, ਉਹ ਮੈਨੂੰ ਮਿਲ ਗਿਆ ਹੈ। ਕਦੋਂ ਮਿਲਿਆ? ਜਦੋਂ ਮੈਂ ਗੁਰੂ ਕੇ ਬਾਣੀ ਨੂੰ, ਗੁਰੂ ਕੇ ਸ਼ਬਦ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ। ਸੱਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਮੇਰਾ ਆਸਰਾ ਕੌਣ ਹੈ? ਗੁਰੂ ਕਾ ਨਾਮ, ਗੁਰੂ ਕਾ ਸ਼ਬਦ ਮੇਰਾ ਆਧਾਰ ਹੈ, ਮੇਰੀ ਟੇਕ ਬਣ ਗਿਆ ਹੈ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਸਾਰੀਆਂ ਭੁੱਖਾਂ ਲੈ ਗਈਆਂ। ਕਿਹੜੀਆਂ ਭੁੱਖਾਂ ਨੇ? ਤ੍ਰਿਸ਼ਨਾ ਦੀਆਂ ਭੁੱਖਿਆਂ, ਔਗਣਾਂ ਦੀਆਂ, ਦੁੱਖ ਪਾਪ ਲੈ ਗਏ, ਜਿਹਨੂੰ ਬਾਬਾ ਨਾਨਕ ਕਹਿੰਦਾ ਭੁੱਖਿਆਂ ਭੁੱਖ ਨਾ ਉਤਰੈ ਜੇ ਬੰਨਾਂ ਪੁਰੀਆਂ ਭਾਰ। ਸਾਰੀ ਦੁਨੀਆਂ ਦਾ ਧਨ ਪਦਾਰਥ ਤੂੰ ਇਕੱਠਾ ਕਰ ਲੈ, ਤ੍ਰਿਸ਼ਨਾ ਦੀ ਭੁੱਖ ਗੁਰੂ ਸਾਹਿਬ ਕਹਿੰਦੇ ਤਾਂ ਵੀ ਨਹੀਂ ਮੁੱਕਣੀ ਤੇਰੀ। ਪਰ ਕਦੋਂ ਮੁੱਕਣੀ ਏ? ਜਦੋਂ ਤੂੰ ਗੁਰੂ ਦੇ ਨਾਮ ਨੂੰ ਆਧਾਰ ਬਣਾ ਲਿਆ, ਆਸਰਾ ਬਣਾ ਲਿਆ। ਸੱਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਗਵਾਚ ਗਈਆਂ ਤ੍ਰਿਸ਼ਨਾ, ਦੁੱਖਾਂ ਦੀਆਂ ਭੁੱਖਾਂ। ਕਹਿਣ ਲੱਗੇ ਕਰ ਸ਼ਾਂਤ ਸੁੱਖ ਮਨ ਆਏ ਵਸਿਆ ਜਿਨ ਇੱਛਾ ਸਾ ਪੂਜਾਈਆਂ। ਮੇਰੇ ਜੀਵਨ ਵਿੱਚ ਸ਼ਾਂਤੀ ਆ ਗਈ ਜਿਹਨੇ ਮੇਰੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰ ਦਿੱਤੀਆਂ। ਤੇ ਇੱਛਾ ਪੂਰੀਆਂ ਕੌਣ ਕਰਦਾ ਹੈ? ਗੁਰੂ ਰਾਮਦਾਸ ਕਹਿੰਦੇ ਇੱਛਾ ਪੂਰਕ ਸਰਬ ਸੁੱਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੇ ਨਾਮ। ਤੇਰੇ ਗੁਰੂ ਕੋਲ ਏਡੀਆਂ ਵੱਡੀਆਂ ਤਾਕਤਾਂ ਨੇ, ਉਹ ਤੇਰੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ ਹੈ। ਇੱਛਾ ਪੂਰਕ ਸਰਬ ਸੁੱਖ ਦਾਤਾ, ਸਾਰੇ ਹੀ ਸੁੱਖ ਨੇ ਤੇਰੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ। ਸਰਬ ਦਾ ਅਰਥ ਸਾਰੇ ਸੁੱਖ, ਕਿਸੇ ਇਹ ਨਹੀਂ ਕਿ ਇੱਕ ਅੱਧਾ ਸੁੱਖ ਹੈ, ਸਾਰੇ ਸੁੱਖ ਨੇ। ਇੱਛਾ ਪੂਰਕ ਸਰਬ ਸੁੱਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੇ ਨਾ। ਕਾਮ ਧੇਨਿਕ ਗਊ ਮੰਨੀ ਗਈ ਹੈ ਹਿੰਦੂ ਮਿਥਿਹਾਸ ਵਿੱਚ, ਕਿ ਜਿਹੜਾ ਉਹਦੀ ਕਾਮਨਾ ਕਰਦਾ ਉਹਦੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਨੇ। ਗੁਰੂ ਸਾਹਿਬ ਕਹਿੰਦੇ ਨਹੀਂ, ਤੂੰ ਆਪਣੇ ਗੁਰੂ ਤੇ ਵਿਸ਼ਵਾਸ ਰੱਖੀ, ਤੇਰਾ ਗੁਰੂ ਹੀ ਸਾਰੀਆਂ ਦਾਤਾਂ ਦਾ ਮਾਲਕ ਹੈ। ਜਾ ਕੇ ਵਸ ਹੈ, ਜਿਹਦੇ ਵਸ ਵਿੱਚ ਕਾਮ ਧੇਨ ਵੀ ਗਊ ਚੱਲਦੀ ਪਈ ਹੈ। ਜਾ ਕੇ ਵਸ ਹੈ ਕਾਮ ਤੇ ਨਾ, ਸੋ ਐਸਾ ਹਰ ਧਿਆਈਏ ਮੇਰੇ ਜੀਅੜੇ, ਤਾਂ ਸਰਬ ਸੁੱਖ ਪਾਵੇਂ ਮੇਰੇ ਮਨਾ। ਹੇ ਮਨਾ, ਤੂੰ ਐਸੇ ਰੱਬ ਨੂੰ ਕਿਉਂ ਛੱਡਦਾ ਪਿਆ ਹੈ? ਸੋ ਐਸਾ ਹਰ ਧਿਆਈਏ ਮੇਰੇ ਮਨਾ, ਉਹਨੂੰ ਯਾਦ ਰੱਖ ਜਿਹੜਾ ਸਾਵਾ ਕੋਈ ਕਰਨ ਵਾਲਾ, ਤੇਰੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ ਹੈ। ਸੋ ਐਸਾ ਹਰ ਧਿਆਈਏ ਮੇਰੇ ਮਨਾ, ਤਾਂ ਸਰਬ ਸੁੱਖ ਪਾਵੇਂ ਮੇਰੇ ਮਨਾ। ਇੱਛਾ ਪੂਰਕ ਸਰਬ ਸੁੱਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੇ ਨਾ, ਸੋ ਐਸਾ ਹਰ ਧਿਆਈਏ ਮੇਰੇ ਮਨਾ। ਹੇ ਮੇਰੇ ਮਨਾ, ਤੂੰ ਇਹੋ ਜੇ ਰੱਬ ਨੂੰ ਧਿਆ, ਤਾਂ ਸਰਬ ਸੁੱਖ ਪਾਵੇ ਮੇਰੇ ਮਨਾ। ਜਪ ਮਨ ਸਤਨਾਮ ਸਦਾ ਸਤਨਾਮ। ਸੱਚੇ ਪਾਤਸ਼ਾਹ ਕਹਿੰਦੇ ਸਤਨਾਮ, ਵਾਹਿਗੁਰੂ ਦੇ ਸੱਚੇ ਨਾਮ ਨੂੰ ਜਪ ਕਿੰਨਾ ਕੁ ਚਿਰ? ਸਦਾ ਹੀ, ਜਿੰਨੀ ਦੇਰ ਤੱਕ ਰੱਬ ਨੇ ਸਾਨੂੰ ਸਰੀਰ ਵਿੱਚ ਸਵਾਹ ਦਿੱਤੇ ਨੇ ਨਾ, ਉਨੀ ਦੇਰ ਗੁਰੂ ਸਾਹਿਬ ਕਹਿੰਦੇ ਨੇ ਜਪ ਮਨ ਸਤਨਾਮ ਸਦਾ ਸਤਨਾਮ। ਤੇ ਫਿਰ ਮਿਲਿਆ ਕੀ? ਹਾਲਤ ਪਲਤ ਮੁੱਖ ਉਜਲ ਹੋਈ ਹੈ। ਹਾਲਤ ਲੋਕ ਤੇ ਪਰਲੋਕ ਦੇ ਵਿੱਚ ਤੇਰਾ ਮੁੱਖ ਉਜਲਾ ਹੋਵੇਗਾ, ਸੋਹਣਾ ਹੋ ਜਾਵੇਗਾ। ਜਿਹਨੂੰ ਆਪਾਂ ਪੜ੍ਹਦੇ ਹਾਂ ਨਾ, ਗੁਰੂ ਨਾਨਕ ਪਾਤਸ਼ਾਹ ਸਲੋਕ ਵਿੱਚ ਬਚਨ ਕਰਦੇ ਨੇ, ਪਵਨ ਗੁਰੂ ਪਾਣੀ ਪਿਤਾ। ਕਹਿਣ ਲੱਗੇ ਪਵਨ ਤੇਰਾ ਗੁਰੂ ਹੈ, ਪਾਣੀ ਪਿਤਾ ਹੈ। ਪਵਨ ਤੋਂ ਭਾਵ ਹੈ ਹਵਾ, ਜਿਵੇਂ ਸਵਾਸਾਂ ਤੋਂ ਬਿਨਾਂ ਸਰੀਰ ਨਹੀਂ ਰਹਿ ਸਕਦਾ, ਇਸੇ ਤਰ੍ਹਾਂ ਤੇਰਾ ਗੁਰੂ ਤੋਂ ਬਿਨਾਂ ਕੋਈ ਆਸਰਾ ਨਹੀਂ। ਸਰੀਰ ਦਾ ਆਸਰਾ ਕੌਣ ਹੈ? ਹਵਾ ਹੈ। ਸਵਾਸ ਨੇ ਸਰੀਰ ਦਾ ਆਸਰਾ। ਸਾਧ ਸੰਗਤ, ਜੇ ਸਰੀਰ ਵਿੱਚੋਂ ਸਵਾਸ ਨਿਕਲ ਜਾਣ ਤੇ ਕੀ ਹੋਵੇਗਾ? ਮੁਰਦਾ ਹੋ ਜਾਵੇਗਾ, ਮਿੱਟੀ ਹੋ ਜਾਵੇਗਾ। ਕਹਿ ਲੱਗੇ ਜੇ ਸਵਾਸ ਚੱਲਦੇ ਨੇ ਤੇ ਆਪਾਂ ਜਿਉਂਦੇ ਹਾਂ, ਜੇ ਸਵਾਸ ਨਹੀਂ ਤੇ ਆਪਾਂ ਮੁਰਦੇ ਹਾਂ। ਗੁਰੂ ਵੀ ਇਸ ਤਰ੍ਹਾਂ ਤੇਰੇ ਜੀਵਨ ਦਾ ਆਸਰਾ ਹੈ। ਜੇ ਤੇਰਾ ਗੁਰੂ ਆਸਰਾ ਹੈ, ਤੂੰ ਆਤਮਕ ਤੌਰ ਤੇ ਜਿਉਂਦਾ ਹੈ। ਜੇ ਗੁਰੂ ਨੂੰ ਭੁੱਲ ਗਿਆ, ਫਿਰ ਆਤਮਕ ਤੌਰ ਤੇ ਤੂੰ ਮੁਰਦਾ ਹੈ। ਪਵਨ ਗੁਰੂ ਤੇਰਾ ਆਸਰਾ ਗੁਰੂ ਬਣ ਜਾਵੇ, ਜਿਵੇਂ ਸਰੀਰ ਦਾ ਆਸਰਾ ਹਵਾ ਹੈ, ਸਵਾਸ ਨੇ, ਗੁਰੂ ਵੀ ਤੇਰਾ ਆਸਰਾ। ਪਵਨ ਗੁਰੂ ਪਾਣੀ ਪਿਤਾ, ਜਿਵੇਂ ਪਾਣੀ ਪੀ ਕੇ ਸਾਨੂੰ ਜੀਵਨ ਮਿਲਦਾ ਹੈ, ਪਾਣੀ ਤੋਂ ਹੀ ਸਾਡਾ ਜਨਮ ਹੋਇਆ ਹੈ, ਪਾਣੀ ਦੀ ਬੂੰਦ ਤੋਂ ਸਾਡਾ ਜਨਮ ਹੋਇਆ ਹੈ। ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹੱਥ। ਧਰਤੀ ਜਿਹੜੀ ਹੈ ਉਹ ਮਾਂ ਦੀ ਤਰ੍ਹਾਂ ਹੈ, ਜਿਵੇਂ ਸਾਰਿਆਂ ਨੂੰ, ਜਿਵੇਂ ਮਾਂ ਪਰਿਵਾਰ ਦਾ ਖਿਆਲ ਰੱਖਦੀ ਹੈ, ਸੰਭਾਲ ਕਰਦੀ ਹੈ, ਉਹਨਾਂ ਦਾ ਦੁੱਖ ਸੁੱਖ ਵਿੱਚ ਹਰ ਵੇਲੇ ਸਾਥ ਦਿੰਦੀ ਹੈ ਬੱਚਿਆਂ ਦਾ, ਸਤਿਗੁਰੂ ਕਹਿੰਦੇ ਨੇ ਧਰਤੀ ਵੀ ਇੱਕ ਮਾਂ ਹੀ ਹੈ ਜਿਹੜਾ ਸਾਨੂੰ ਜੀਵਨ ਦਿੰਦੀ ਪਈ ਹੈ। ਧਰਤੀ ਵੀ ਇੱਕ ਉਹ ਮਾਂ ਹੈ ਜਿਹੜੀ ਸਾਨੂੰ ਧਨ ਪਦਾਰਥ ਅਨਾਜ ਸਭ ਕੁਝ ਦਿੰਦੀ ਏ। ਤੇ ਜਦੋਂ ਫਿਰ ਬੰਦਾ ਧਰਤੀ ਦੇ ਵਿੱਚੋਂ ਅਨਾਜ ਖਾ ਕੇ, ਇਸ ਅਨਾਜ ਵਿੱਚੋਂ ਐਨਰਜੀ ਮਿਲਦੀ ਏ ਤੇ ਬੰਦੇ ਨੂੰ ਤਾਕਤ ਮਿਲਦੀ ਏ, ਤੇ ਉਸੇ ਹੀ ਤਾਕਤ ਦਾ ਫਿਰ ਬੰਦਾ ਅੱਗੋਂ ਉਹਦੇ ਪਾਣੀ ਦੇ ਉਹਦੀ ਬੂੰਦ ਤੋਂ ਫਿਰ ਅੱਗੇ ਬੰਦੇ ਦੀ ਪੈਦਾਇਸ਼ ਹੁੰਦੀ ਏ। ਤੇ ਗੁਰੂ ਸਾਹਿਬ ਕਹਿੰਦੇ ਜਦੋਂ ਫਿਰ ਬੰਦਾ ਮਰ ਜਾਂਦਾ ਹੈ, ਫਿਰ ਧਰਤੀ ਵਿੱਚ ਹੀ ਮਿਲ ਜਾਂਦਾ ਹੈ, ਫਿਰ ਮਿੱਟੀ ਬਣ ਜਾਂਦਾ ਹੈ। ਇਹ ਏਡੀ ਵੱਡੀ ਮਾਤਾ ਹੈ ਧਰਤੀ, ਜਿਹੜੀ ਤੈਨੂੰ ਹਰ ਵੇਲੇ ਸੰਭਾਲਦੀ ਹੈ, ਜਨਮ ਤੋਂ ਲੈ ਕੇ ਮਰਨ ਤੱਕ ਤੇਰੀ ਸੰਭਾਲ ਕਰਦੀ। ਮਾਤਾ ਧਰਤ ਮਹੱਤ, ਦਿਵਸ ਰਾਤ ਦੋਏ ਦਾਈ ਦਾਇਆ, ਦਿਨ ਤੇ ਰਾਤ ਕੀ ਨੇ ਖੜਾਵੇ ਨੇ ਦਾਈ ਤੇ ਦਾਇਆ। ਦਿਨ ਰਾਤ ਬੰਦਾ ਖੇਡਦਾ ਹੈ, ਦੁਨੀਆਂ ਦੇ ਕੰਮ ਕਾਜ ਕਰਦਾ, ਹੱਸਦਾ ਖੇਡਦਾ, ਇਹ ਦਾਈ ਦਾਇਆ ਬਣੇ ਨੇ ਸਾਡੇ, ਇਹਦੇ ਵਿੱਚ ਹੀ ਜ਼ਿੰਦਗੀ ਲੰਘ ਜਾਂਦੀ ਹੈ। ਦਿਨ ਆਇਆ ਰਾਤ ਆਈ, ਰਾਤ ਆਇਆ ਦਿਨ ਆਇਆ, ਇਸ ਤਰ੍ਹਾਂ ਜ਼ਿੰਦਗੀ ਲੰਘ ਜਾਂਦੀ ਹੈ। ਇਹ ਖੜਾਵੇ ਨੇ ਸਾਡੇ ਸਾਧ ਸੰਗਤ। ਗੁਰੂ ਸਾਹਿਬ ਕਹਿੰਦੇ ਦਿਵਸ ਰਾਤ ਹੋਈ ਦਾਈ ਦਾਇਆ ਖੇਲਾ, ਸਗਲ ਜਗਤ ਸਾਰਾ ਸੰਸਾਰ ਹੀ ਇਹਦੇ ਵਿੱਚ ਹੀ ਖੇਡੀ ਜਾ ਰਿਹਾ ਹੈ, ਦਿਨ ਰਾਤ ਵਿੱਚ ਹੀ ਸਮਾਂ ਬਤੀਤ ਹੋਈ ਜਾ ਰਿਹਾ। ਦਿਵਸ ਰਾਤ ਹੋਏ ਦਾਈ ਦਾਇਆ ਖੇਲਾ ਸਗਲ ਜਗਤ, ਪਰ ਕਹਿਣ ਲੱਗੇ ਚੰਗੇ ਆਈਆਂ ਬੁਰੇ ਆਈਆਂ ਵਾਚੈ ਧਰਮ, ਹਦੂਰ ਤੇਰੇ ਚੰਗੇ ਤੇ ਮਾੜੇ ਕਰਮ ਵਾਚੇ ਜਾ ਰਹੇ ਨੇ। ਇਹ ਨਾ ਸੋਚ ਕਿ ਮੇਰੇ ਚੰਗੇ ਤੇ ਮਾੜੇ ਕਰਮਾਂ ਨੂੰ ਕੋਈ ਜਾਣਦਾ ਨਹੀਂ, ਨਹੀਂ, ਸਭ ਕੁਛ ਹਿਸਾਬ ਕਿਤਾਬ ਹੋਵੇਗਾ। ਚੰਗੇ ਆਈਆਂ ਬੁਰੇ ਆਈਆਂ, ਚੰਗੇ ਕਰਮ ਤੂੰ ਕਿੰਨੇ ਕੀਤੇ ਨੇ ਤੇ ਮਾੜੇ ਕਿੰਨੇ ਕੁ ਕੀਤੇ ਨੇ, ਇਹ ਸਾਰਾ ਕੁਝ ਵਾਚਿਆ ਦੇਖਿਆ ਜਾ ਰਿਹਾ ਰੱਬ ਵੱਲੋਂ। ਚੰਗੇ ਆਈਆਂ ਬੁਰੇ ਆਈਆਂ ਵਾਚੈ ਧਰਮ ਹਦੂਰ, ਕਹਿਣਗੇ ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਕਰਮਾਂ ਕਰਕੇ ਕੋਈ ਰੱਬ ਦੇ ਨੇੜੇ ਆ ਗਿਆ, ਰੱਬ ਨੂੰ ਮੰਨਣ ਲੱਗ ਪਿਆ। ਕਈ ਐਸੇ ਨੇ ਜਿਹੜੇ ਰੱਬ ਨੂੰ ਮੰਨਦੇ ਹੀ ਨਹੀਂ, ਉਹ ਕਹਿੰਦੇ ਨੇ ਹੈ ਹੀ ਨਹੀਂ ਰੱਬ। ਪਰ ਸਤਿਗੁਰੂ ਕਹਿੰਦੇ ਨੇ ਇਹ ਵੀ ਰੱਬ ਦੀ ਖੇਡ ਹੀ ਹੈ, ਜਿਹੜੇ ਨਹੀਂ ਮੰਨਦੇ ਉਹ ਵੀ ਤੇਰੇ ਹੀ ਪੈਦਾ ਕੀਤੇ ਹੋਏ ਨੇ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਪਰ ਕਹਿਣ ਲੱਗੇ ਜਿੰਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ, ਜਿਨ੍ਹਾਂ ਨੇ ਰੱਬ ਨੂੰ ਯਾਦ ਰੱਖਿਆ, ਮਸ਼ਕਤ ਕੀਤੀ, ਨਾਮ ਜਪਿਆ, ਬੰਦਗੀ ਕੀਤੀ, ਉਹਨਾਂ ਨੂੰ ਕੀ ਮਿਲਿਆ? ਉਹਨਾਂ ਦਾ ਮੁੱਖ ਉਜਲਾ ਹੋ ਗਿਆ। ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁੱਖ ਉਜਲੇ। ਉਹ ਮੁੱਖ ਸੋਹਣੇ ਲੱਗਦੇ ਨੇ ਕੇਤੀ ਛੁੱਟੀ ਨਾਲ, ਉਹਨਾਂ ਦੀ ਸੰਗਤ ਕਰਕੇ ਪਤਾ ਨਹੀਂ ਕਿੰਨਿਆਂ ਕੁ ਦਾ ਹੋਰਾਂ ਦਾ ਵੀ ਭਲਾ ਹੋ ਗਿਆ ਹੈ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨਾਮ ਵਿੱਚ ਏਡੀ ਵੱਡੀ ਤਾਕਤ ਹੈ। ਜਿੰਨੀ ਨਾਮ, ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਦੇ ਮੁੱਖ ਉਜਲੇ ਸੋਹਣੇ ਲੱਗਦੇ ਨੇ। ਤੇ ਗੁਰਬਾਣੀ ਵਿੱਚ ਗੁਰੂ ਸਾਹਿਬ ਨੇ ਸੋਹਣੇ ਪਤਾ ਕਿਹਨਾਂ ਨੂੰ ਕਿਹਾ ਹੈ? ਸਹੀ ਸੁੰਦਰ ਸੋਹਣੇ ਸਾਧ ਸੰਗਤ ਹਰ ਬਹਿ ਨੇ, ਜਿਹੜੇ ਸੰਗਤ ਵਿੱਚ ਆਉਂਦੇ ਨੇ ਗੁਰੂ ਸਾਹਿਬ ਕਹਿੰਦੇ ਉਹ ਮੈਨੂੰ ਸਭ ਤੋਂ ਸੋਹਣੇ ਲੱਗਦੇ ਨੇ, ਉਹ ਮੈਨੂੰ ਸਭ ਤੋਂ ਚੰਗੇ ਲੱਗਦੇ ਨੇ ਜਿਹੜੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਸੰਗਤ ਵਿੱਚ ਆ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਮੱਥਾ ਟੇਕਦੇ ਨੇ, ਗੁਰੂ ਕੀ ਬਾਣੀ ਨੂੰ ਪੜ੍ਹਦੇ ਨੇ, ਸੁਣਦੇ ਨੇ ਤੇ ਕਮਾਉਂਦੇ ਨੇ, ਉਹ ਸੋਹਣੇ ਲੱਗਦੇ ਨੇ। ਗੁਰਬਾਣੀ ਦਾ ਬਚਨ ਹੈ ਸਹੀ ਸੁੰਦਰ ਸੋਹਣੇ ਸਾਧ ਸੰਗਤ ਹਰ ਬਹਿਣੇ, ਜਿਹੜੇ ਸੰਗਤ ਵਿੱਚ ਬੈਠੇ ਹਨ, ਗੁਰੂ ਵਿੱਚ ਦੇ ਚਰਨਾਂ ਵਿੱਚ ਬਹਿੰਦੇ ਨੇ। ਗੁਰਬਾਣੀ ਸ਼ਬਦ ਕਹਿੰਦਾ ਪਿਆ, ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਸੋਹਣੇ ਲੱਗਦੇ ਹਨ। ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁੱਖ ਉਜਲੇ, ਕੇਤੀ ਛੁੱਟੀ ਨਾਲ ਕਿੰਨਿਆਂ ਦਾ ਹੋਰਾਂ ਦਾ ਭਲਾ ਹੋ ਜਾਂਦਾ ਹੈ, ਕਿੰਨਿਆਂ ਕੁ ਦਾ ਹੋਰਾਂ ਦਾ ਉਧਾਰ ਹੋ ਜਾਂਦਾ ਹੈ। ਇਸ ਕਰਕੇ ਗੁਰਬਾਣੀ ਵਿੱਚ ਸੱਚੇ ਪਾਤਸ਼ਾਹ ਕਹਿੰਦੇ ਨੇ ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁੱਖ ਉਜਲ ਹੋਈ ਹੈ, ਨਿਤ ਧਿਆਈਏ ਹਰ ਪੁਰਖ ਨਿਰੰਜਨਾ। ਹਲਤ ਪਲਤ ਲੋਕ ਪਰ ਲੋਕ ਸੋਹਣਾ ਹੋ ਗਿਆ ਉਹਨਾਂ ਦਾ, ਨਿਤ ਧਿਆਈਏ ਹਰ ਪੁਰਖ ਨਿਰੰਜਨਾ। ਉਸ ਨਿਰੰਜਨ ਵਾਹਿਗੁਰੂ ਨੂੰ ਧਿਆ ਜੈ ਹਰ ਸਿਮਰਨ ਭਇਆ ਤਹ ਉਪਾਦ ਗਤ ਕੀਨੀ। ਜਿੱਥੇ ਰੱਬ ਦਾ ਨਾਮ ਜਪਿਆ ਜਾਂਦਾ ਸਾਧ ਸੰਗਤ, ਉੱਥੇ ਕੀ ਹੁੰਦਾ ਹੈ? ਉਪਾਦ ਗਤ ਕੀਨੀ, ਉੱਥੇ ਝਗੜੇ ਮੁੱਕ ਜਾਂਦੇ ਨੇ, ਕਲੇਸ਼ ਮੁੱਕ ਜਾਂਦੇ ਨੇ, ਦੁੱਖ ਮੁੱਕ ਜਾਂਦੇ ਨੇ। ਜੇ ਤੂੰ ਚਾਹੁੰਦਾ ਮੇਰੇ ਪਰਿਵਾਰ ਵਿੱਚੋਂ ਦੁੱਖ ਮੁੱਕ ਜਾਣ, ਪਰਿਵਾਰ ਵਿੱਚੋਂ ਝਗੜੇ ਕਲੇਸ਼ ਮੁੱਕ ਜਾਣ, ਫਿਰ ਤੂੰ ਰੱਬ ਨੂੰ ਯਾਦ ਰੱਖਿਆ ਕਰ, ਉਹਦੀ ਬਾਣੀ ਪੜ੍ਹ, ਗੁਰੂ ਕੇ ਸ਼ਬਦ ਨਾਲ ਜੁੜ, ਇਹ ਸਾਰੇ ਦੁੱਖ ਰੋਗ ਮਿਟ ਜਾਣਗੇ। ਜੈ ਹਰ ਸਿਮਰਨ ਭਇਆ ਤਹ ਉਪਾਦ ਗਤ ਕੀਨੀ, ਵਡਭਾਗੀ ਹਰ ਜਪਣਾ। ਬੜੇ ਚੰਗੇ ਭਾਗਾਂ ਨਾਲ ਨਾਮ ਜਪਿਆ ਜਾਂਦਾ ਹੈ। ਜਨ ਨਾਨਕ ਕੌ ਗੁਰ ਇਹ ਮਤ ਦੀਨੀ, ਜਪ ਹਰ ਭਉ ਤਿਲ ਤਰਨਾ। ਗੁਰੂ ਰਾਮਦਾਸ ਕਹਿੰਦੇ ਨੇ ਸਾਡੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਇਹ ਸਾਡੇ ਤੇ ਬਖਸ਼ਿਸ਼ ਕੀਤੀ ਹੈ ਕਿ ਸੰਸਾਰ ਭੌਜਲ ਤੋਂ ਤਰਨ ਵਾਸਤੇ ਕੀ ਹੈ? ਗੁਰੂ ਕਾ ਸ਼ਬਦ ਹੈ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ। ਉਹ ਸੰਸਾਰ ਭੌਜਲ ਤੋਂ ਪਾਰ ਹੋ ਜਾਂਦੇ ਨੇ ਸਤਿਗੁਰੂ ਕਿਰਪਾ ਕਰਨ। ਅਸੀਂ ਆਪਣੇ ਗੁਰੂ 'ਤੇ ਭਰੋਸਾ ਰੱਖੀਏ, ਵਿਸ਼ਵਾਸ ਰੱਖੀਏ, ਸ਼ਰਧਾ ਰੱਖੀਏ। ਜਿਸ ਗੁਰੂ ਸਾਹਿਬਾਨ ਨੇ ਸਾਨੂੰ ਹਰ ਵੇਲੇ ਸਹਾਰਾ ਦੇਣਾ ਹੈ, ਓਟ ਦੇਣੀ ਹੈ, ਜਿਹਨੇ ਸਾਡੇ ਸਾਰੇ ਹੀ ਕਾਰਜ ਕਰਨੇ ਨੇ, ਪਰ ਸਾਡਾ ਵੀ ਫਰਜ਼ ਬਣਦਾ ਆਪਣੇ ਗੁਰੂ 'ਤੇ ਭਰੋਸਾ ਵਿਸ਼ਵਾਸ ਰੱਖੀਏ। ਸਤਿਗੁਰੂ ਸਾਰਿਆਂ ਨੂੰ ਆਪਣੇ ਚਰਨਾਂ ਵਿੱਚੋਂ ਨਾਮ ਦੀ ਦਾਤ, ਗੁਰਸਿੱਖੀ ਦੀ ਦਾਤ, ਚੜ੍ਹਦੀਆਂ ਕਲਾਂ ਬਖਸ਼ਣ। ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਨੇ, ਗੁਰੂ ਗ੍ਰੰਥ ਸਾਹਿਬ ਅਤੇ ਸਾਧ ਸੰਗਤ ਕਿਰਪਾ ਕਰਕੇ ਬਖਸ਼ ਦੇਣਾ। ਆਓ ਹੁਣ ਬੜੇ ਪਿਆਰ ਨਾਲ ਕੀਰਤਨ ਸਰਵਣ ਕਰੀਏ। ਭਾਈ ਦਵਿੰਦਰ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਪਾਸੋਂ ਹੁਣ ਵਿਆਹ ਦਾ ਸਮਾਗਮ ਸ਼ੁਰੂ ਹੋਣ ਲੱਗਾ ਹੈ। ਆਓ ਬੜੇ ਪਿਆਰ ਨਾਲ ਕੀਰਤਨ ਸਰਵਣ ਕਰੀਏ। ਸਾਰੀ ਸੰਗਤ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਹੁਤ ਹੀ ਸਤਿਕਾਰਯੋਗ ਗਿਆਨੀ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ, ਜੋ ਕਿ ਆਪ ਜੀ ਨੂੰ ਗੁਰਮਤ ਵਿਚਾਰਾਂ ਸਰਵਣ ਕਰਵਾ ਰਹੇ ਸਨ ਸੰਗਤਾਂ ਵੱਲੋਂ। ਗਿਆਨੀ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ, ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੁੱਗੋ ਜੁੱਗ ਅਟਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਆਨੰਦ ਕਾਜ ਆਰੰਭ ਹੋਣ ਲੱਗੇ ਹਨ, ਆਵੋ ਸੱਜਣਾ ਹੋਂ ਦੇਖਾਂ ਦਰਸ਼ਨ ਤੇਰਾ ਰਾਮ। ਇਹ ਸ਼ਬਦ ਆਪ ਸੰਗਤਾਂ ਨੇ ਸਰਵਣ ਕੀਤਾ ਹੈ ਭਾਈ ਦਵਿੰਦਰ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲਿਆਂ ਦੇ ਜੱਥੇ ਪਾਸੋਂ। ਹੁਣ ਆਨੰਦ ਕਾਰਜ ਦੀ ਆਰੰਭਤਾ ਹੋਣ ਲੱਗੀ ਹੈ। ਭਾਈ ਸਾਹਿਬ ਜੀ ਸ਼ਬਦ ਪੜਨਗੇ, ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸਾਹਿਬ ਸਾਖੀਐ। ਉਸ ਤੋਂ ਬਾਅਦ ਆਨੰਦ ਕਾਰਜ ਦੀ ਆਰੰਭਤਾ ਦੀ ਅਰਦਾਸ ਹੋਵੇਗੀ। ਆਓ ਬੜੇ ਪਿਆਰ ਨਾਲ ਸ਼ਬਦ ਸਰਵਣ ਕਰੀਏ, ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਐ।

ਸੋ ਹੁਣ ਬੇਨਤੀ ਹੈ ਲੜਕੇ ਲੜਕੀ ਨੂੰ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ, ਖੜ੍ਹੇ ਹੋ ਜਾਣ ਗੁਰੂ ਸਾਹਿਬ ਦੇ ਚਰਨਾਂ ਵਿੱਚ, ਆਨੰਦ ਕਾਰਜ ਦੀ ਆਰੰਭਤਾ ਦੀ ਆਪਾਂ ਅਰਦਾਸ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੈ ਪ੍ਰਭੂ ਹਰ ਦਰਗਹਿ ਕਾ ਬਸੀਠ। ਹਰ ਨਾਮੋ ਮੰਤਰ ਦ੍ਰਿੜਾਈਂਦਾ ਕੱਟੈ ਹਉਮੈ ਰੋਗ, ਨਾਨਕ ਸਤਿਗੁਰੂ ਤਿੰਨਾ ਮਿਲਾਇਆ ਜਿੰਨਾ ਤੁਰੇ ਪਿਆ ਸੰਯੋਗ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸਾਹੂ, ਜਿਸ ਪਾਸ ਬੈਠਿਆ ਸੋ ਹੀ ਹੈ ਸਭਨਾ ਦਾ ਬੇਸਾਹੋ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਆਗੈ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ। ਆਗੈ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ। ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਤਹੂੰ ਨਾਹੀਂ।

अपने भगत करहें प्रतपाला, आचार्य तेरी वड्याई।

ਹੁਣ ਲਾਵਾਂ ਦਾ ਪਾਠ ਸ਼ੁਰੂ ਹੋਣ ਲੱਗਾ ਏ। ਬੇਨਤੀ ਹੈ ਲੜਕੇ ਲੜਕੀ ਨੂੰ, ਜਦੋਂ ਤੁਸੀਂ ਉੱਠਣਾ ਹੈ ਗੁਰੂ ਸਾਹਿਬ ਜੀ ਨੂੰ ਮੱਥਾ ਟੇਕ ਕੇ ਉੱਠਣਾ ਏ, ਜਦੋਂ ਤੁਸੀਂ ਪਰਿਕਰਮਾ ਪੂਰੀਆਂ ਕਰਕੇ ਬੈਠਣਾ ਉਦੋਂ ਵੀ ਮੱਥਾ ਟੇਕ ਕੇ ਬੈਠਣਾ ਹੈ। ਬੜੀ ਸ਼ਰਧਾ ਨਾਲ ਗੁਰੂ ਸਾਹਿਬ ਜੀ ਨੂੰ ਪਰਿਕਰਮਾ ਕਰਨੀਆਂ ਨੇ। ਹੁਣ ਚਾਰ ਲਾਵਾਂ ਦਾ ਪਾਠ ਹੋਵੇਗਾ। ਸੂਹੀ ਰਾਗ ਦੇ ਅੰਦਰ ਗੁਰੂ ਸਾਹਿਬ ਜੀ ਨੇ ਲਾਵਾਂ ਦੀ ਬਾਣੀ ਉਚਾਰਨ ਕੀਤੀ ਹੈ। ਜਿਸ ਲਾਮ ਦਾ ਦਾਸ ਪਾਠ ਕਰੇਗਾ ਉਸੇ ਹੀ ਲਾਮ ਦਾ ਰਾਗੀ ਸਿੰਘ ਆਪ ਜੀ ਨੂੰ ਕੀਰਤਨ ਸਰਵਣ ਕਰਾਉਣਗੇ। ਆਓ ਹੁਣ ਬੜੇ ਪਿਆਰ ਨਾਲ ਲਾਮਾਂ ਦਾ ਪਾਠ ਸਰਵਣ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੂਹੀ ਮਹੱਲਾ ਚੌਥਾ, ਹਰ ਪਹਿਲੜੀ ਲਾਭ ਪਰਵਿਰਤੀ ਕਰਮ।

ਧਰਮ ਦ੍ਰਿੜੋ ਹਰ ਨਾਮ ਤਿਆਵੋ ਸਿਮਰਤ ਨਾਮ ਦ੍ਰਿੜਾਇਆ ਸਤਗੁਰ ਗੁਰ ਪੂਰਾ ਆਰਾਧੋ ਸਭ ਕਿਲ ਵਿਖ ਪਾਪ ਗਵਾਇਆ ਸਹਿਜ ਆਨੰਦ ਹੋਆ ਵਡਭਾਗੀ।

0: ਨਾਨਕ ਤੇ ਮਕੂਜਲੇ ਕੀਤੀ ਛੁੱਟੀ ਨਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਭ ਤੇਰੀ, ਤੂੰ ਮਾਤ ਪਿਤਾ ਹਮ ਬਾਰਿਕ, ਤੁਮਰੀ ਕਿਰਪਾ ਮੈਂ ਸੂਖ, ਕੋਈ ਨਾ ਜਾਣੀ ਤੁਮਰਾ

ਤੇ ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰੱਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਤਨਹਾਂ ਦੀ ਕਮਾਈ ਦਾ ਧਿਆਨ ਤਰਕੇ। ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ। ਸਰਬੱਤ ਖਾਲਸਾ ਜੀ ਕਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚੇਤਾ ਮਣਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਖ ਤੇਗ ਫਤਹਿ। ਬਿਰਧ ਕੀ ਪੈਚ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗ ਹੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ।

ਲਗਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਨਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਂ, ਨਿਤਾਣਿਆਂ ਦੇ ਤਾਂ, ਨਿਓਟਿਆਂ ਦੀ ਓਟ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਅਰਦਾਸ ਹੈ ਜੀ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਸ਼ੁਭ ਆਨੰਦ ਕਾ ਲੜਕਾ ਭਾਈ ਅੰਮ੍ਰਿਤਪਾਲ ਸਿੰਘ ਪੰਨੂ, ਪਿਤਾ ਸਰਦਾਰ ਹਰਦਿਆਲ ਸਿੰਘ ਪੰਨੂ ਅਤੇ ਮਾਤਾ ਪਰਮਜੀਤ ਕੌਰ ਜੀ ਪੰਨੂ, ਲੜਕੀ ਬੀਬਾ ਰਾਜਦੀਪ ਕੌਰ ਗਿੱਲ, ਸਪੁੱਤਰੀ ਸਰਦਾਰ ਕੁਲਦੀਪ ਸਿੰਘ ਗਿੱਲ ਅਤੇ ਮਾਤਾ ਰਾਜਵੰਤ ਕੌਰ ਜੀ ਗਿੱਲ ਸੱਚੇ ਪਾਤਸ਼ਾਹ, ਤਿੰਨਾਂ ਦਾ ਸ਼ੁਭ ਆਨੰਦ ਕਾਰਜ ਆਪ ਜੀ ਦੀ ਹਜ਼ੂਰੀ ਅੰਦਰ ਗੁਰਮਰਿਆਦਾ ਅਨੁਸਾਰ ਸੰਪੂਰਨ ਹੋਏ। ਇਸ ਸਮੇਂ ਲਾਵਾਂ ਦਾ ਪਾਠ ਕਰਦਿਆਂ, ਕੀਰਤਨ ਕਰਦਿਆਂ, ਸੇਵਾ ਕਰਦਿਆਂ ਬੇਅੰਤ ਭੁੱਲਾਂ ਬਖਸ਼ ਦੇਣਾ, ਸੁਭਾਗ ਭਰੀ ਜੋੜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਪਰਸਪਰ ਪਿਆਰ ਇਤਫਾਕ ਦੀ ਦਾਤ ਬਖਸ਼ਣੀ, ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਦੁੱਖਾਂ ਦਲਿੱਦਰਾਂ ਦੇ ਨਾਸ ਕਰਨੇ, ਸੁੱਖਾਂ ਦੇ ਪ੍ਰਵੇਸ਼ ਕਰਨੇ, ਚੜ੍ਹਦੀਆਂ ਕਲਾਂ ਬਖਸ਼ਣੀਆਂ, ਆਪਣੇ ਚਰਨਾਂ ਵਿੱਚੋਂ ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਣਾ ਜੀ। ਦੋਨਾਂ ਹੀ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪਿਛਾਕੇ ਅੰਗੀਕਾਰ ਕਰਾਏ। ਲੋਕ ਪਰਲੋਕ ਸੇਵਕਾਂ ਦੇ ਪੜਦੇ ਟੱਕਣੇ ਜੀ, ਸੇਵਕਾਂ ਦੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਪ੍ਰਵਾਨ ਕਰਨੀਆਂ, ਅੰਮ੍ਰਿਤ ਗੁਰੂ ਬਾਣੀ ਦਾ ਭਾਵ ਸੰਗਤਾਂ ਅਤੇ ਸੁਭਾਗ ਭਰੀ ਜੋੜੀ ਦੇ ਹਿਰਦੇ ਵਿੱਚ ਵਸਾਉਣਾ, ਆਪ ਜੀ ਦੇ ਹਜ਼ੂਰ 6 ਪੌੜੀਆਂ ਆਨੰਦ ਸਾਹਿਬ ਬਾਣੀ ਦੀ ਅਰਦਾਸ, ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ, ਹੁਕਮਨਾਮੇ ਦੀ ਦਾਤ ਬਖਸ਼ ਕੇ ਸੇਵਕਾਂ ਨੂੰ ਕਿਰਤਾਰਥ ਕਰੋ, ਸੁੱਖ ਹੋਵੇ, ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੇ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬਹੁ ਚਾਹਾ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਧਰਨ ਸਵੰਨੀ ਖੜ ਰਤਨ ਜੜਾਮੀ, ਹਰ ਪ੍ਰੇਮ ਪੁਰਖ ਮਨ ਬੁਠਾ, ਸਭੇ ਕਾਜ ਸੁਹੇਲੜੇ ਥੀਏ, ਗੁਰ ਨਾਨਕ ਸਤਿਗੁਰ ਤੁਠਾ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਈ, ਦਰਸ਼ਨ ਪਰਸੈ ਗੁਰੂ ਕਾ, ਜਨਮ ਮਰਨ ਦੁੱਖ ਜਾਈ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚੱਕੀਐ, ਤੁਦ ਡਿੱਠੈ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹੋ, ਸਿਰ ਸ਼ਾਹ ਦਾ ਸਾਹੋ,

ਤਨਾਸਰੀ ਮਹੱਲਾ ਪੰਜਵਾਂ ਜਹਿ ਜਹਿ ਪੇਖੋਂ ਤਹਿ ਹਜੂਰ ਦੂਰ ਕਤਹੂੰ ਨਾ ਜਾਈ ਰਵ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ।

ਰਵ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ ਈਤ ਊਤ ਨਹੀਂ ਵਿਛੜੈ ਸੋ ਸੰਗੀ ਗਨੀਐ ਬਿਨਸ ਜਾਏ ਜੋ ਨਿਮਖ ਮਹਿ ਸੋ ਅਲਪ ਸੁਖ ਭਨੀਐ ਰਹਾਉ ਪ੍ਰਤ ਪਾਲੈ ਆਪਿਆਉ ਦੇ ਕਾ

अछल अछेद अपार प्रभ ऊचा जाका रूप जप जप करहिं आनंद जन अच

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਆਨੰਦ ਕਾਰਜ ਗੁਰੂ ਸਾਹਿਬ ਦੀ ਕਿਰਪਾ ਨਾਲ ਸੰਪੂਰਨ ਹੋਏ ਹਨ। ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਹੋਈ ਹੈ। ਸਤਿਗੁਰੂ ਪਿਤਾ ਜੀ ਨੇ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਤਨਾਸਰੀ ਮਹੱਲਾ ਪੰਜਵਾਂ, ਜਹ ਜਹ ਪੇਖੂੰ ਤਹੇ ਹਜੂਰ, ਦੂਰ ਕਤਹੂ ਨਾ ਜਾਈ, ਰਬ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ। ਸਤਿਗੁਰੂ ਕਿਰਪਾ ਕਰਨ, ਸੁਭਾਗ ਭਰੀ ਜੋੜੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ। ਆਉਣ ਵਾਲਾ ਸਮਾਂ ਗੁਰੂ ਸਾਹਿਬ ਚੜ੍ਹਦੀਆਂ ਕਲਾਂ ਦਾ ਬਖਸ਼ਣ। ਦੋਨਾਂ ਹੀ ਪਰਿਵਾਰਾਂ ਨੂੰ ਬਹੁਤ ਵਧਾਈਆਂ ਹੋਣ। ਦੋਨਾਂ ਪਰਿਵਾਰਾਂ ਦੀ ਸ਼ਰਧਾ ਗੁਰੂ ਸਾਹਿਬ ਦੇ ਚਰਨਾਂ 'ਤੇ ਸਦਾ ਬਣੀ ਰਹੇ, ਵਿਸ਼ਵਾਸ ਭਰੋਸਾ। ਦੋਨਾਂ ਪਰਿਵਾਰਾਂ ਨੂੰ ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾਂ ਬਖਸ਼ਣ। ਹੁਣ ਗੁਰੂ ਘਰ ਦਾ ਢਾਡੀ ਜੱਥਾ ਭਾਈ ਪ੍ਰਤਪਾਲ ਸਿੰਘ ਜੀ ਪਾਰਸ, ਤਿੰਨਾਂ ਦੇ ਜੱਥੇ ਪਾਸੋਂ ਇੱਕ ਕਵਿਤਾ ਸਰਵਣ ਕਰੀਏ ਵਿਆਹ ਦੇ ਸੰਬੰਧ ਵਿੱਚ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਲੱਖ ਖੁਸ਼ੀਆਂ ਪਾਤਸ਼ਾਹ ਜਾਂ ਜੇ ਸਤਿਗੁਰ ਨਦਰ ਕਰੇ, ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬਹੂ ਚੂਰੀ ਹੈ। ਮੇਰੇ ਪਾਤਸ਼ਾਹ ਦੀ ਬਾਣੀ ਸੱਚਾ ਪਿਆਰ ਦੇਵੇ ਸਭ ਨੂੰ, ਜਿਹੜੇ ਰੱਖਦੇ ਭਰੋਸਾ ਬਾਣੀ ਤਾਰ ਦੇਵੇ ਸਭ ਨੂੰ। ਪੁੱਤਰ ਮਿੱਠੜੇ ਮੇਵੇ ਹੁੰਦੇ ਤੇ ਧੀਆਂ ਮਿਸ਼ਰੀ ਡਲੀਆਂ, ਰਬਸ ਦਾ ਹੀ ਰਹਿਣ ਮਹਿਕਦੀਆਂ ਇਹ ਫੁੱਲਾਂ ਦੀਆਂ ਕਲੀਆਂ। ਬਾਬਲ ਨੂੰ ਇਹ ਰਾਜਾ ਆਖੇ, ਮਾਣੂ ਆਖੇ ਰਾਣੀ, ਆਪਣੇ ਸੋਹਣੇ ਵੀਰਾਂ ਉੱਤੋਂ ਪੀਵੇ ਵਾਰ ਵਾਰ ਕੇ ਪਾਣੀ। ਮਾਂ ਬਾਪ ਦੇ ਕੰਡਾ ਲੱਗਿਆ ਧੀ ਕਦੇ ਨਾ ਜਰਦੀ, ਸਾਰੀ ਉਮਰੀ ਪਾਰਸ ਰਹਿੰਦੀ ਮਾਪੇ ਮਾਪੇ ਕਰਦੀ। ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪ੍ਰਾਪਤ ਕਰੀਏ ਜੀ। ਪਿਆਰ ਤੇ ਸਤਿਕਾਰ ਦੇ ਨਾਲ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕੋ ਕਵਿਤਾ ਚਾਰ ਪੰਜ ਮਿੰਟਾਂ ਵਿੱਚ ਕਹਿ ਜਾਣੀ ਹੈ ਦੋਨਾਂ ਪਰਿਵਾਰਾਂ ਨੂੰ, ਸੁਭਾਗੀ ਜੋੜੀ ਨੂੰ ਵਧਾਈਆਂ ਦੇਣ ਵਾਸਤੇ। ਬਹੁਤ ਹੀ ਸਤਿਕਾਰਯੋਗ ਸਰਦਾਰ ਹਰਦਿਆਲ ਸਿੰਘ ਜੀ ਪੰਨੂ ਸਾਹਿਬ, ਭੈਣ ਪਰਮਜੀਤ ਕੌਰ ਪੰਨੂ, ਉਹਨਾਂ ਦਾ ਬੇਟਾ ਸਰਦਾਰ ਅੰਮ੍ਰਿਤਪਾਲ ਸਿੰਘ ਪੰਨੂ, ਅਤੇ ਸਰਦਾਰ ਕੁਲਦੀਪ ਸਿੰਘ ਜੀ ਗਿੱਲ ਸਾਹਿਬ, ਭੈਣ ਰਾਜਵੰਤ ਕੌਰ ਗਿੱਲ ਅਤੇ ਬੇਟੀ ਰਾਜਦੀਪ ਕੌਰ ਦਾ ਸ਼ੁਭ ਆਨੰਦ ਕਾਰਜ ਪਰਮਾਤਮਾ ਦੀ ਹਜ਼ੂਰੀ ਵਿੱਚ ਹੋਇਆ। ਧੀ ਦੇ ਕਿਹਾ ਪੁੱਤ ਬਣਾਉਣਾ, ਕਹਿੰਦੇ ਗੱਲ ਸਿਆਣੇ, ਜਿੱਥੇ ਚੋਗ ਖਿਲਾਰੀ ਦਾਤੇ ਪੈਂਦੇ ਉੱਥੇ ਚੁਗਣੇ ਦਾਣੇ। ਧੀ ਤੋਰਨੀ ਨੂੰਹ ਲੈ ਆਉਣੀ, ਇਹ ਦਸਤੂਰ ਨਿਆਰਾ, ਪੇਕਾ ਘਰ ਬਾਪੂ ਦਾ ਸੋਹਣਾ, ਸਹੁਰਾ ਘਰ ਵੀ ਪਿਆਰਾ। ਬੇਬੇ ਤੇ ਬਾਪੂ ਨੇ ਟੁਕੜਾ ਤੋੜ ਦਿਲਾਂ ਦਾ ਦੇਤਾ, ਸੱਸ ਤੇ ਸਹੁਰਾ ਰੱਬ ਨੇ ਤੇਰੇ ਸੱਚ ਜਵਾਨ ਨੂੰ ਕਹਿਤਾ। ਜੋੜੀ ਦੇ ਸਿਰ ਉੱਤੋਂ ਪੀਵੇ ਮਾਂ ਬਾਰ ਬਾਰ ਕੇ ਪਾਣੀ, ਲਿਆ ਮੈਂ ਥੋੜੀਆਂ ਮਿਰਚਾਂ ਬਾਰਾਂ ਨਜ਼ਰ ਨਾ ਲੱਗੇ ਕਾਣੀ। ਅਜੀਤਵਾਲ ਦੇ ਪਾਰਸ ਨੇ ਵੀ ਦਿੱਤੀਆਂ ਆਣ ਦੁਆਵਾਂ, ਸਿਰ ਤੇ ਹੱਥ ਜੋੜੀ ਦੇ ਰੱਖੀ ਰੱਬਾ ਠੰਡੀਆਂ ਆਉਣ ਹਵਾਵਾਂ, ਸਿਰ ਤੇ ਹੱਥ ਜੋੜੀ ਦੇ ਰੱਖੀ ਰੱਬਾ ਠੰਡੀਆਂ ਆਉਣ ਹਵਾਵਾਂ। ਮੇਰੇ ਸਾਥੀ ਭਾਈ ਹਰਦੀਪ ਸਿੰਘ ਜੀ ਖਹਿਰਾ, ਭਾਈ ਬੂਟਾ ਸਿੰਘ ਫਰਵਾਹੀ, ਸਰੰਗੀ ਮਾਸਟਰ ਭਾਈ ਨਿਧਾਨ ਸਿੰਘ ਮੁੱਲਾਪੁਰੀ, ਗਿਆਨੀ ਪ੍ਰਤਪਾਲ ਸਿੰਘ ਪਾਰਸ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜਥੇ ਤੋਂ ਹੀ ਇੰਜ

ਅਰਜ ਸਭ ਦੇ ਰਾਸ ਕਰੇ ਸੱਚਾ ਸਤਿਗੁਰ ਮੇਰਾ ਕਾਰਜ ਸਭ ਦੇ ਰਾਸ ਕਰੇ।

0: ਵਿਆਹ ਤੇਰੇ ਦੀਆਂ ਹੁਣ ਵਧਾਈਆਂ ਮੈਂ ਲੱਖ ਲੱਖ ਸ਼ੁਕਰ ਮਨਾਵਾਂ ਤੇਰੀ ਸੋਹਣੀ ਜੋੜੀ ਉੱਤੋਂ ਸਦਕਰ ਬਾਨੇ ਜਾਵਾਂ ਤੂੰ ਫੁੱਲਾਂ ਵਾਂਗੂ ਰਹੇ ਹਮੇਸ਼ਾ ਤੇ ਸੂਰਜ ਵਰਗੀ ਲਾਲੀ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ਬਾਗ ਤੇਰੇ ਦਾ ਮਾਲੀ ਅਜੀਤਵਾਲ ਦੇ ਪਾਰਸ ਨੂੰ ਵੀ ਖੁਸ਼ੀਆਂ ਦੌਣ ਸਵਾਜਾਂ ਸਾਡੇ ਵੱਲੋਂ ਸਭ ਸੰਗਤਾਂ ਨੂੰ ਲੱਖ ਲੱਖ ਹੋਣ ਵਧਾਈਆਂ ਜਥੇ ਵੱਲੋਂ ਸਭ ਸੰਗਤਾਂ ਨੂੰ ਲੱਖ ਲੱਖ ਹੋਣ ਵਧਾਈਆਂ ਆਓ ਅਗਲਾ ਪ੍ਰੋਗਰਾਮ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹਜ਼ੂਰੀ ਗ੍ਰੰਥੀ ਸਾਹਿਬਾਨ ਗਿਆਨੀ ਪਰਮਜੀਤ ਸਿੰਘ ਜੀ ਆਪ ਸੰਗਤਾਂ ਨੂੰ ਸਰਵਣ ਕਰਾਉਣਗੇ ਜੀ ਸਾਰੀਆਂ ਸੰਗਤਾਂ ਦਾ ਕਰੋੜਾਂ ਵਾਰ ਧੰਨਵਾਦ ਸਤਿਗੁਰੂ ਮੇਰਾ ਪ੍ਰਿਆਰਥ ਰੱਖਣ ਬੱਚਿਆਂ ਨੂੰ ਆਪਸ ਵਿੱਚ ਮੇਲ ਜੋਲ ਪ੍ਰੇਮ ਪਿਆਰ ਏਕਤਾ ਥਵਾ ਕੇ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ ਸੱਚੇ ਪਾਤਸ਼ਾਹ ਜੀ ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਇਹ ਸਨ ਗੁਰੂ ਘਰ ਦਾ ਢਾਡੀ ਜੱਥਾ ਗਿਆਨੀ ਪ੍ਰਿਤਪਾਲ ਸਿੰਘ ਜੀ ਪਾਰਸ ਜਿਨ੍ਹਾਂ ਨੇ ਆਪ ਜੀ ਨੂੰ ਵਿਆਹ ਦੇ ਸੰਬੰਧ ਵਿੱਚ ਕਵਿਤਾ ਸਰਵਣ ਕਰਾਈ ਇਹ ਪਰਿਵਾਰਾਂ ਵੱਲੋਂ ਜੱਥੇ ਦਾ ਬਹੁਤ ਬਹੁਤ ਧੰਨਵਾਦ ਹੁਣ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਜਾ ਰਹੀ ਹੈ ਜੋ ਸ਼ਗਨ ਹੈ ਇੱਥੇ ਮਾਤਾ ਪਿਤਾ ਨੇ ਹੀ ਪਾਉਣਾ ਹੈ ਗੁਰੂ ਸਾਹਿਬ ਦੀ ਹਜ਼ੂਰੀ ਅੰਦਰ ਬਾਕੀ ਸੰਗਤ ਨੇ ਸ਼ਗਨ ਜਿਹੜਾ ਹੈ ਉਹ ਬਾਹਰ ਟੈਂਟ ਵਿੱਚ ਪਾਉਣਾ ਹੈ ਨਾਲੇ ਉੱਥੇ ਤੁਸੀਂ ਪ੍ਰਸ਼ਾਦਾ ਛਕਣਾ ਹੈ ਇਹ ਬੇਨਤੀ ਪ੍ਰਵਾਨ ਕਰਨੀ ਦੂਸਰੀ ਬੇਨਤੀ ਹੈ ਆਪਾਂ ਗੁਰੂ ਸਾਹਿਬ ਦਾ ਸਾਰਿਆਂ ਨੇ ਸਤਿਕਾਰ ਕਰਨਾ ਗੱਲਾਂ ਨਹੀਂ ਕਰਨੀਆਂ ਜਦੋਂ ਆਪਾਂ ਗੱਲਾਂ ਕਰਦੇ ਹਾਂ ਫਿਰ ਗੁਰੂ ਸਾਹਿਬ ਦਾ ਆਪਾਂ ਸਤਿਕਾਰ ਨਹੀਂ ਕਰਦੇ ਹੁੰਦੇ ਇਸ ਕਰਕੇ ਆਪਾਂ ਗੱਲਾਂ ਬਾਹਰ ਵੀ ਕਰ ਸਕਦੇ ਹਾਂ ਇਹ ਜ਼ਰੂਰ ਬੇਨਤੀ ਪ੍ਰਵਾਨ ਕਰਨੀ ਹੁਣ ਸਮਾਂ ਢਾਡੀ ਵਾਰਾਂ ਦਾ ਹੈ ਭਾਈ ਪ੍ਰਿਤਪਾਲ ਸਿੰਘ ਦੀ ਜੀ ਜਥੇ ਪਾਸੋਂ ਢਾਡੀ ਵਾਰਾਂ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਗੂੰਜਦਾ ਸੂਰਮੇ ਭਗਤ ਦਾਨੀ ਦਾ
1: ਜਾਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀਅਤ ਹੈ ਸੂਰਾ ਆਤਮ ਜਿਨੇ ਸਗਲ ਬਸ ਤਾਕੈ ਜਾਕਾ ਸਤਿਗੁਰ ਪੂਰਾ ਠਾਕਰ ਗਾਈਏ ਆਤਮ ਰੰਗ ਸ਼ਰਨੀ ਪਾਵਣ ਨਾਮ ਧਿਆਵਣ ਸਹਿਜ ਸਮਾਵਣ ਸੰਗ ਰਹਾਓ ਜਨ ਕੇ ਚਰਨ ਬਸੈ ਮੇਰੇ ਹੀਰ ਹੈ ਸੰਗ ਪਨੀਤਾ ਦੇਹੀ ਜਨ ਕੀ ਧੂਰ ਦੇਹੋ ਕਿਰਪਾ ਨਿਤ ਨਾਨਕ ਕੈ ਸੁਖ ਇਹੀ ਸਾਡਾ ਤਿੱਖੀ ਤਲਵਾਰ ਵਿੱਚੋਂ ਜਨਮ ਹੋਇਆ ਤੇਗਾਂ ਖਾਧੀਆਂ ਤੇ ਤੇਗਾਂ ਮਾਰੀਆਂ ਨੇ ਅਸੀਂ ਆ ਰਹੇ ਥੱਲੇ ਵੀ ਗੀਤ ਗਾਏ ਤੇ ਉਬਲਦੀਆਂ ਦੇਗਾਂ ਵੀ ਠਾਰੀਆਂ ਨੇ ਵੱਧ ਵੱਧ ਵੀ ਕੱਟ ਕੇ ਵੇਖ ਚੁੱਕੇ ਸਾਡੀਆਂ ਪੁੱਠੀਆਂ ਖੱਲਾਂ ਵੀ ਤਾਰੀਆਂ ਨੇ ਅਜੀਤਵਾਲ ਦੇ ਪਾਰਸਾ ਸੱਚ ਆਖਾਂ ਸਰ ਦੇ ਕੇ ਲਈਆਂ ਸਰਦਾਰੀਆਂ ਨੇ ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪ੍ਰਾਪਤ ਕਰੀਏ ਪਿਆਰ ਤੇ ਸਤਿਕਾਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਡਿਆਂ ਭਾਗਾਂ ਵਾਲਿਆਂ ਪਰਮਾਤਮਾ ਦੀ ਪਾਵਨ ਪਵਿੱਤਰ ਗੋਦ ਦੇ ਵਿੱਚ ਗੁਰਬਾਣੀ ਗੁਰ ਇਤਿਹਾਸ ਦਾ ਆਨੰਦ ਮਾਣ ਰਹੇ ਹਾਂ ਮੇਰੇ ਸਾਹਿਬ ਸੱਚੇ ਪਾਤਸ਼ਾਹ ਜਿਹਦੇ ਤੇ ਰਹਿਮਤ ਕਰਦੇ ਆ ਉਹ ਜੀਵ ਸਤਸੰਗਤ ਵਿੱਚ ਆਉਂਦਾ ਨਾਮ ਜਪਦਾ ਨਾਮ ਧਿਆਉਂਦਾ ਨਾਮ ਸੁਣਦਾ ਸੇਵਾ ਕਰਦਾ ਗੁਰੂ ਦੇ ਗੁਣ ਗਾਉਂਦਾ ਤੁਜ ਬਿਨ ਅਮਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿੱਤ ਤੇਰੇ ਮਰਨ ਇੱਕ ਦਿਨ ਦੀ ਗੱਲ ਨਹੀਂ ਕੀਤੀ ਵੀ ਤੁਸੀਂ ਹਫ਼ਤੇ ਬਾਅਦ ਜਾਂ ਮਹੀਨੇ ਬਾਅਦ ਆਉਣਾ ਜਾਂ ਪੁੰਨਿਆ ਸੰਗਰਾਂਦ ਮੱਸਿਆ ਹੀ ਤੁਸੀਂ ਗੁਰੂ ਘਰੇ ਆਉਣਾ ਮਹਾਰਾਜ ਕਹਿੰਦੇ ਨਹੀਂ ਨਿੱਤ ਜਪੀਐ ਸਾਸ ਗਰਾਸ ਨਾਉ ਪਰਬਤਗਾਰ ਦਾ ਨਿੱਤ ਦਾ ਹੁਕਮ ਆ ਸਾਨੂੰ ਵੀ ਸਿੱਖਾਂ ਨਿੱਤ ਗੁਰੂ ਘਰੇ ਆਵੇ ਨਿੱਤ ਗੁਰੂ ਦੇ ਦਰਸ਼ਨ ਦਦਾਰੇ ਕਰੇ ਨਿੱਤ ਉਹਦਾ ਨਾਮ ਜਪੇ ਵਡਿਆਈ ਕਰੇ ਉਹਦੀ ਨਿੱਤ ਚਗਿਆਂਜਾ ਗੁਰੂ ਦੇ ਚਰਨਾਂ ਕਮਲਾਂ ਵਿੱਚੋਂ ਸਿੱਖ ਕੇ ਜਾਵੇ ਨਿੱਤ ਪਰਪਕਾਰੀ ਹੋਵੇ ਤੇ ਨਿੱਤ ਨੇਕੀਆਂ ਕਮਾਵੇ ਚ ਨਿੱਤ ਭਲੇ ਕਰਮ ਕਰੇ ਤੂੰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਤਾਰ ਮੇਰੇ ਪਾਤਸ਼ਾਹ ਗਰੀਬ ਨਵਾਜ ਜਿਹਨਾਂ ਤੇ ਰਹਿਮਤ ਕਰਦੇ ਆ ਉਹ ਜੀਵ ਗੁਣਮਾਨ ਹੋ ਜਾਂਦੇ ਆ ਕਿਉਂਕਿ ਗੁਰੂ ਦੀ ਜਿਹੜੀ ਗੁਣਾਂ ਦੀ ਸਾਂਝ ਆ ਰੱਬ ਦੀ ਸਾਂਝ ਆ ਜਿਹੜੀ ਸਾਡੇ ਨਾਲ ਗੁਣਾਂ ਦੀ ਆ ਪਿਆਰ ਦੀ ਆ ਮੁਹੱਬਤਾਂ ਦੀ ਹੈ ਭਾਈ ਲਹਿਣੇ ਜੀ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਗੁਣਾਂ ਦੀ ਸਾਂਝ ਬਣੀ ਸਾਂਝ ਕੀ ਜਹੈ ਗੁਣਾ ਕੇਰੀ ਬਲੱਡ ਰਿਲੇਸ਼ਨ ਦੇ ਵਿੱਚ ਤਾਂ ਉਹਨਾਂ ਦੇ ਆਪਣੇ ਪੁੱਤਰ ਵੀ ਸਨ ਪਰ ਗੁਣਾਂ ਦੀ ਸਾਂਝ ਜਿਹੜੀ ਬਣੀ ਉਹ ਭਾਈ ਲਹਿਣੇ ਨਾਲ ਹੀ ਬਣੀ ਤੇ ਭਾਈ ਲਹਿਣੇ ਜੀ ਦੀ ਗੁਣਾਂ ਦੀ ਸਾਂਝ ਜਿਹੜੀ ਆਪਣੇ ਕੁੜਮਾਂ ਦੇ ਥਾਂ ਲੱਗਦੇ ਬਾਬੇ ਅਮਰੂ ਨਾਲ ਬਣੀ ਤੇ ਬਾਬੇ ਅਮਰੂ ਦੀ ਸਾਂਝ ਗੁਣਾਂ ਦੀ ਭਾਈ ਜੇਠੇ ਨਾਲ ਆਪਣੀ ਜਵਾਈ ਨਾਲ ਬਣੀ ਇੱਥੇ ਜਿਹੜਾ ਰੁਤਬਾ ਨਾ ਗੁਰੂ ਘਰ ਦੇ ਵਿੱਚ ਇਹ ਸਾਂਝਾਂ ਦਾ ਹੈ ਸਾਚ ਕਹੋ ਸੁਣ ਲਿਹੋ ਸਭੈ ਜਨ ਪ੍ਰੇਮ ਕੀਓ ਤਨ ਹੀ ਪ੍ਰਭ ਪਾਇਓ ਮਹਾਰਾਜ ਕਹਿੰਦੇ ਜਿਹਨੇ ਪ੍ਰੇਮ ਕੀਤਾ ਉਹਨੇ ਪ੍ਰਭੂ ਦੀ ਪਰਮੇਸ਼ਰ ਦੀ ਪ੍ਰਾਪਤੀ ਕੀਤੀ ਉਹਨੇ ਰੱਬ ਦੇ ਚਰਨਾਂ ਕਮਲਾਂ ਚੋਂ ਖੁਸ਼ੀਆਂ ਲਈਆਂ ਉਹਨੇ ਪਰਮੇਸ਼ਰ ਦੇ ਨਾਲ ਗੱਢ ਪਾਈ ਪਿਆਰਾਂ ਦੀ ਮੇਰੀ ਬਾਂਧੀ ਭਗਤ ਛੱਡਾ ਵੈ ਬਾਂਧੀ ਭਗਤ ਨਾ ਛੁੱਟੇ ਮੋਹੇ ਰੱਬ ਬਸ ਭਗਤਾਂ ਨੇ ਕੀਤਾ ਪ੍ਰੇਮ ਦੀਆਂ ਪਾ ਕੇ ਡੋਰੀਆਂ ਮੇਰੇ ਮਨ ਪ੍ਰੇਮ ਲੱਗੋ ਹਰ ਤੀਰ ਮੇਰੇ ਸਤਿਗੁਰ ਕੀ ਕੋਈ ਬਾਤ ਸੁਣਾਵੈ ਸੋ ਭਾਈ ਸੋ ਮੇਰਾ ਵੀਰ ਸਾਚ ਕਹੋ ਸੁਣ ਲਿਹੋ ਸਭੈ ਜਨ ਪ੍ਰੇਮ ਕੀਓ ਤਨ ਹੀ ਪ੍ਰਭ ਪਾਇਓ ਆਹੋ ਮਹਾਰਾਜ ਨੇ ਤਾਂ ਉਹ ਵੀ ਆਪਣੇ ਚਰਨਾਂ ਨਾਲ ਜੋੜ ਲਏ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਰੱਬ ਨੂੰ ਤੱਕਿਆ ਹੀ ਨਹੀਂ ਸੀ ਹਲੇ ਅਸੀਂ ਤਾਂ ਗੁਰੂ ਪਿਆਰ ਵਾਲੇ ਹਾਂ ਸਿੱਖਾਂ ਗੁਰੂ ਮਹਾਰਾਜ ਦੇ ਚਰਨਾਂ 'ਚ ਬਚਪਨ ਤੋਂ ਹੀ ਜੁੜ ਜਾਂਦੇ ਹਾਂ ਸਾਡੀਆਂ ਗੂੜੀਆਂ ਮੁਹੱਬਤਾਂ ਹੋਣੀਆਂ ਚਾਹੀਦੀਆਂ ਇੱਥੇ ਤਾਂ ਉਹ ਵੀ ਜੁੜ ਗਏ ਕੌਡੇ ਰਾਕਸ਼ ਭੂਮੀਆਂ ਚੋਰ ਸੱਜਣ ਠੱਗ ਸਦਨੇ ਕਸਾਈ ਪ੍ਰੇਮੇ ਕੋੜੀ ਹਮਜਾ ਗੋ ਸਪੀਰ ਬਲੀ ਕਧਾਰੀ ਵਰਗੇ ਜਿਹੜੇ ਕਦੇ ਗੁਰੂ ਨੂੰ ਮਿਲੇ ਹੀ ਨਹੀਂ ਸੀ ਤੱਕਿਆ ਹੀ ਨਹੀਂ ਸੀ ਜਿਨ੍ਹਾਂ ਨੇ ਕਿਹੜੇ ਕਿਹੜੇ ਦੱਸਾਂ ਜਿਹੜੇ ਕਿਰਤੀ ਗਰੀਬ ਤਾਰੇ ਉਵੇਂ ਜਿਵੇਂ ਤਾਰੋ ਜਿਵੇਂ ਲਾਲੋ ਤਾਈ ਤਾਰਿਆ ਤੇ ਅੱਜ ਬਾਜਾਂ ਵਾਲੇ ਪਾਤਸ਼ਾਹ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਂ ਗੁਜਰੀ ਦੇ ਜਿਗਰ ਦੇ ਟੋਟੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਲੱਖ ਤੇ ਜਿਗਰ ਆਪਣੇ ਪਰਿਵਾਰ ਨੂੰ ਸਰਬੰਸ ਤੋਂ ਵਾਰ ਕੇ ਤੇ ਨੰਦੇੜ ਸਾਹਿਬ ਵੱਲ ਨੂੰ ਸੱਚੇ ਪਾਤਸ਼ਾਹ ਗਰੀਬ ਨਵਾਜ ਰਵਾਨਾ ਹੁੰਦੇ ਹੈ, ਕਿਉਂਕਿ ਪਾਤਸ਼ਾਹ ਨੂੰ ਪਤਾ ਵੀ ਕਿਹੜਾ ਕਾਰਜ ਕਿਹਤੋਂ ਕਰਾਇਆ ਜਾਣਾ, ਕਿਹੜਾ ਕੰਮ ਕਿਹਤੋਂ ਲਿਆ ਜਾਣਾ। ਇਨਸਾਨ ਤਾਂ ਵੀ ਆਪਣੇ ਆਪ ਨੂੰ ਵਡਿਆਈ ਦਿੰਦਾ, ਗੁਰੂ ਆ ਕਾਰਜ ਕਰਾਉਣ ਵਾਲਾ, ਉਹ ਆਪ ਲਾ ਦਿੰਦਾ ਡਿਊਟੀ। ਸਾਡੀਆਂ ਸਭ ਦੀਆਂ ਡਿਊਟੀਆਂ, ਕਿਸੇ ਦੀ ਡਿਊਟੀ ਗੁਰੂ ਦੀ ਵਡਿਆਈ ਕਰਨ ਦੀ ਹੈ, ਕਿਸੇ ਦੀ ਸੁਣਨ ਦੀ ਹੈ ਗੁਰੂ ਦੀ ਵਡਿਆਈ, ਕਿਸੇ ਦੀ ਡਿਊਟੀ ਸੇਵਾ ਕਰਨ ਦੀ ਹੈ। ਇਹ ਸਭ ਡਿਊਟੀਆਂ ਮੇਰੇ ਮਾਲਕ ਨੇ ਲਾਈਆਂ ਹੋਈਆਂ, ਸਾਡਾ ਇਹਦੇ ਵਿੱਚ ਕੁਝ ਨਹੀਂ। ਅਸੀਂ ਤਾਂ ਸ਼ੁਕਰਾਨਾ ਕਰ ਸਕਦੇ ਹਾਂ ਵੀ ਸ਼ੁਕਰ ਹੈ ਮਾਲਕਾ, ਤੂੰ ਸਾਤੋਂ ਇੰਨਾ ਕੁ ਕੁਝ ਕਰਾ ਰਿਹਾ ਹੈ, ਤੇਰਾ ਕੀਤਾ ਹੋ ਰਿਹਾ ਹੈ, ਸਾਡੇ ਵਿੱਚ ਸਮਰੱਥਾ ਨਹੀਂ, ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ ਰਾਮ। ਮੇਰੇ ਪਾਤਸ਼ਾਹ ਦਾਦੂ ਦੇ ਦੁਆਰੇ ਪਹੁੰਚੇ ਆ ਤੇ ਦਾਦੂ ਦੇ ਭਗਤਾਂ ਨੇ, ਉਹਦੇ ਸੇਵਕਾਂ ਨੇ ਬੜੀ ਸੇਵਾ ਕੀਤੀ ਮਹਾਰਾਜ ਦੀ। 15 ਕੁ ਦਿਨ ਮਹਾਰਾਜ ਇੱਥੇ ਦੇ ਮਹਾਰਾਜ ਇੱਥੋਂ ਚਾਲਾਂ ਮਾਰਨ ਲੱਗੇ ਤੇ ਦਾਦੂ ਦੇ ਸੇਵਕ ਕਹਿੰਦੇ ਪਾਤਸ਼ਾਹ ਜੀ ਉਹ ਮਨ ਨਹੀਂ ਕਰਦਾ ਤੁਹਾਨੂੰ ਭੇਜਣ ਨੂੰ, ਸੇਣ ਸੋਹਣੇ ਆਰੀ ਦੇ ਤਸਵੀਰ ਤੇਰੀ, ਤੇਰਾ ਚੜਿਆ ਨਾਮ ਜਬਾਨ ਉੱਤੇ, ਮਰ ਮਰ ਕੇ ਮੱਲਿਆ ਸੀ ਦਰ ਤੇਰਾ, ਤੇਰੇ ਜਿਹਾ ਨਾ ਡਿੱਠਾ ਜਹਾਨ ਉੱਤੇ, ਜਾਂ ਦਰ ਤੋਂ ਖਾਕ ਤੇ ਪਾਕ ਹੋਏ, ਸਾਨੂੰ ਮਾਣ ਹੈ ਤੇਰੀ ਸ਼ਾਨ ਉੱਤੇ। ਭਗਤ ਕਹਿੰਦੇ ਮਹਾਰਾਜ ਤੁਹਾਡਾ ਸਰੂਪ ਤੱਕ ਕੇ ਮਨ ਨੂੰ ਆਨੰਦ ਆਉਂਦਾ, ਤੁਹਾਡੇ ਮਿੱਠੇ ਬੋਲ ਸੁਣ ਕੇ ਤਪਦੇ ਸੀਨੇ ਠਰ ਜਾਂਦੇ ਆ, ਸੱਚੇ ਪਾਤਸ਼ਾਹ ਜੀ ਤੁਹਾਡੇ ਆਉਣ ਦੇ ਨਾਲ ਇਹ ਧਰਤੀ ਸੱਚਖੰਡ ਬਣ ਗਈ, ਮੇਰੇ ਪਾਤਸ਼ਾਹ ਮਨ ਨਹੀਂ ਕਰਦਾ ਵੀ ਤੁਸੀਂ ਇੱਥੋਂ ਜਾਵੋ, ਤੇ ਜੇ ਜਾਣਾ ਹੀ ਚਾਹੁੰਦੇ ਹੋ ਤੇ ਇਹਦੇ ਭਗਤ ਕਹਿੰਦੇ ਗਦਾਵਰੀ ਦੇ ਕੰਢੇ ਤੇ ਨਾ ਜਾਇਓ। ਮਹਾਰਾਜ ਕਹਿੰਦੇ ਕਿਉਂ ਭਾਈ? ਕਹਿੰਦੇ ਉੱਥੇ ਇੱਕ ਬੜਾ ਵਿਗੜਿਆ ਹੋਇਆ ਬੰਦਾ ਰਹਿੰਦਾ, ਬੜਾ ਕਰਾਮਾਤੀ ਹੈ, ਬੜੇ ਕਾਲੇ ਇਲਮ ਸਿੱਧ ਕੀਤੇ ਆ, ਜੰਤਰਾਂ ਮੰਤਰਾਂ ਦਾ ਧਨੀ ਹੈ, ਉਹ ਸਤਿਕਾਰ ਨਹੀਂ ਕਰਦਾ, ਰਾਹੀ ਪਾਂਧੀ ਦੀ ਬੜੀ ਬੇਇੱਜ਼ਤੀ ਕਰਦਾ, ਉਹ ਆਪਣੇ ਆਪ ਨੂੰ ਰੱਬ ਸਮਝੀ ਬੈਠਾ। ਸਭ ਤੋਂ ਵੱਡਾ ਭੁਲੇਖਾ ਇਹੀ ਹੁੰਦਾ ਬੰਦੇ ਅੰਦਰ ਵੀ ਮੈਂ ਸਭ ਤੋਂ ਚੰਗਾ, ਆਪਣੇ ਆਪ ਨੂੰ ਰੱਬ ਸਮਝੀ ਬੈਠਾ, ਸਮਝੀ ਬੈਠਾ ਸੱਚੇ ਪਾਤਸ਼ਾਹ ਉਹਦੇ ਕੋਲੇ ਨਾ ਜਾਏ, ਉਹਨੇ ਸਤਿਕਾਰ ਨਹੀਂ ਕਰਨਾ। ਮਹਾਰਾਜ ਕਹਿੰਦੇ ਉਹਨੂੰ ਹੀ ਸਮਝਾਉਣ ਚੱਲੇ ਆ, ਉਹਨੂੰ ਹੀ ਸਿੱਧੇ ਰਾਹ ਪਾਉਣ ਚੱਲੇ ਆ। ਜੇ ਪਾਤਸ਼ਾਹ ਕੌਡੇ ਰਾਕਸ਼ ਕੋਲੇ ਨਾ ਜਾਂਦੇ ਤੇ ਕੌਡਾ ਕਿਤੇ ਭਗਤ ਬਣਦਾ, ਸੰਤ ਬਣਦਾ? ਮਲਕ ਭਾਗੋ ਬੜੀ ਕਧਾਰੀ, ਸੱਜਣ ਠੱਗ ਭੂਮੀਆਂ ਚੋਰ, ਇਹ ਕਿਤੇ ਸਾਧ ਬਣ ਜਾਂਦੇ ਜੇ ਮਹਾਰਾਜ ਨਾ ਜਾਂਦੇ ਇਹਨਾਂ ਕੋਲੇ? ਚੋਰਾਂ ਤੋਂ, ਠੱਗਾਂ ਤੋਂ, ਰਾਕਸ਼ਾਂ ਤੋਂ, ਕਿਸਾਨਾਂ ਤੋਂ ਮਹਾਰਾਜ ਨੇ ਸਾਧ ਕਰਤੇ, ਸੰਤ ਕਰਤੇ, ਪਰ ਇੰਨਾ ਫਰਕ ਆ, ਉਹ ਹੋ ਗਏ ਉਹਦੇ ਜਦੋਂ ਮਹਾਰਾਜ ਦਾ ਮਿਲਾਪ ਹੋ ਗਿਆ, ਤੇ ਸਾਡੇ ਤੇ ਪਤਾ ਨਹੀਂ ਕਦੋਂ ਕਿਰਪਾ ਹੋਣੀ। ਮਿਲਾਪ ਤਾਂ ਜਦੋਂ ਦੇ ਜੰਮੇ ਉਦੋਂ ਦਾ ਹੀ ਰੱਬ ਦੇ ਨਾਲ ਹੋ ਰਿਹਾ, ਪਰ ਅੰਦਰੋਂ ਮਿਲਾਪ, ਅੰਦਰੋਂ ਰੂਹ ਕਦੋਂ ਜੁੜਨੀ ਹੈ? ਜਿਹਦੀ ਅੰਦਰੋਂ ਰੂਹ ਜੁੜ ਗਈ ਉਹ ਸਮਝ ਉਦੋਂ ਹੀ ਸੰਤ ਬਣ ਗਿਆ। ਮਹਾਰਾਜ ਸੱਚੇ ਪਾਤਸ਼ਾਹ ਇੱਥੋਂ ਗਏ ਨੇ ਤੇ ਜਿੱਥੇ ਪਲਕ ਲੱਗਾ ਮਾਧੋ ਦਾਸ ਵਿਰਾਗੀ ਦਾ, ਉਹ ਪਲਕ ਤੇ ਜਾ ਵਿਰਾਜੇ ਆ। ਮਹਾਰਾਜ ਦੇ ਨਾਲ ਯੋਧੇ ਆ, ਜਰਨੈਲ ਆ, ਮੌਤ ਨੂੰ ਮਖੋਲਾ ਕਰਨ ਵਾਲੇ, ਤੇ ਸੱਚੇ ਪਾਤਸ਼ਾਹ ਜਦੋਂ ਪਲਕ ਤੇ ਬੈਠੇ ਜਾ ਕੇ ਇਹਦੇ ਚੇਲਿਆਂ ਨੇ ਬੜੀਆਂ ਫੁੱਕਾਂ ਮਾਰੀਆਂ, ਬੜੇ ਮੰਤਰ ਪੜ੍ਹੇ, ਬੜੇ ਟੂਣੇ ਟਾਮਣ ਕੀਤੇ। ਕਈ ਬੰਦਿਆਂ ਦੀ ਜ਼ਿੰਦਗੀ ਟੂਣੇ ਟਾਮਣਾਂ 'ਚ ਦੇ ਮੰਤਰਾਂ ਜੰਤਰਾਂ 'ਚ ਲੰਘ ਜਾਂਦੀ ਹੈ। ਸਾਡੇ ਤੋਂ ਸਭ ਤੋਂ ਵੱਡਾ ਸਾਡੇ ਕੋਲੇ ਗੁਰਮੰਤਰ ਹੈ, ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤਾ ਸਾਰੇ, ਜਿਹਦੇ ਕੋਲੇ ਗੁਰਬਾਣੀ ਹੈ, ਨਿਤਨੇਮ ਆ, ਸੇਵਾ ਸਿਮਰਨ ਹੈ, ਉਹਦੇ 'ਤੇ ਜੰਤਰ ਮੰਤਰ ਕੱਖ ਨਹੀਂ ਕਰਦੇ। ਧਾਗਿਆਂ ਤਬੀਤਾਂ ਨਾਲ ਚੱਲਦੀ ਨਹੀਂ ਗੱਡੀ, ਨਾ ਹੀ ਹੁੰਦੀਆਂ ਤਰੱਕੀਆਂ ਜਹਾਨ 'ਤੇ। ਔਕੜਾਂ ਨੂੰ ਦੇਖ ਕਦੇ ਮਨ ਨਾ ਡਲਾਈਏ, ਦਿਨ ਚੰਗੇ ਮਾੜੇ ਆਉਂਦੇ ਇਨਸਾਨ ਤੇ, ਛੱਡਦਾ ਨਹੀਂ ਬਾਂਹ ਮੇਰਾ ਬਾਬਾ ਕਦੇ ਬਾਲਕਾਂ ਦੀ ਕਰਨ ਕਮਾਈਆਂ ਜਿਹੜੇ ਹਿੱਕਾਂ ਤਾਣ ਤਾਣ ਕੇ। ਟੂਣਿਆਂ ਦੇ ਨਾਲ ਕਦੇ ਮਿਲਣ ਨਿਆਮਤਾਂ ਨਾ ਪਾਰਸ ਨਾ ਮੁੱਲ ਕਦੇ ਮਿਲਦੇ ਦੁਕਾਨ ਤੇ, ਟੂਣਿਆਂ ਦੇ ਨਾਲ ਨਿਆਮਤਾਂ ਨਹੀਂ ਕਦੇ ਮਿਲੀਆਂ। ਮਨ ਦਾ ਵਹਿਮ ਹੁੰਦਾ, ਭੁਲੇਖਾ ਹੁੰਦਾ, ਬੰਦਾ ਕੱਢ ਲੈਂਦਾ। ਤੇ ਮੇਰੇ ਪਾਤਸ਼ਾਹ ਜਦੋਂ ਪਲੰਘਾਂ ਤੇ ਬੈਠੇ, ਬੜੀਆਂ ਫੁੱਕਾਂ ਮਾਰੀਆਂ ਚੇਲਿਆਂ ਨੇ, ਬੜੇ ਮੰਤਰ ਪੜ੍ਹੇ ਆ, ਤੇ ਚੇਲੇ ਹਾਂ ਬਹਾਰ ਕੇ, ਜਿਹੜੇ ਅੱਗੇ ਪਲੰਘ ਉਡਾ ਦਿੰਦੇ ਸੀ, ਕਮਲਾ ਕਰ ਦਿੰਦੇ ਸੀ ਆਏ ਬੰਦੇ ਨੂੰ, ਨਾ ਤਾਂ ਗੁਰੂ ਸਾਹਿਬ ਦੇ ਮੰਤਰਾਂ ਦਾ ਪ੍ਰਭਾਵ ਕੋਈ ਪਿਆ ਤੇ ਨਾ ਹੀ ਗੁਰੂ ਦੇ ਸਿੱਖਾਂ ਤੇ, ਕੋਈ ਮੰਤਰਾਂ ਦਾ ਪ੍ਰਭਾਵ ਪਿਆ, ਕਿਉਂਕਿ ਉਹ ਸੈਖੀ ਕਾਹਦਾ ਜਿਹਦੇ ਤੇ ਟੂਣਾ ਹੀ ਆਪਦਾ ਅਸਰ ਕਰ ਜਾਵੇ, ਜਿਹਦੇ ਤੇ ਕੋਈ ਮੰਤਰੀ ਆਪਦਾ ਅਸਰ ਕਰ ਜਾਵੇ ਉਹ ਸੈਖੀ ਨਹੀਂ ਹੋ ਸਕਦਾ। ਸਿੱਖ ਉਹ ਆ ਜਿਹਨੂੰ ਜਿਹਦੇ ਤੇ ਸਿਰ ਤੇ ਹੱਥ ਰੱਖ ਦੇਵੇ ਨਾ ਉਦੋਂ ਤੇ ਵੀ ਬਲਾਵਾਂ ਜਿਹੜੀਆਂ ਟਲ ਜਾਣ। ਸਤਨਾਮ ਵਾਹਿਗੁਰੂ ਕਹਿ ਕੇ ਜਿਹੜਾ ਪੂਰਨ ਸਿੱਖ ਆ ਕਿਸੇ ਦੇ ਸਿਰ ਤੇ ਹੱਥ ਰੱਖ ਦੇਵੇ ਤੇ ਉਹਦੀਆਂ ਬਲਾਵਾਂ ਟਲ ਜਾਂਦੀਆਂ। ਮੇਰੇ ਪਾਤਸ਼ਾਹ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀਓ, ਮੇਰੇ ਸਤਿਗੁਰੂ ਅਕਾਲ ਪੁਰਖ ਨਿਰੰਕਾਰ ਪਲਗਾਂ ਤੇ ਬੈਠੇ ਆ ਤੇ ਚੇਲੇ ਮਾਧੋ ਦਾਸ ਬਰਾਗੀ ਕੋਲੇ ਜੰਗਲ ਚ ਜਾਂਦੇ ਆ, ਜਿੱਥੇ ਉਹ ਧੋਣਾ ਲਾਈ ਬੈਠਾ, ਸਿਰ ਚ ਸੁਆਹ ਪਾਈ ਬੈਠਾ, ਜਿੱਥੇ ਉਹ ਕਾਲੇ ਅਲਮ ਸਿੱਧ ਕਰੀ ਜਾਂਦਾ, ਜਿੱਥੇ ਉਹ ਮੰਤਰਾਂ ਜੰਤਰਾਂ ਦਾ ਅਭਿਆਸ ਕਰ ਰਿਹਾ। ਮਾਧੋ ਦਾਸ ਬਰਾਗੀ ਨੂੰ ਚੇਲੇ ਕਹਿੰਦੇ, ਬਰਾਗੀ ਜੀ ਅੱਜ ਤੁਹਾਡੇ ਡੇਰੇ ਦੇ ਉੱਤੇ ਬੜਾ ਹੀ ਤਪਸ਼ਵੀ ਇਨਸਾਨ ਆ ਕੇ ਬਹਿ ਗਿਆ। ਕੋਈ ਉਹ ਲੱਗਦਾ ਕੋਈ ਬੜੀ ਪੁਰਖ ਹੈ, ਉਹ ਸਰਬੰਸ ਵਾਰ ਕੇ ਆਇਆ ਏ ਤੇ ਉਹਦੇ ਵਰਗਾ ਕੋਈ ਦੁਨੀਆਂ ਤੇ ਨਹੀਂ, ਕਲਗੀ ਵਾਲਾ ਪਾਤਸ਼ਾਹ ਹੈ, ਸਿਰ ਤੇ ਕਲਗੀ ਸੌਂਦੀ ਹੈ, ਉਹਦੇ ਨੇਤਰ ਮਸਾਲਾ ਵਾਂਗੂ ਜਗਦੇ ਹੈ, ਸੂਰਜ ਵਾਂਗੂ ਚਿਹਰਾ ਤਪਦਾ ਹੈ, ਉਹਦੀਆਂ ਨਜ਼ਰਾਂ ਵੱਲ ਨਹੀਂ ਤੱਕਿਆ ਜਾਂਦਾ ਤੇ ਸਾਡਾ ਕੋਈ ਮੰਤਰ ਯੰਤਰ ਨਹੀਂ ਉਹਦੇ ਤੇ ਚੱਲਿਆ। ਮਾਧੋ ਦਾਸ ਬਰਾਗੀ ਕਹਿੰਦਾ, ਬਥੇਰੇ ਇਹੋ ਜਿਹੇ ਸਾਧ ਸੰਤ ਆਏ ਤੇ ਬਥੇਰੇ ਗਏ, ਸਭ ਮੇਰੇ ਚਰਨਾਂ ਚ ਡਿੱਗ ਕੇ ਮਾਫੀਆਂ ਮੰਗ ਕੇ ਗਏ। ਚੇਲੇ ਕਹਿੰਦੇ, ਮਾਧੋ ਦਾਸ ਜੀ ਅੱਜ ਤੁਹਾਨੂੰ ਲੱਗਦਾ ਮਾਫੀ ਮੰਗਣੀ ਪੈਣੀ ਆ, ਇੱਥੇ ਬੈਠੇ ਗੱਲਾਂ ਕਰੀ ਜਾਂਦੇ ਹੋ, ਜਦੋਂ ਮੱਥੇ ਲੱਗੋਗੇ ਪਤਾ ਉਦੋਂ ਲੱਗਣਾ ਹੈ। ਇਹ ਸਵਾਹ ਖਿਲਾਰਦਾ ਹੋਇਆ, ਮੰਤਰ ਪੜ੍ਹਦਾ ਹੋਇਆ ਗੁੱਸੇ ਦੇ ਨਾਲ ਆਪਣੇ ਡੇਰੇ ਤੇ ਪਹੁੰਚਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਸ ਨੂੰ ਜਦੋਂ ਤੱਕਿਆ ਨਾ, ਕੀਤੇ ਦਰਸ਼ਨ, ਜਿਵੇਂ ਸੂਰਜ ਵੱਲ ਨਹੀਂ ਝਾਕਿਆ ਜਾਂਦਾ ਇਵੇਂ ਮਹਾਰਾਜ ਵੱਲ ਝਾਕਿਆ ਨਾ ਗਿਆ, ਨੀਵੀਆਂ ਪੈ ਗਈਆਂ ਮਾਧੋ ਦਾਸ ਦੀਆਂ। ਇਹਦੇ ਮੰਤਰ ਮੰਤਰ ਨਹੀਂ ਕੋਈ ਚੱਲੇ, ਪੜ੍ਹੇ ਬਥੇਰੇ ਮੰਤਰੇ ਨੇ, ਪੜ੍ਹਦਾ ਹੀ ਆਇਆ ਤੇ ਇਹਨੇ ਗੱਲ ਟਾਲਣ ਵਾਸਤੇ ਕਿਹਾ ਵੀ ਸੰਤ ਜੀ ਤੁਸੀਂ ਮੇਰੇ ਡੇਰੇ ਨੂੰ ਭ੍ਰਿਸ਼ਟ ਕਰਤਾ, ਇਹ ਵੈਸ਼ਨੋ ਡੇਰਾ, ਤੇਰੇ ਸਿੱਖਾਂ ਨੇ ਇੱਥੇ ਖੂਨ ਡੋਲ ਦਿੱਤਾ, ਤੇਰੇ ਸਿੱਖਾਂ ਨੇ ਇੱਥੇ ਬੱਕਰੇ ਝਟਕਾ ਦਿੱਤੇ ਹੈ, ਇਹ ਮੇਰਾ ਡੇਰਾ ਪਵਿੱਤਰ ਕਰਤਾ ਤੁਸੀਂ। ਮਹਾਰਾਜ ਕਹਿੰਦੇ, ਮਾਧੋ ਦਾਸ ਕਿਹੜੇ ਡੇਰੇ ਦੀ ਗੱਲ ਕਰਦਾ, ਕਿਹੜੇ ਸਥਾਨ ਦੀ ਗੱਲ ਕਰਦਾ ਤੂੰ? ਹਿੰਦੁਸਤਾਨ ਦਾ ਚੱਪਾ ਚੱਪਾ ਲਹੂ ਦੇ ਨਾਲ ਭਰਿਆ ਪਿਆ, ਕਹਿੰਦੇ ਤੇਰੇ ਡੇਰੇ ਤੇ ਖੁੱਲਿਆ ਤੇ ਡੁੱਲਿਆ ਤੈਨੂੰ ਖੂਨ ਦਿਸਿਆ, ਤੈਨੂੰ ਲਾਹੌਰ ਦੀਆਂ ਤੱਤੀਆਂ ਤਵੀਆਂ ਤੇ ਡੁੱਲਿਆ ਖੂਨ ਨਹੀਂ ਨਜ਼ਰੀ ਆਇਆ, ਤੈਨੂੰ ਚਾਂਦਨੀ ਚੌਕ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਦਾ ਖੂਨ ਨਹੀਂ ਚੇਤੇ ਆਇਆ ਡੁੱਲਿਆ, ਚਮਕੌਰ ਦੀ ਗਲੀ ਦੇ ਵਿੱਚ ਵੱਡੇ ਫਰਜ਼ੰਦ ਤੇ ਜਾਣ ਤੋਂ ਪਿਆਰੇ ਸਿੰਘਾਂ ਦਾ ਖੂਨ ਡੁੱਲਿਆ ਨਹੀਂ ਨਜ਼ਰ ਆਇਆ, ਤੈਨੂੰ ਸਰਹੰਦ ਦੇ ਦਰਬਾਰਾਂ ਦੇ ਵਿੱਚ ਨੰਨੇ ਬੱਚੇ ਬੱਚਿਆਂ ਦਾ ਡੁੱਲਿਆ ਹੋਇਆ ਖੂਨ ਨਹੀਂ ਨਜ਼ਰੀ ਆਉਂਦਾ। ਉਹ ਜਿਵੇਂ ਜਿਵੇਂ ਸੰਤ ਨੂੰ ਸੱਚੀਆਂ ਸਰਕਾਰਾਂ ਕੁਝ ਕਹਿ ਰਹੀਆਂ ਤੇ ਮਨ ਨੂੰ ਝਝੋੜਾ

ਤਪੜੇ ਸੰਤ ਜੀ ਹੁਣ ਕੰਮ ਨਹੀਂ ਤੇਰਾ। ਮਹਾਰਾਜ ਕਹਿੰਦੇ ਸਵਾਹ ਝਾੜ ਜਿਹੜੀ ਸਿਰ ਦੇ ਵਿੱਚ ਪਾਈ ਬੈਠਾ, ਤੇਰਾ ਕੰਮ ਜੱਟਾਂ ਚ ਸੁਹਾ ਪਾ ਕੇ ਬੈਠਣਾ ਨਹੀਂ, ਤੇਰਾ ਕੰਮ ਜੰਤਰ ਮੰਤਰ ਤੰਤਰ ਪੜ੍ਹਨੇ ਨਹੀਂ। ਧੂਣੇ ਤਪੜੇ ਸੰਤ ਜੀ ਹੁਣ ਕੰਮ ਨਹੀਂ ਤੇਰਾ, ਚੱਕ ਲੈ ਤੇਗਾਂ ਵਰਸ਼ੀਆਂ ਕਰ ਵੱਡਾ ਜੀਰਾ। ਕਹਿੰਦੇ ਜਿਹੜੇ ਹਥਿਆਰ ਸਿੱਟੇ ਆ ਨਾ ਚੁੱਕ ਲਾ ਦੁਬਾਰੇ, ਕਿਉਂਕਿ ਹਥਿਆਰ ਜੇ ਕਿਸੇ ਲਈ ਜ਼ੁਲਮ ਕਰਨ ਵਾਸਤੇ ਉੱਠਦਾ ਤੇ ਉਹ ਮਾੜਾ ਹੈ, ਤੇ ਜ਼ੁਲਮ ਨੂੰ ਠੱਲ ਪਾਉਣ ਵਾਸਤੇ ਵੀ ਹਥਿਆਰ ਚੁੱਕਣਾ ਪੈਂਦਾ ਉਹ ਚੰਗਾ। ਚੁੱਕ ਲੈ ਤੇਗਾਂ ਵਰਸ਼ੀਆਂ ਕਰ ਵੱਡਾ ਜੇਰਾ, ਤੂੰ ਬੈਰੀ ਚੁਣ ਚੁਣ ਮਾਰਨੇ ਕਰ ਤਕੜਾ ਜੇਰਾ। ਕਹਿੰਦੇ ਚੁਣ ਚੁਣ ਬੈਰੀ ਮਾਰਨੇ ਪੈਣੇ ਜਿਹੜੇ ਜ਼ੁਲਮ ਕਮਾਉਂਦੇ ਨੇ। ਜੰਤਰ ਮੰਤਰ ਛੱਡ ਕੇ ਕਰ ਪੰਥ ਲਵੇਰਾ, ਪੱਟ ਜੁੜ ਜ਼ੁਲਮਾਂ ਦੀ ਪਾਰਸਾ ਇਹ ਹੁਕਮ ਹੈ ਮੇਰਾ। ਮਹਾਰਾਜ ਕਹਿੰਦੇ ਜ਼ੁਲਮਾਂ ਦੀ ਜਿਹੜੀ ਜੜ ਪੱਟਣ ਵਾਸਤੇ ਤੈਨੂੰ ਸਾਡਾ ਹੁਕਮ ਹੈ। ਮੇਰੇ ਪਾਤਸ਼ਾਹ ਗਰੀਬ ਨਵਾਜ ਦੇ ਚਰਨਾਂ ਕਮਲਾਂ ਵਿੱਚ ਬਹਿ ਗਿਆ, ਕਿਉਂਕਿ ਗੁਰੂ ਦਾ ਇੱਕ ਇੱਕ ਬਚਨ ਇੱਕ ਇੱਕ ਬੋਲ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੂਹਰਾ। ਹੋ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ ਕੌੜਾ, ਬੋਲਣਾ ਜਾਣੇ ਪੂਰਨ ਭਗਵਾਨੇ ਔਗਣ ਕੋੜਾ ਚਿਤਾਰੇ। ਗੁਰੂ ਸਾਹਿਬ ਦੇ ਮਿੱਠੇ ਬੋਲ ਹਿਰਦੇ ਨੂੰ ਘੈਲ ਕਰ ਗਏ, ਨਿਆਲੇ ਤੀਰ ਲਾਗੇ ਤੇਰੇ ਪਿਆਰ ਦੀ, ਜਿਨ੍ਹਾਂ ਨੂੰ ਪੇਦ ਚੜ ਗਈ ਰਹਿੰਦੇ ਵਿੱਚ ਉਹ ਸਦਾ ਖਮਾਰੀਆਂ ਦੇ, ਤੇਰੇ ਨੈਣਾਂ ਦੇ ਤੀਰ ਨਾਲ ਘੈਲ ਜਿਹੜੇ ਵਾਰ ਝੜਦੇ ਤੇਜ ਕਟਾਰੀਆਂ ਦੇ, ਤੇਰੇ ਦੀਦ ਦੀ ਜਿਨ੍ਹਾਂ ਨੂੰ ਪਿਆਸ ਲੱਗੀ ਦਰ ਤੇ ਬੈਠ ਕੇ ਵਾਂਗ

ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਨ ਕੀ ਕੱਟੀਐ ਮੈਲ ਸਾਧ ਸੰਗ ਬੁੱਠਿਆ ਆਵੇ ਸਾਹਿਬ ਚਿੱਤ ਤੇਨਿਆ ਭਗਤਾਂ ਡਿੱਠਿਆ ਮਨ ਕੀ ਕੱਟੀਐ ਮੈਲ ਸਾਧ ਸੰਗ ਬੁੱਠਿਆ ਆ ਜੋ ਸੰਗਤ ਚ ਆਉਣੇ ਆ ਨਾ ਉਦੋਂ ਸਾਹਿਬ ਚਿੱਤੇ ਆਉਂਦਾ ਗੁਰੂ ਦੇ ਪਿਆਰਿਆਂ ਨੂੰ ਦੇਖ ਕੇ ਤੇ ਗੁਰੂ ਦੇ ਬਚਨ ਸੁਣ ਕੇ ਬਾਣੀ ਸੁਣ ਕੇ ਇਤਿਹਾਸ ਸੁਣ ਕੇ ਮਨ ਦੀ ਬੈਲ ਕੱਟੀ ਜਾਂਦੀ ਹੈ ਤੇ ਸੱਚੇ ਪਾਤਸ਼ਾਹ ਦੇ ਦਰ ਤੇ ਆ ਕੇ ਨਾ ਜੇ ਮਨ ਦੀ ਮੈਲ ਕੱਟੀ ਗਈ ਤੇ ਫਿਰ ਹੋਰ ਕਿਤੇ ਇਲਾਜ ਨਹੀਂ ਸਾਡਾ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖ ਤੋਂ ਮੁੱਖ ਦੇਵੈ ਕਾਟੇ ਜਮ ਕੀ ਫੰਦਾ ਚਰਨਾਂ ਤੇ ਡਿੱਗ ਪਿਆ ਕਹਿੰਦਾ ਮਹਾਰਾਜ ਬਖਸ਼ ਲਓ ਬੰਦਾ ਬਣਾ ਲਓ ਗਰੀਬ ਨੂੰ ਕਿਰਪਾ ਕਰਕੇ ਪਾਤਸ਼ਾਹ ਜੀਓ ਮਿਹਰ ਕਰੋ ਮੇਰੇ ਤੇ ਮੈਂ ਭੁੱਲਣਾ ਹਾਰਾਂ ਤੋਂ ਇਹ ਤੱਕ ਨਾ ਐਬ ਗਣਾ ਮੇਰੇ ਜਰਾ ਚਾਹੀਦਾ ਰਹਿਮ ਦਤਾਰ ਤੈਨੂੰ ਜੇਕਰ ਅਸੀਂ ਨਾ ਗੁਨਾਹਗਾਰ ਹੁੰਦੇ ਕੌਣ ਆਖਦਾ ਬਖਸ਼ਣਾ ਹਾਰ ਤੈਨੂੰ ਜੇਕਰ ਆ ਕੇ ਨਹੀਂ ਸੀ ਇਨਸਾਫ ਕਰਨੇ ਤੇ ਕੀ ਲੈਣ ਦੀ ਲੋੜ ਸੀ ਅਵਤਾਰ ਤੈਨੂੰ ਕਹਿੰਦਾ ਮਹਾਰਾਜ ਅਸੀਂ ਗੁਨਾਹਗਾਰ ਹਾਂ ਤੇ ਤੁਸੀਂ ਬਖਸ਼ਣਾ ਰਹੇ ਹਾਂ ਗਰੀਬ ਸਿੱਖ ਬਣਾ ਲਓ ਜਿਹਨੂੰ ਆਪਣੀ ਪਾਵਰ ਦਾ ਤਾਕਤ ਦਾ ਜੰਤਰਾਂ ਮੰਤਰਾਂ ਦਾ ਮਾਣ ਸੀ ਅੱਜ ਮਹਾਰਾਜ ਦੇ ਚਰਨਾਂ ਚ ਢਹਿ ਢੇਰੀ ਹੋ ਗਿਆ ਰਾਖ ਬਣ ਗਿਆ ਮਿੱਟੀ ਬਣ ਗਿਆ ਮਹਾਰਾਜ ਦੇ ਚਰਨਾਂ ਦੀ ਜਿਵੇਂ ਜਿਵੇਂ ਸੇਵਾ ਕਰਦਾ ਜਿਵੇਂ ਜਿਵੇਂ ਬਾਣੀ ਪੜ੍ਹਦਾ ਜਿਵੇਂ ਜਿਵੇਂ ਇਤਿਹਾਸ ਸੁਣਦਾ ਹੈ ਉਵੇਂ ਉਵੇਂ ਮਨ ਦੀ ਮੈਲ ਕੱਟੀ ਜਾ ਰਹੀ ਹੈ ਤੇ ਮਹਾਰਾਜ ਨੇ ਕਿਰਪਾ ਕੀਤੀ ਸੱਚੇ ਪਾਤਸ਼ਾਹ ਜੀ ਨੇ ਮਿਹਰ ਕੀਤੀ ਜਦੋਂ ਗੁਰੂ ਮਿਹਰਾਂ ਕਰ ਦੇਵੇ ਨਾ ਸਭ ਤੋਂ ਵੱਡੀ ਮਿਹਰ ਗੁਰੂ ਦੀ ਉਦੋਂ ਹੁੰਦੀ ਜਦੋਂ ਗੁਰੂ ਘਰ ਆਉਣੇ ਤੇ ਉਦੋਂ ਵੱਡੀ ਮਿਹਰ ਹੁੰਦੀ ਹੈ ਜਦੋਂ ਅੰਮ੍ਰਿਤ ਦੀ ਦਾਤ ਮਿਲਦੀ ਹੈ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤ ਆਨੰਦ ਅਨੰਤਾ ਅਰੰਗ ਤਮਾਸ਼ਾ ਪੂਰਨ ਆਸਾ ਕਬਹਿ ਨਾ ਵਿਆਪੈ ਚਿੰਤਾ ਇੱਕ ਅੰਮ੍ਰਿਤ ਗੁਰਬਾਣੀ ਦਾ ਜਿਹੜਾ ਹਰ ਰੋਜ਼ ਪੀਨੇ ਅਸੀਂ ਝਿਮ ਝਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੇ ਸੁਣ ਸ਼ਬਦ ਵਿਚਾਰਾ ਇਹ ਗੁਰਬਾਣੀ ਦਾ ਅੰਮ੍ਰਿਤ ਹਰ ਰੋਜ਼ ਪੀਨੇ ਅਸੀਂ ਇੱਕ ਪੀਵੋ ਪਾਹਲ ਖੰਡ ਧਾਰ ਹੋਏ ਜਨਮ ਸਹੇਲਾ ਇੱਕ ਖੰਡੇ ਬਾਟੇ ਦਾ ਅੰਮ੍ਰਿਤ ਹੈ ਮਹਾਰਾਜ ਕਹਿੰਦੇ ਗੁਰਬਾਣੀ ਦਾ ਅੰਮ੍ਰਿਤ ਦੇ ਨਾਲ ਨਾਲ ਨਾ ਖੰਡੇ ਬਾਟੇ ਦਾ ਅੰਮ੍ਰਿਤ ਵੀ ਤੇਰੇ ਲਈ ਜ਼ਰੂਰੀ ਹੈ ਤੇਰਾ ਜਨਮ ਸਫਲਾ ਹੋਜੂ ਸਹੇਲਾ ਹੋਜੂ ਤੇਰਾ ਆਓ ਜਿੱਥੇ ਅੰਮ੍ਰਿਤ ਗੁਰਬਾਣੀ ਦਾ ਪੀ ਰਿਹਾ ਮਾਧੋ ਦਾਸ ਬਰਾਗੀ ਤੇ ਮਹਾਰਾਜ ਨੇ ਕਿਰਪਾ ਕੀਤੀ ਫਰਾ ਖੰਡੇ ਬਾਟੇ ਦੇ ਅੰਮ੍ਰਿਤ ਦੀ ਵੀ ਦਾਤ ਦਿੱਤੀ ਮਹਾਰਾਜ ਸੱਚੇ ਪਾਤਸ਼ਾਹ ਨੇ ਪੰਜ ਚੂਲੇ ਸੀਸ ਤੇ ਪਾਏ ਪੰਜ ਚੂਲੇ ਨੇਤਰਾਂ ਤੇ ਪੰਜ ਚੂਲੇ ਰਸਨਾਂ ਤੇ ਸੱਚੇ ਪਾਤਸ਼ਾਹ ਨੇ ਕਾਇਆ ਪਲਟ ਕਰਤੀ ਮਾਧੋ ਦਾਸ ਬਰਾਗੀ ਦੀ ਨਾਂ ਰੱਖਿਆ ਗੁਰਬਖਸ਼ ਸਿੰਘ ਆਪਾਂ ਆਮ ਬਾਬਾ ਬੰਦਾ ਸਿੰਘ ਬਹਾਦਰੀ ਕਹਿੰਦੇ ਹਾਂ ਸੱਚੇ ਪਾਤਸ਼ਾਹ ਦੇ ਚਰਨਾਂ ਕਮਲਾਂ ਵਿੱਚ ਰੰਗ ਚੜ ਗਿਆ ਗੁਰਬਾਣੀ ਦਾ ਰੰਗ ਲਾਗਤ ਲਾਗਤ ਲਾਗਤ ਹੈ ਸੂਹੇ ਰੰਗ ਚੜ ਗਏ ਲਾਲ ਰੰਗ ਤੇ ਸਕੂਲ ਲੱਗਾ ਜਿਸ ਕੇ ਵੱਡ ਭਾਗਾ ਮੈਲਾ ਕਦੇ ਨਾ ਹੋਵਈ ਨਾ ਲਾਗੇ ਦਾਗਾ ਗੁਰੂ ਦੇ ਨਾਮ ਦੇ ਰੰਗ ਚੜ ਗਏ ਤੇ ਨਿਤ ਮਨ ਦੇ ਵਿੱਚ ਅਰਦਾਸਾਂ ਕਰਦਾ ਵੀ ਮਹਾਰਾਜ ਕਿਤੇ ਮੇਰੀ ਡਿਊਟੀ ਲਾ ਦੋ ਨਾ ਵਜ਼ੀਰ ਖਾਂ ਵਰਗਿਆਂ ਨੂੰ ਸੋਧਣ ਦੀ ਤੇ ਸਰਹੰਦ ਦੀ ਇੱਟ ਨਾ ਇੱਟ ਖੜਕਾਉਣ ਦੀ ਸੱਚੇ ਪਾਤਸ਼ਾਹ ਮੈਨੂੰ ਸੇਵਾ ਬਖਸ਼ ਦਿਓ ਨਿਤ ਅਰਦਾਸਾਂ ਕਰਦਾ ਏ ਇਹਦੇ ਡੌਲੇ ਫਰਕਦੇ ਆ ਇਹ ਜੋਸ਼ ਦੇ ਵਿੱਚ ਮੇਰੇ ਪਾਤਸ਼ਾਹ ਦੇ ਚਰਨਾਂ ਕਮਲਾਂ ਵਿੱਚ ਨਿਤ ਰਜੋਈਆਂ ਕਰਦਾ ਕਿ ਸਤਿਗੁਰੂ ਜੀ ਇਹ ਸੇਵਾ ਕਿਤੇ ਮੈਨੂੰ ਬਖਸ਼ੀ ਜਾਵੇ ਮੈਂ ਸਮਾਣੇ ਦੇ ਜਲਾਦ ਸੋਧਾਂ ਮੈਂ ਜਿਹਨੇ ਜਿਹਨੇ ਵੀ ਜ਼ੁਲਮ ਕੀਤਾ ਪੀਰ ਬੁੱਧੂ ਸ਼ਾਹ ਵਰਗਿਆਂ ਨੂੰ ਜਿਹਨਾਂ ਜਿਹਨਾਂ ਨੇ ਸ਼ਹੀਦ ਕੀਤਾ ਬੱਚਿਆਂ ਨੂੰ ਤੇ ਮਾਂ ਗੁਜਰੀ ਨੂੰ ਮੈਂ ਗਿਣ ਗਿਣ ਕੇ ਬਦਲੇ ਲਵਾਂ ਤੇ ਉਹ ਦਿਨ ਆ ਗਿਆ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਬੰਦਾ ਸਿੰਘ ਨੂੰ ਕਹਿੰਦੇ ਪੰਜਾਬ ਦੀ ਧਰਤੀ ਤੇ ਜਾਈ ਤੇ ਪੰਜ ਮਹਾਰਾਜ ਸੱਚੇ ਪਾਤਸ਼ਾਹ ਨੇ ਪਿਆਰੇ ਬਖਸ਼ੇ ਆ ਨਾਲ ਸਿੱਖ ਬਖਸ਼ੇ ਹੈ ਨਿਸ਼ਾਨ ਬਖਸ਼ਿਆ ਮਹਾਰਾਜ ਨੇ ਤੀਰ ਬਖਸ਼ੇ ਹੈ ਜਿਵੇਂ ਸਤਿਗੁਰਾਂ ਨੇ ਦੇ ਕੇ ਥਾਪੜਾ ਪੰਜਾਬ ਦੀ ਧਰਤੀ ਵੱਲ ਨੂੰ ਮਾਧੋ ਦਾਸ ਤੋਂ ਬਣਿਆ ਬਾਬਾ ਬੰਦਾ ਸਿੰਘ ਬਹਾਦਰ ਜਨਮ ਦੀ ਜੜ ਪੱਟਣ ਵਾਸਤੇ ਤੁਰਿਆ ਸਾਥੀਏ ਇਹ ਕਹਿ ਰਿਹਾ।

ਕਿਰਪਾ ਕਰ ਦੋ ਪਾਤਸ਼ਾਹ ਮੈਂ ਸੇਵਕ ਵਾਵਾਂ। ਕਹਿੰਦਾ ਮੇਰੇ ਮਾਲਕਾ ਕਿਰਪਾ ਰੱਖੀ, ਗੁਰੂ ਨੂੰ ਚੇਤੇ ਰੱਖ ਰਿਹਾ, ਯਾਦ ਕਰ ਰਿਹਾ ਬਾਬਾ ਬੰਦਾ ਸਿੰਘ ਬਹਾਦਰ। ਕਿਰਪਾ ਕਰ ਦੋ ਪਾਤਸ਼ਾਹ ਮੈਂ ਸੇਵਕ ਵਾਵਾਂ, ਟੁਕੜੇ ਕਰ ਵਜੀਦ ਦੇ ਕੁੱਤਿਆਂ ਨੂੰ ਪਾਵਾਂ। ਵਜ਼ੀਰ ਖਾਂ ਦੇ ਟੁਕੜੇ ਟੁਕੜੇ ਕਰਕੇ ਕਾਵਾਂ ਤੇ ਕੁੱਤਿਆਂ ਨੂੰ ਪਾਉਣੇ ਆ। ਟੁਕੜੇ ਕਰ ਵਜ਼ੀਰ ਦੇ ਕੁੱਤਿਆਂ ਨੂੰ ਪਾਵਾਂ, ਚੁਣ ਚੁਣ ਵੈਰੀ ਮਾਰਨੇ ਪਾਇਲਾ ਕਾਵਾਂ। ਮੈਂ ਇੱਟ ਨਾਲ ਇੱਟ ਖੜਕਾ ਦਿਆਂ, ਕਰਾਂ ਸੁਨੀਆਂ ਰਾਵਾਂ, ਮੈਂ ਜੀਤਵਾਲ ਦੇ ਪਾਰਸਾ ਨਾ ਜਿੱਤਿਆ ਜਾਵਾਂ। ਕਹਿੰਦਾ ਪਾਤਸ਼ਾਹ ਤੁਹਾਡੀ ਮਿਹਰ ਹੋਣੀ ਚਾਹੀਦੀ ਹੈ, ਮੈਂ ਲੋਹੇ ਦਾ ਸਾਗਾ ਬਣ ਕੇ ਸਫਾਇਆ ਕਰਦਾ ਜੇ ਜਾਣਾ, ਤੁਹਾਡੀ ਕਿਰਪਾ ਦੇ ਨਾਲ ਫਿਰ ਕੀਤਾ ਵੀ ਸਫਾਇਆ। ਸਮੇਂ ਦੀ ਸਮਾਂ ਘੱਟ ਰਹਿੰਦਾ, ਇੱਕੋ ਵਾਰ ਕਹਿ ਕੇ ਆਪਾਂ ਸ਼ਾਰਟਕੱਟ ਗੱਲ ਕਰਕੇ ਮਾਫੀ ਮੰਗ ਲਾਂਗੇ। ਆਓ ਮੇਰੇ ਪਾਤਸ਼ਾਹ ਗਰੀਬ ਨਵਾਜ ਸਤਿਗੁਰਾਂ ਦਾ ਇਹ ਜਰਨੈਲ ਯੋਧਾ ਦੁਸ਼ਮਣਾਂ ਨੂੰ ਸਮਾਣੇ ਦੇ ਜਲਾਦਾਂ ਨੂੰ ਸੋਧਦਾ ਹੋਇਆ, ਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਨਿਰੰਕਾਰ ਦੇ ਲੈ ਕੇ ਚਰਨਾ ਕਮਲਾਂ ਦਾ ਓਟ ਆਸਰਾ ਛੱਤ ਬੰਡੂੜ ਦੀ ਧਰਤੀ ਤੇ ਬੈਠਾ ਇੱਕ ਚਿੱਠੀ ਲਿਖਦਾ ਪੰਥ ਤੋਂ ਆਗਿਆ ਲੈ ਕੇ। ਬੰਦਾ ਲਿਖਦਾ ਬਲ ਵਜੀਦ ਦੇ ਬੋਲ ਸੱਚੇ ਸੁੱਚੇ, ਕਹਿੰਦਾ ਖਾਧੀ ਹੋਈ ਖੀਰ ਨਾ ਕੁੱਤਿਆਂ ਨੂੰ ਪੱਚੇ, ਫਲ ਪੱਕੇ ਹਰ ਕੋਈ ਤੋੜਦਾ ਤੂੰ ਤੋੜੇ ਕੱਚੇ, ਦੁਨੀਆਂ ਵਿੱਚ ਚਨਾ ਤੇ ਸਤਿਗੁਰ ਦੇ ਬੱਚੇ, ਹੁਣ ਹੋਊ ਲੜਾਈ ਪੰਛੀਆ ਰਣ ਵਿੱਚ ਗਏ ਗੱਚੇ। ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰਾਂ ਲਲਕਾਰ ਕੇ ਵਾਰ ਕਰਦੇ ਆ, ਭੁਲੇਖਾ ਨਾ ਰਹਿ ਜਾਵੇ ਤੇਰਾ ਵੀ ਦੱਸਿਆ ਨੀ ਪਹਿਲਾਂ, ਤਿਆਰੀਆਂ ਕਰ ਲਾ। ਤੇ ਇਹਨੂੰ ਜਿਵੇਂ ਜਿਵੇਂ ਖਬਰਾਂ ਮਿਲਦੀਆਂ ਸੀ ਉਵੇਂ ਉਵੇਂ ਇਹਨੇ ਜੋਤਿਸ਼ੀ ਸੱਦੇ ਆ, ਮੌਲਵੀ ਸੱਦੇ, ਕਾਜੀ ਸੱਦੇ ਆ, ਮੰਤਰ ਯੰਤਰਕਾਰੇ ਇਲਮ ਪੜ੍ਹਨ ਵਾਲੇ ਸੱਦੇ ਨੇ, ਹਥਿਆਰ ਫੌਜਾਂ ਤੋਪਾਂ ਸੱਦੀਆਂ ਏ। ਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਦੇ ਯੋਧੇ ਜਰਨੈਲ ਕੋਲੇ ਫੌਜਾਂ ਥੋੜੀਆਂ ਪਰ ਹੌਸਲੇ ਵਾਲੀਆਂ, ਚੜ੍ਹਦੀ ਕਲਾ ਵਾਲੀਆਂ, ਮਰ ਮਿਟਣ ਵਾਲੀਆਂ ਪੰਥ ਤੋਂ ਕੌਮ ਦੇ ਉੱਤੋਂ, ਕਿਉਂਕਿ ਜਿਹੜਾ ਜੰਗ ਆ ਜੰਗ ਸਰੀਰਾਂ ਜਾਂ ਹਥਿਆਰਾਂ ਨਾਲ ਨਹੀਂ ਜਿੱਤਿਆ ਜਾਂਦਾ, ਜੰਗ ਜਿਹੜਾ ਦਲੇਰੀ ਨਾਲ ਜਿੱਤਿਆ ਜਾਂਦਾ, ਹੌਸਲਿਆਂ ਦੇ ਨਾਲ ਜਿੱਤਿਆ ਜਾਂਦਾ। ਚੱਪੜ ਚਿੜੀ ਦੇ ਮੈਦਾਨ ਦੇ ਵਿੱਚ ਆਹਮੋ ਸਾਹਮਣੇ ਹੋਈਆਂ ਫੌਜਾਂ ਤੇ ਮੇਰੇ ਸਤਿਗੁਰਾਂ ਦੇ ਸੁਰਮਿਆਂ ਬਾਬਾ ਬਾਜ ਸਿੰਘ ਵਰਗਿਆਂ ਨੂੰ, ਬਾਬਾ ਬੰਦਾ ਸਿੰਘ ਬਹਾਦਰ ਵਰਗਿਆਂ ਨੂੰ ਜਦੋਂ ਵਜ਼ੀਰ ਖਾਂ ਦਿਸਿਆ, ਅੱਖਾਂ ਲਾਲ ਹੋ ਗਈਆਂ, ਸੂਰਮੇ ਨੇ ਲਲਕਾਰਿਆ ਵੀ ਉਹ ਮਾਂ ਗੁਜਰੀ ਦਾ ਕਾਤਲ, ਉਹ ਸਾਹਿਬਜ਼ਾਦਿਆਂ ਦਾ ਕਾਤਲ ਸਾਹਮਣੇ ਨਜ਼ਰ ਆਉਂਦਾ ਏ, ਜੇ ਇਹਦੇ ਟੁਕੜੇ ਟੁਕੜੇ ਨਾ ਕੀਤੇ ਤੇ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤ ਕਿਹਨੇ ਕਹਿਣਾ, ਗਗਨ ਦੇ ਮਾਮਾ ਬਾਜਿਓ ਪਰ ਉਹ ਨਿਸ਼ਾਨੇ ਘਾਓ, ਖੇਤ ਜੋ ਮੰਡੇ ਸੁਰਮਾ ਆਪ ਜੂ ਜੁਲਕੋ ਦਾਓ, ਸੂਰਾ ਸੋ ਪਹਿਚਾਨੀਏ ਜੋ ਲੜੇ ਦਿਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂਨਾ ਛਾਡੇ ਖੇਤ, ਭੁੱਖੇ ਸ਼ੇਰ ਵਾਂਗੂ ਦੁਸ਼ਮਣ ਤੇ ਟੁੱਟ ਪੈਣ ਦਾ ਹੁਕਮ ਹੈ।

ਅੱਜ ਸਿੰਘ ਫੌਜ ਤਾਂ ਹੀ ਲਲਕਾਰਦਾ ਹੋ ਦਾਦ ਹੋ ਸਤਿਗੁਰੂ ਮੇਰਿਆ ਕਲਗੀ ਵਾਲਿਆ ਪੰਥ ਦਿਆ ਮਾਲਕਾ ਜੀ।

0: ਪਾਸਿਆਂ ਤਸੂਰ ਮੈਂ ਧੁੰਦ ਚੱਲ ਪਈ ਤਲਵਾਰ ਜੀਤ ਡਿੱਗਦੇ ਮਾਵਾਂ ਦੇ ਲਾਡਲੇ ਡਿੱਗਦੇ ਮਾਵਾਂ ਦੇ ਲਾਡਲੇ ਹੋ ਨਹੀਂ ਦਮਣਾ ਦੂਸਰੀ ਵਾਰ ਯਾਦ ਹੋਏ ਰੱਬਾ ਜਗ ਰਹਿੰਦੀਆਂ ਮਰਦਾ ਜਗ ਵਿੱਚ ਰਹਿੰਦੀਆਂ ਬਾਜ ਸਿਆ ਤੇਰੀਆਂ ਹਾਂਜੀ ਹਾਂ ਵਾਰਾ ਤੁਰਿਆ ਜਾ
1: ਜਿੱਥੇ ਮੁੱਕਦੀ ਮਜਰੂਆ ਰਾਂਝਿਆਂ ਦੀ ਉੱਥੋਂ ਸ਼ੁਰੂ ਹੁੰਦੀ ਦਾਸਤਾਨ ਸਾਡੀ ਆ ਸਾਡੇ ਲੜਦਿਆਂ ਲੜਦਿਆਂ ਸਿਰ ਲੈ ਗਏ ਫਿਰ ਵੀ ਜਿਸਮ ਚੋਂ ਗਈ ਨਾ ਜਾਨ ਸਾਡੀ ਡਕਰੇ ਡਕਰੇ ਹੁੰਦਾ ਰਿਹਾ ਜਿਸਮ ਸਾਡਾ ਫਿਰ ਵੀ ਸੀ ਨਾ ਕਿਹਾ ਜਵਾਨ ਸਾਡੀ ਲੋਕ ਤਰਦੇ ਨੇ ਝਣਾ ਅੰਦਰ ਉਹ ਅਸੀਂ ਲਹੂ ਵਿੱਚ ਲਾਈਆਂ ਤਾਰੀਆਂ ਨੇ ਸਾਡੇ ਪਿਆਰ ਨੂੰ ਪਰਖਿਆ ਰੰਬੀਆਂ ਨੇ ਸਾਡੇ ਇਸ਼ਕ ਨੂੰ ਪਰਖਿਆ ਆਰੀਆਂ ਨੇ ਕਰਨ ਵਾਸਤੇ ਦੂਰ ਪਿਆਸ ਆਪਣੀ ਅਸੀਂ ਖੂਹ ਕੁਰਬਾਨੀ ਦਾ ਗੇੜਦੇ ਰਹੇ ਲੱਭਣ ਲਈ ਅਸਲੀ ਸੁਮਾ ਜ਼ਿੰਦਗੀ ਦਾ ਆਪਣੀ ਮੌਤ ਨੂੰ ਆਪ ਸਹੇੜਦੇ ਰਹੇ ਸਾਨੂੰ ਕਿਸੇ ਨਾ ਦੱਸੀ ਸਵਾਹ ਮਲਣੀ ਜੁੱਸੇ ਲਹੂ ਦੇ ਵਿੱਚ ਨਵੇੜਦੇ ਰਹੇ ਜੋਗ ਅਸੀਂ ਦਸ਼ਮੇਸ਼ ਤੋਂ ਲਿਆਇਆ ਸਾ ਜਾਣ ਬੁੱਝ ਕੇ ਸੱਪਾਂ ਨੂੰ ਛੇੜਦੇ ਰਹੇ ਸੋਰਮਿਆਂ ਨੇ ਵਜ਼ੀਰ ਖਾਂ ਨੂੰ ਸੱਟਿਆ ਥੱਲੇ ਗਲ ਚ ਪਾਇਆ ਰੱਸਾ ਗੱਡਿਆਂ ਤੇ ਬਲਦਾ ਮਗਰ ਘੋੜਿਆਂ ਮਗਰ ਪਾ ਕੇ ਧੋਇਆ ਤੇ ਅੱਧ ਮਰਿਆ ਕਰਕੇ ਦਰਖਤ ਨਾਲ ਟੰਗਿਆ ਕਾਮਾਂ ਤੇ ਕੁੱਤਿਆਂ ਨੇ ਇਸ ਦੀ ਲਾਸ਼ ਨੂੰ ਖਾਧਾ ਤੇ ਸਤਿਗੁਰਾਂ ਦੇ ਸੋਰਮਿਆਂ ਨੇ ਇੱਟ ਨਾ ਇੱਟ ਖੜਕਾਤੀ ਸਰਹੰਦ ਦੀ ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਇੱਕ ਨੀ ਅਨੇਕਾਂ ਤਰ੍ਹਾਂ ਗੁਰੂ ਸਾਹਿਬ ਦੇ ਚਰਨਾਂ ਕਮਲਾਂ ਦੀਆਂ ਸਵਾਵਾਂ ਕਰਦੇ ਆ ਭੁੱਲਾਂ ਹੋ ਜਾਂਦੀਆਂ ਅੱਜ ਦਾਸਾਂ ਦੇ ਜਥੇ ਦੀ ਆਖਰੀ ਸੇਵਾ ਸੀ ਅੱਜ ਦੇ ਦੀਵਾਨ ਦੀ ਦੋ ਮਹੀਨਿਆਂ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਬੜੀ ਕਿਰਪਾ ਕੀਤੀ ਕਿਉਂਕਿ ਗੁਰੂ ਦਾ ਜਸ ਕਰਨਾ ਤੇ ਗੁਰੂ ਦੀਆਂ ਸੰਗਤਾਂ ਦੀਆਂ ਸਵਾਵਾਂ ਕਰਨੀਆਂ ਵੱਡੇ ਭਾਗਾਂ ਨਾਲ ਪ੍ਰਾਪਤ ਹੁੰਦੀਆਂ ਵਡਭਾਗੀ ਹਰ ਸੰਗਤ ਪਾਵੈ ਭਾਗਹੀਨ ਭਰਾਵਾਂ ਚੋਟਾ ਖਾਵੈ ਸਭ ਤੋਂ ਵੱਧ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਪਾਲ ਸਿੰਘ ਜੀ ਚੇਅਰਮੈਨ ਸਾਹਿਬ ਸਰਦਾਰ ਰਣਵੀਰ ਸਿੰਘ ਜੀ ਪਰਮਾਰ ਅਤੇ ਸਕੱਤਰ ਸਾਹਿਬ ਸਰਦਾਰ ਦਲਜੀਤ ਸਿੰਘ ਜੀ ਖਜ਼ਾਨਚੀ ਸਾਹਿਬ ਤੇ ਸਮੁੱਚੀ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਕਰਦੇ ਹਾਂ ਕਿਉਂਕਿ ਬਹੁਤ ਚੰਗਾ ਸੁਭਾਅ ਸਾਰੇ ਪ੍ਰਬੰਧਕ ਵੀਰਾਂ ਦਾ ਸਾਰੀ ਕਮੇਟੀ ਦਾ ਤੇ ਬੜੀਆਂ ਵੱਡੀਆਂ ਬੜੀਆਂ ਚੰਗੀਆਂ ਸਭਾਵਾਂ ਕਰ ਰਹੇ ਨੇ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਵਜ਼ੀਰ ਸਾਹਿਬਾਨ ਅਤੇ ਗੁਰੂ ਘਰ ਦੇ ਰਾਗੀ ਸਾਹਿਬਾਨ ਜਥਿਆਂ ਦਾ ਸੇਵਾਦਾਰਾਂ ਦਾ ਕਥਾਵਾਚਕਾਂ ਦਾ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਸਤਿਗੁਰੂ ਜੀ ਕਿਰਪਾ ਕਰਨਾ ਮੇਰੇ ਬਹੁਤ ਹੀ ਸਤਿਕਾਰਯੋਗ ਸਰਦਾਰ ਮੰਦਰ ਸਿੰਘ ਜੀ ਮਾਨ ਜਿਹੜੇ ਗਾਰਡਨ ਦੇ ਵਿੱਚ ਸੇਵਾ ਕਰਦੇ ਹੈ ਅਜੀਤਪਾਲ ਵਾਲੇ ਮੇਰੇ ਚਾਚਾ ਜੀ ਨੇ ਉਹਨਾਂ ਦਾ ਵੀ ਧੰਨਵਾਦ ਬਹੁਤ ਸਾਰਾ ਪਿਆਰ ਸੰਗਤਾਂ ਵੱਲੋਂ ਪ੍ਰਬੰਧਕਾਂ ਵੱਲੋਂ ਦਿੱਤਾ ਗਿਆ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਹੀ ਆਪ ਜੀ ਦੇ ਚਰਨਾਂ ਕਮਲਾਂ ਦੀਆਂ ਸਵਾਵਾਂ ਲੈਂਦੇ ਰਹਿਣ ਫਿਰ ਦਰਸ਼ਨ ਦਾਰੇ ਗੁਰੂ ਸਾਹਿਬ ਦੀਆਂ ਸੰਗਤਾਂ ਦੇ ਕਰਾਂਗੇ ਗੁਰੂ ਮਹਾਰਾਜ ਦੇ ਚਰਨਾਂ ਕਮਲਾਂ ਦੀਆਂ ਸਵਾਵਾਂ ਨਿਭਾਵਾਂਗੇ ਸਤਿਗੁਰੂ ਜੀ ਬਖਸ਼ਿਸ਼ਾਂ ਕਰਨਗੇ ਆਓ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ ਦੇਣੀ ਅਤੇ ਬਹੁਤ ਹੀ ਸਤਿਕਾਰਯੋਗ ਭਾਈ ਗੁਰਜੀਤ ਸਿੰਘ ਜੀ ਬੈਂਕਾ ਸਾਹਿਬ ਉਹਨਾਂ ਦੇ ਕੀਰਤਨੀ ਜਥੇ ਪਾਸੋਂ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਈ ਧਿਆਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ ਬੜੀ ਚੜ੍ਹਦੀ ਕਲਾ ਵਾਲਾ ਜਥਾ ਗੁਰੂ ਰਾਮਦਾਸ ਜੀ ਬਖਸ਼ਣ ਹਾਰ ਹੈ ਤੂੰ ਪਾਪੀ ਤਰਦੇ ਤੇਰੇ ਦਰਬਾਰ ਦੇਖੇ ਹੋਈ ਮਿਹਰ ਤੇਰੀ ਪਿੰਗਲੇ ਪਾਰ ਹੋਏ ਤਰਿਆ ਇੱਕ ਨੀ ਕਈ ਹਜ਼ਾਰ ਦੇਖੇ ਮੇਰੇ ਦਾਤਿਆ ਦਾਸਾਂ ਤੇ ਮਿਹਰ ਕਰਿਓ ਤੇਰੇ ਪਾਰਸ ਤੇ ਪਰਪਕਾਰ ਦੇਖੇ ਗੁਰੂ ਰਾਮਦਾਸ ਮਹਾਰਾਜ ਦੇ ਦਰੋਂ ਘਰੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਾ ਰਾਗੀ ਜਥਾ ਏ ਸੋ ਆਓ ਸਰਵਣ ਕਰੀਏ ਜੀ ਉਹਨਾਂ ਪਾਸੋਂ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਈ ਧਿਆਨਾ ਭੁੱਲ ਚੁੱਕ ਦੀ ਖਿਮਾ ਫਤਿਹ ਦੀ ਸਾਂਝ ਪ੍ਰਾਪਤ ਕਰੋ ਪਿਆਰ ਤੇ ਸਤਿਕਾਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਬਹੁਤ ਹੀ ਸਤਿਕਾਰਯੋਗ ਪੰਥ ਪ੍ਰਸਿੱਧ ਢਾਡੀ ਗਿਆਨੀ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ ਜੀ ਦਾ ਢਾਡੀ ਜੋ ਕਿ ਤਕਰੀਬਨ ਦੋ ਮਹੀਨੇ ਆਪਣੇ ਗੁਰੂ ਘਰ ਵਿਖੇ ਸੇਵਾ ਨਿਭਾ ਕੇ ਅੱਜ ਜਾ ਰਹੇ ਆ ਮਹਾਰਾਜ ਕਿਰਪਾ ਕਰਨ ਇਹਨਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਇਸੇ ਤਰ੍ਹਾਂ ਆਪਣੇ ਦਰਕਾਂ ਦੀਆਂ ਸਵਾਵਾਂ ਬਖਸ਼ਿਸ਼ ਕਰਦੇ ਰਹਿਣ ਮਹਾਰਾਜ ਕਿਰਪਾ ਕਰਨ ਦੁਆਰਾ ਫਿਰ ਜਲਦੀ ਸਮਾਂ ਬਣਿਆ ਸੰਗਤਾਂ ਦੇ ਦੁਆਰਾ ਫਿਰ ਦਰਸ਼ਨ ਕਰਨਗੇ ਜੀ ਸਮੂਹ ਕਲਗਿਰੀ ਦੀਆਂ ਸੰਗਤਾਂ ਵੱਲੋਂ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਜਥੇ ਦਾ ਬਹੁਤ ਬਹੁਤ ਧੰਨਵਾਦ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨ ਆਓ ਹੁਣ ਬੇਨਤੀ ਕਰਦਿਆਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਦੇ ਰਾਗੀ ਜਥੇ ਨੂੰ ਕਿ ਉਹ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ ਅਤੇ ਬੇਨਤੀ ਹੈ ਅੰਮ੍ਰਿਤ ਸੰਚਾਰ ਜੋ ਕਿ 16 ਅਗਸਤ ਦਿਨ ਐਤਵਾਰ ਸਵੇਰੇ 7 ਵਜੇ ਹੋਵੇਗਾ ਜੀ। ਜਿਹੜੇ ਪ੍ਰਾਣੀਆਂ ਨੇ ਅਜੇ ਅੰਮ੍ਰਿਤ ਨਹੀਂ ਛਕਿਆ, ਗੁਰੂ ਵਾਲੇ ਨਹੀਂ ਬਣੇ, ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਜੀ ਕਿ ਆਪ ਜੀ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਅਤੇ ਜਿਹੜੇ ਪ੍ਰਾਣੀ ਅੰਮ੍ਰਿਤ ਛਕਣਾ ਚਾਹੁੰਦੇ ਹਨ ਉਹਨਾਂ ਨੂੰ ਬੇਨਤੀ ਹੈ ਜੀ ਕਿ ਆਪ ਜੀ ਆਪਣੇ ਨਾਮ ਲਾਇਬ੍ਰੇਰੀ ਵਿੱਚ ਦਰਜ ਕਰਵਾ ਦੇਣੇ। ਆਹੋ ਸਾਰੇ ਜਾਣੇ ਸ਼ਬਦ ਕੀਰਤਨ ਜੁੜੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਇਤਨ ਹਾਜ਼ਰੀ ਦਰ ਪ੍ਰਵਾਨ ਸਤਿਗੁਰ ਕਿਰਪਾ ਕਰਨ ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ ਦਰੋਂ ਕਰੋ ਗੁਰਸਿੱਖੀ ਜੀਵਨ ਦੀ ਦਾਤ ਗੁਰੂ ਚਰਨਾਂ ਨਾਲ ਪ੍ਰੇਮ ਅਤੇ ਪ੍ਰਤੀਤ ਬਖਸ਼ਿਸ਼ ਕਰਨ ਸੋ ਆਓ ਅਗਲਾ ਸਮਾਂ ਸਰਵਣ ਕਰੋ ਦਾਸਿਆਂ ਦੀ ਫਤਿਹ ਪ੍ਰਵਾਨ ਕਰਨੀ ਬੁਲਾਓ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਬੈਂਕਾ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਤਿੰਨਾਂ ਦਾ ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ ਜੱਥੇ ਦਾ ਹੁਣ ਭਾਈ ਸੁਖਵਿੰਦਰ ਸਿੰਘ ਜੀ ਗੁਰਦੁਆਰਾ ਜਾਮਣੀ ਸਾਹਿਬ ਵਾਲਿਆਂ ਦੇ ਜੱਥੇ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।

0: ਗੁਰਬਾਣੀ ਕੀਰਤਨ ਨਾਲ ਜੋੜਨਾ ਕਰਨਗੇ ਹੋਈਆਂ ਭੁੱਲਾ ਚੁੱਕਾ ਦੀ ਖਿਮਾ ਮੁਕਤ ਕਰੋ ਬੁਲਾਓ ਜੀ ਫਤਿਹ ਸਾਰੀ ਸੰਗਤ ਆਖੋ ਜੀ ਵਾਹਿਗੁਰੂ
1: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ ਗੁਰਦੁਆਰਾ ਜਾਮਨੀ ਸਾਹਿਬ ਵਜੀਦਪੁਰ ਫਿਰੋਜ਼ਪੁਰ ਵਾਲੇ ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਰਹਿਮਤ ਕਰਨ ਇਸੇ ਤਰ੍ਹਾਂ ਸੇਵਾਵਾਂ ਲੈਂਦੇ ਰਹਿਣ। ਹੁਣ ਆਪ ਜੀ ਦੇ ਸਨਮੁਖ ਹਾਜ਼ਰ ਹੋ ਰਹੇ ਨੇ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਬੈਂਕਾ ਹਜ਼ੂਰੀ ਕੀਰਤਨੀਏ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ। ਆਓ ਭਾਈ ਸਾਹਿਬ ਹੋਰਾਂ ਪਾਸੋਂ ਕੀਰਤਨ ਸਰਵਣ ਕਰੀਏ। ਆਪ ਜੀ ਦੇ ਗਿਆਤ ਲਈ ਬੇਨਤੀ ਪਹਿਲਾਂ ਵੀ ਕੀਤੀ ਜਾ ਰਹੀ ਹੈ ਕਿ ਪਾਠ ਬੋਧ ਸਮਾਗਮ ਜੋ 6 ਜੁਲਾਈ ਤੋਂ ਆਰੰਭ ਹੋ ਚੁੱਕੇ ਹਨ, ਇਹਨਾਂ ਸਮਾਗਮਾਂ ਦੀ ਸੰਪੂਰਨਤਾ 16 ਅਗਸਤ ਵਾਲੇ ਦਿਨ ਹੋਵੇਗੀ। ਔਰ ਇਸੇ ਦਿਨ 16 ਅਗਸਤ ਨੂੰ ਹੀ ਗੁਰਦੁਆਰਾ ਸਾਹਿਬ ਦੇ ਗੈਲਰੀ ਹਾਲ ਵਿੱਚ ਸਵੇਰੇ 7 ਵਜੇ ਅੰਮ੍ਰਿਤ ਸੰਚਾਰ ਹੋਵੇਗਾ। ਅੰਮ੍ਰਿਤ ਵਲਾਖੀਆਂ ਨੂੰ ਬੇਨਤੀ ਹੈ ਕਿ ਆਪਣੇ ਨਾਮ ਗੁਰਦੁਆਰਾ ਸਾਹਿਬ ਦੀ ਲਾਇਬ੍ਰੇਰੀ ਵਿੱਚ ਲਿਖਵਾਉਣ ਦੀ ਕਿਰਪਾਲਤਾ ਕਰੋ ਜੀ। ਆਓ ਹੁਣ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜਿਸ ਤੂੰ ਦੇ ਤਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਤ ਸਾਹਿਬ ਆਈ ਕੋਈ ਨਾਉ ਨਾ ਮੇਰਾ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ, ਅਰਜਨ ਹਰਗੋਬਿੰਦ ਨੋ ਸਿਮਰਾਓ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਘਰ ਨਉ ਨਿਧ ਆਵੈ ਤਾਏ। ਸਭ ਥਾਈ ਹੋਏ ਸਹਾਏ ਦਸਵੇ ਪਾਤਸ਼ਾਹ, ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਭ

ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਖ ਤੇ ਸਮੂਹ ਸੰਗਤਾਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਆਪ ਜੀ ਦਾ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਡਿੱਠ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਪਾਵਨ ਪਵਿੱਤਰ ਕਮਾਈ ਦਾ ਧਿਆਨਤਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਾਏ ਗਏ ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਜੰਡਾਂ ਨਾਲ ਬੰਨ ਕੇ ਸਾੜੇ ਗਏ ਦੇਗਾਂ ਵਿੱਚ ਉਬਾਲੇ ਗਏ ਪੁੱਠੀਆਂ ਖੱਲਾਂ ਲੁਹਾਈਆਂ

ਨਾਨਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹੇ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬਖਸ਼ੋ ਜੀ।

ਜੀ ਮਤ ਪਤ ਦਾ ਰਾਖਾ ਹੈ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ

ਸੁਣਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਤਰਸ ਕਰਕੇ ਖਿਮਾ ਬਖਸ਼ਣੀ, ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ, ਦਰ ਘਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ, ਜੀ ਸਭਨਾਂ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਕੇ ਨਿਵਾਜਣਾ, ਕਾਰੋਬਾਰ ਪਰਿਵਾਰ ਰੁਜ਼ਗਾਰ ਵਾਧੇ ਵਰਕਤਾਂ ਬਖਸ਼ਣੇ, ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਮਿਹਰ ਕਰੋ ਮਿਹਰਬਾਨ ਜੀ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਦਰ ਆਈਆਂ ਸੰਗਤਾਂ ਨੂੰ ਨਦਰ

0: ਸਤ ਹੀ
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਿਚਰ ਮੂਲ ਨਾ ਥੁੜੀਂਦੋ ਜਿਚਰ ਆਪ ਕਿਰਪਾਲ ਸ਼ਬਦ ਖੁੱਟ ਬਾਬਾ ਨਾਨਕਾ ਖਾਹੇ ਖਰਚ ਤਨ ਮਾਲ ਸੱਜਣ ਸੱਚਾ ਪਾਤਸ਼ਾਹ ਸ੍ਰੀ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵੇਸਾਹੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਕੀਤੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਸੰਥਿਆ ਪਾਠ ਬੋਧ ਸਮਾਗਮ ਦੇ ਵਿੱਚ ਸਾਨੂੰ ਹਾਜ਼ਰੀਆਂ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਬੇਅੰਤ ਸੰਗਤਾਂ ਹਾਜ਼ਰੀਆਂ ਭਰਦੀਆਂ ਨੇ ਰੋਜ਼ਾਨਾ ਹੀ। ਸੋ ਅੱਜ ਪਾਠ ਬੋਧ ਸਮਾਗਮ ਦਾ 26ਵਾਂ ਦਿਨ ਹੈ। ਸੋ ਜਿਹੜੀਆਂ ਸੰਗਤਾਂ ਨੇ ਤਿਆਰੀ ਕਰ ਲਈ ਹੈ, ਜਿੱਥੇ ਜਿੱਥੇ ਜਗ੍ਹਾ ਮਿਲਦੀ ਹੈ ਕਿਰਪਾ ਕਰਕੇ ਬੈਠ ਜਾਓ। ਪੰਥ ਦੀ ਇੱਕ ਮਾਇਨਾਜ਼ ਹਸਤੀ ਬਾਰੇ ਮੈਂ ਆਪ ਜੀ ਦੇ ਚਰਨਾਂ ਵਿੱਚ ਕੁਝ ਸ਼ਬਦ ਰੱਖਣੇ ਨੇ। ਜਿੱਥੇ ਜਿੱਥੇ ਆਪ ਜੀ ਦੀ ਜਗ੍ਹਾ ਹੈ ਕਿਰਪਾ ਕਰਕੇ ਬੈਠ ਜਾਓ, ਬੈਠ ਕੇ ਬੇਨਤੀਆਂ ਸੁਣ ਲਓ। ਆਉਣ ਵਾਲੀ ਸੰਗਤ ਵੀ ਨਮਸਕਾਰ ਕਰਕੇ ਨਾਲ ਦੀ ਨਾਲ ਸੱਜਦੀ ਜਾਵੇ। ਸੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕੁੱਲ ਦੁਨੀਆਂ ਦੇ ਸਾਂਝੇ ਸਤਿਗੁਰੂ ਨੇ, ਤੇ ਸਿੱਖ ਦਾ ਹਿਰਦਾ ਹੈ, ਸਿੱਖ ਦਾ ਕੇਂਦਰੀ ਸਥਾਨ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਜਦੋਂ ਵੀ ਕੋਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਉਂਦਾ ਹੈ ਤਾਂ ਸਾਡੇ ਸਾਰਿਆਂ ਦੇ ਸਿਰ ਸ਼ਰਧਾ ਭਾਵਨਾ ਸਤਿਕਾਰ ਦੇ ਵਿੱਚ ਝੁੱਕ ਜਾਂਦੇ ਨੇ। ਸਾਡੇ ਸਾਰਿਆਂ ਦੇ ਮਨ ਦੇ ਵਿੱਚ ਇੱਕ ਵਾਰ ਦਿਲ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਤਸਵੀਰ ਸੁੱਤੇ ਸਿੱਧੀ ਬਣ ਜਾਂਦੀ ਹੈ। ਜਿਨ੍ਹਾਂ ਦਾ ਮੈਂ ਜ਼ਿਕਰ ਆਪ ਜੀ ਦੇ ਨਾਲ ਕਰਨ ਲੱਗਿਆ, ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ, ਅਤਿ ਸਤਿਕਾਰਯੋਗ ਸ਼੍ਰੋਮਣੀ ਕੀਰਤਨੀ ਹੈ ਭਾਈ ਸਾਹਿਬ ਭਾਈ ਗੁਰਮੇਜ ਸਿੰਘ ਜੀ, ਜਿਹੜੇ ਅੱਖਾਂ ਤੋਂ ਸੂਰਮੇ ਹੁੰਦੇ, ਉਹਨਾਂ ਨੂੰ ਫਾਰਸੀ ਦੇ ਵਿੱਚ ਨਵੀਨਾ ਕਹਿੰਦੇ ਆ, ਨਵੀਨਾ। ਪਰ ਭਾਈ ਸਾਹਿਬ ਭਾਈ ਗੁਰਮੇਜ ਸਿੰਘ ਜੀ ਐਸੇ ਸਿੱਖ ਪੰਥ ਦੇ ਨਗੀਨੇ ਨੇ ਜਿਨ੍ਹਾਂ ਨੇ ਐਸਾ ਵਡਮੁੱਲਾ ਕਾਰਜ ਕੀਤਾ, ਬਰੇਲ ਲਿਪੀ ਦੇ ਵਿੱਚ ਜਿਹੜੇ ਬਲਾਇੰਡ ਲੋਕ, ਅੱਖਾਂ ਤੋਂ ਜਿਨ੍ਹਾਂ ਨੂੰ ਜੋਤ ਵਾਹਿਗੁਰੂ ਨੇ ਨਹੀਂ ਸੀ ਬਖਸ਼ੀ ਹੋਈ, ਦਿਲ ਤੇ ਉਹਨਾਂ ਦਾ ਵੀ ਕਰਦਾ ਸੀ ਕਿ ਅਸੀਂ ਗੁਰਬਾਣੀ ਦਾ ਪਾਠ ਕਰੀਏ, ਬਾਣੀ ਪੜ੍ਹੀਏ, ਕਦੇ ਸਾਨੂੰ ਵੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਗੁਰਬਾਣੀ ਦੀ ਸ਼ੋਅ ਪ੍ਰਾਪਤ ਹੋਵੇ। ਉਹਨਾਂ ਵਾਸਤੇ ਭਾਈ ਸਾਹਿਬ ਜੀ ਨੇ ਬੜੀ ਲੰਬੀ ਮਿਹਨਤ ਕਰਕੇ 2 ਦਹਾਕੇ ਦਾ ਸਮਾਂ ਉਹਨਾਂ ਨੇ ਇਸ ਕਾਰਜ ਤੇ ਲਾਇਆ। ਸ੍ਰੀ ਗੁਰੂ